FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਸੋਮਵਾਰ ਹੈ। ਸ਼ਕ ਸੰਵਤ 1948 ਦੇ ਵੈਸਾਖ ਮਹੀਨੇ ਦੀ 19 ਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 11 ਤਾਰੀਖ ਇਸ ਵੇਲੇ ਸਵੇਰ ਦੇ 5:56 ਹੋਏ ਨੇ। ਹੁਣ ਸਾਡੀ ਅੱਜ ਦੀ ਸਭਾ ਦਾ ਆਗਾਜ਼ ਹੁੰਦਾ ਹੈ। ਆਕਾਸ਼ਵਾਣੀ ਪਟਿਆਲਾ ਵੱਲੋਂ ਸਾਡੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ।

ਪ੍ਰੋਗਰਾਮ ਅੰਮ੍ਰਿਤਵਾਣੀ ਵਿੱਚ ਸ਼ਬਦ ਸਰਵਣ ਕਰਦੇ ਹਾਂ ਭਾਈ ਜਸਕਰਨ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ।

ਹੁਣੇ ਆਪਾਂ ਸ਼ਬਦ ਸਰਵਣ ਕੀਤਾ, ਭਾਈ ਜਸਕਰਨ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ। ਅੰਮ੍ਰਿਤਵਾਣੀ ਪ੍ਰੋਗਰਾਮ ਸਰਵਣ ਕਰ ਰਹੇ ਹਾਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਇਸ ਪ੍ਰੋਗਰਾਮ ਵਿੱਚ ਹੁਣ ਇੱਕ ਭਜਨ ਸਰਵਣ ਕਰਦੇ ਹਾਂ, ਸ਼ਿਵ ਭਜਨ ਹੈ, ਗਾਇਨ ਕਰ ਰਹੇ ਨੇ ਅਨੁਰਾਧਾ ਪਾੜਵਾਲ।

0: ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸਿੰਘ ਦਾ ਪ੍ਰੋਗਰਾਮ ਅੰਮ੍ਰਿਤ ਬਾਣੀ। ਇਹ ਆਕਾਸ਼ਬਾਣੀ ਦਾ ਪਟਿਆਲਾ ਕੇਂਦਰ ਹੈ। 100.2 ਮੈਗਾਹਰਟਸ ਦੀ ਤੁਸੀਂ ਟਿਊਨਿੰਗ ਕੀਤਾ ਹੋਇਆ। 6:30 ਹੋ ਰਹੇ ਨੇ ਇਸ ਵੇਲੇ ਸਵੇਰ ਦੇ। ਹੁਣ ਚੱਲਦੇ ਹਾਂ ਸਾਡੇ ਜਲੰਧਰ ਕੇਂਦਰ, ਜਿੱਥੋਂ ਪਹਿਲਾਂ ਤੁਸੀਂ ਸੁਣੋਗੇ ਪ੍ਰੋਗਰਾਮ ਖੇਤੀਬਾੜੀ ਅਤੇ ਉਸ ਤੋਂ ਬਾਅਦ ਸਰਵਣ ਕਰੋਗੇ ਮਾਨਸ ਗਾਨ। ਆਕਾਸ਼ਬਾਣੀ ਜਲੰਧਰ ਦੇ ਪ੍ਰੋਗਰਾਮਾਂ ਲਈ ਕਰੋ ਕੁਝ ਪਲ ਉਡੀਕ।
1: ਖੇਤੀਬਾੜੀ ਪ੍ਰੋਗਰਾਮ।

0: ਤਾਂ ਕਿ ਉਹ ਕੰਮ ਦੇ ਵਿੱਚ ਕਿਸੇ ਤਰ੍ਹਾਂ ਦੀ ਕਾਂਪ, ਕਿਸੇ ਤਰ੍ਹਾਂ ਦਾ ਕੱਚ ਜਾਂ ਮੱਚ ਨਾ ਰਹੇ
1: ਨਾ ਰਹੇ ਜੀ, ਥੋੜ੍ਹੀ ਜਿਹੀ ਅਗਾਊਂ ਵਿਉਂਤਬੰਦੀ ਕਰਕੇ ਚੱਲਣਾ
0: ਚੱਲਣਾ,
1: ਕਿਉਂਕਿ ਦੇਖੋ ਆਪਾਂ ਕਈ ਵਾਰ ਕਹਿੰਦੇ ਹਾਂ ਵੀ ਭੰਡਾ ਕੁ ਭੰਡਾਰੀਆ ਕਿੰਨਾ ਕੁ ਭਾਰ,
0: ਇੱਕ ਮੁੱਠੀ ਚੱਕ ਲੈ ਦੂਜੀ ਤੇ ਆ।
1: ਹਾਂ, ਇਸ ਕਰਕੇ ਬੜਾ ਮਹੱਤਵਪੂਰਨ ਹੈ, ਉਹ ਚਾਹੀਦਾ ਵੀ ਇਹੀ ਹੈ ਜੀ,
0: ਚਾਹੀਦਾ
1: ਦੇਖੋ ਕਿਸਾਨ ਵੀਰ ਨੂੰ ਜੇ ਰੁਝਾਵਾਂ ਹੋਵੇ, ਪਤਾ ਹੋਵੇ
0: ਬਿਲਕੁਲ
1: ਕਿ ਮੈਂ ਕੰਮ ਕੀ ਕਰਨਾ ਹੈਗਾ, ਤਾਂ ਹੀ ਆਪਾਂ ਕਾਮਯਾਬ ਹੋ ਸਕਦੇ। ਹੁਣ ਦੇਖੋ ਆਪਣੇ ਕੋਲ ਜੇ ਸਮਾਂ ਹੋਵੇ, ਵਾਰ ਵਾਰ ਇਹ ਗੱਲ ਕੀਤੀ ਜਾਂਦੀ ਵੀ ਖੇਤੀ ਭਿੰਨਤਾ, ਖੇਤੀ ਭਿੰਨਤਾ ਲਿਆਈ, ਤੇ ਖੇਤੀ ਭਿੰਨਤਾ ਦੇ ਵਿੱਚ ਜਿਹੜੇ ਪੰਜਾਬ ਦੇ ਕੁਛ ਇਲਾਕੇ ਆ ਨਾ, ਉੱਥੇ ਮੱਕੀ ਬੜੀ ਵਧੀਆ ਤਰੀਕੇ ਨਾਲ ਹੋ ਸਕਦੀ ਹੈ ਜੀ।
0: ਦੇਖੋ ਜਿਹੜਾ ਸਭ ਤੁਸੀਂ ਜ਼ਿਕਰ ਕੀਤਾ ਹੈ ਨਾ, ਵੈਸੇ ਤਾਂ ਹੁਣ ਸਰਕਾਰਾਂ ਵੱਲੋਂ ਵੀ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਇੱਕ ਤਾਂ ਅੱਗੜ ਪਿੱਛੜ, ਹੁਣ ਦੇਖੋ ਜਿਹੜੀ ਵਿਉਂਤ ਬਣਾਈ ਹੈ ਝੋਨੇ ਦੀ ਫਸਲ ਦੀ, ਵੀ ਭਾਈ ਆਪਾਂ ਦਿਨਾਂ ਦੇ ਲਿਹਾਜ਼ ਨਾਲ ਕੁਛ ਇਲਾਕੇ ਦੇ ਵਿੱਚ ਪੰਜ ਸੱਤ ਦਿਨ ਪਹਿਲਾਂ, ਪੰਜ ਸੱਤ ਦਿਨ ਉਹ ਤੋਂ ਬਾਅਦ ਪਿੱਛੜ ਕੇ, ਤਾਂ ਕਿ ਇੱਕਦਮ ਦਬਾਅ ਨਾ ਪਵੇ
1: ਸਾਡਾ, ਬੋਝ ਨਾ ਆਵੇ,
0: ਬੋਝ ਨਾ ਆਵੇ। ਕਿਉਂਕਿ ਦੇਖੋ ਹੁਣ ਝੋਨਾ ਪਾਲਣਾ ਤਾਂ ਆਪਾਂ ਲਾਈਟ ਦੇ ਨਾਲ ਹੀ ਹੈ ਨਾ, ਇੱਕਦਮ ਜੇ ਆਪਾਂ ਸੋਚਾਂਗੇ ਵੀ ਸਾਰਿਆਂ ਨੂੰ ਬਿਜਲੀ ਦੇਈਏ ਤੇ ਉੱਥੇ ਕਿਤੇ ਨਾ ਕਿਤੇ ਸਾਡੀ ਸਮੱਸਿਆ ਸਾਡੇ ਸਾਹਮਣੇ ਆ ਜਾਂਦੀ। ਇਸੇ ਤਰ੍ਹਾਂ ਦੂਜਾ ਰੂਪ ਫਸਲਾਂ ਦਾ ਹੈ, ਜੇ ਹੁਣ ਸਾਰੇ ਇਲਾਕੇ 'ਚ ਆਪਾਂ ਇੱਕੋ ਫਸਲ ਬੀਜਣ ਲੱਗ ਜਾਂਦੇ ਹਾਂ ਤੇ ਉਹ ਦਬਾਅ ਜਿਹੜਾ ਹੈ ਉਸ ਲਿਹਾਜ਼ ਨਾਲ ਬਣ ਜਾਂਦਾ ਹੈ। ਸੋ ਇਸ ਕਰਕੇ ਜਦੋਂ ਤੁਸੀਂ ਜ਼ਿਕਰ ਕੀਤਾ ਕਿ ਫਸਲੀ ਭਿੰਨਤਾ, ਜਿੱਦਾਂ ਹੁਣ ਆਪਣਾ ਦੁਆਬੇ ਦਾ ਇਲਾਕਾ ਆਪਾਂ ਸਾਰੇ ਜਾਣਦੇ ਹਾਂ, ਦੁਆਬੇ ਦੇ ਇਲਾਕੇ ਦੇ ਵਿੱਚ ਮੱਕੀ ਦੀ ਫਸਲ ਇੱਕ ਬਹੁਤ, ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਮੋਹਰੀ ਫਸਲ ਮੰਨ ਸਕਦੇ ਹਾਂ,
1: ਮੰਨ ਸਕਦੇ ਹਾਂ ਜੀ। ਹੁਣ ਤਾਂ ਦੇਖੋ ਕਿਸਾਨ ਵੀਰ ਨੂੰ ਪਹਿਲਾਂ ਥੋੜ੍ਹੀ ਜਿਹੀ ਇੱਕ ਨਾ ਕੀ ਕਹਿੰਦੇ ਹੁੰਦੇ ਵੀ ਸ਼ਿਕਾਇਤ ਹੁੰਦੀ ਸੀ ਕਿ ਵਿਕਰੀ ਨਹੀਂ ਹੁੰਦੀ, ਥੋੜ੍ਹੀ ਜਿਹੀ ਨਾ ਨਮੀ ਰਹਿੰਦੀ ਹੈ। ਕਿਸਾਨ ਵੀਰਾਂ ਦੀ ਸਹੂਲਤ ਵਾਸਤੇ ਨਾ ਸਰਕਾਰ ਨੇ ਮੱਕੀ ਦੇ ਡਰਾਇਰ ਵੀ ਲਾਤੇ
0: ਜੀ, ਲਾਤੇ, ਬਿਲਕੁਲ ਸਹੀ,
1: ਬੜੇ ਫਾਇਦਾ ਹੋ ਗਿਆ ਜੀ ਇਹਦੇ ਨਾਲ। ਇੱਕ ਦੇਖੋ ਆਪਣੇ ਜਲੰਧਰ ਜ਼ਿਲ੍ਹੇ ਦੇ ਵਿੱਚ ਮੱਕੀ ਦਾ ਬਹੁਤ ਵਧੀਆ ਵੀ ਲੱਗ ਗਿਆ ਜੀ ਕਾਰਖਾਨਾ, ਵੀ ਕਈ ਤਰੀਕੇ ਦੀਆਂ ਚੀਜ਼ਾਂ ਤਿਆਰ ਹੋਣ ਲੱਗ ਪਈਆਂ, ਯਾਨੀ ਕਿ ਮੰਗ ਦੇ ਹਿਸਾਬ ਨਾਲ ਜੇ ਦੇਖੀਏ ਤੇ ਫਸਲ ਦੇ ਵਿੱਚ ਇਹਦੀਆਂ ਸੰਭਾਵਨਾਵਾਂ ਬਹੁਤ ਨੇ ਜੀ ਇਹਦੀਆਂ ਫਸਲ।
0: ਦੇਖੋ ਇਹੀ ਹੈ ਨਾ, ਇਮਾਰਾਂ ਦੇ ਸਦਕੇ ਹੈ, ਇਮਾਰਾਂ ਦੀਆਂ ਖੋਜਾਂ ਦੇ ਕਾਰਨ ਹੈ ਕਿ ਇਸੇ ਫਸਲ ਨੂੰ ਆਪਾਂ ਕਈ ਤਰੀਕਿਆਂ ਨਾਲ ਇਹਦੀ ਵਿਕਰੀ ਕਰ ਸਕਦੇ ਹਾਂ। ਜਿੱਦਾਂ ਤੁਸੀਂ ਜ਼ਿਕਰ ਹੀ ਕੀਤਾ ਹੈ ਕਿ ਬਹੁਤ ਸਾਰੇ ਪਦਾਰਥ ਇਸ ਤਰ੍ਹਾਂ ਦੇ ਅੱਜ ਸਾਨੂੰ ਮੰਡੀ ਦੇ ਵਿੱਚ ਮਿਲਦੇ ਹੈ ਜਿਹੜੇ ਮੱਕੀ ਤੋਂ ਤਿਆਰ ਕੀਤੇ ਜਾਂਦੇ ਹੈ।
1: ਬਿਲਕੁਲ ਬਿਲਕੁਲ ਜੀ,
0: ਸੋ ਇਸ ਕਰਕੇ ਇਹ ਥੋੜ੍ਹਾ ਜਿਹਾ ਆਪਾਂ ਕੋਸ਼ਿਸ਼ ਕਰੀਏ ਕਿ ਪਹਿਲੀ ਤਾਂ ਅਸੀਂ ਆਪਣੇ ਖੇਤ ਦੇ ਵਿੱਚ ਹੀ ਭਿੰਨਤਾ ਦੇ ਲਿਹਾਜ਼ ਨਾਲ ਚੱਲੀਏ, ਕਿ ਆਪਾਂ ਫਸਲ ਸਿਰਫ ਫਸਲ ਵਾਲੀ ਫਸਲ ਨਾ ਪੈਦਾ ਕਰੀਏ। ਜਿੱਦਾਂ ਹੁਣ ਆਪਾਂ ਬੇਬੀ ਕੋਰਨ ਦੀ ਗੱਲ ਕਰਦੇ ਹਾਂ ਜੀ, ਹੈ ਨਾ, ਕਿਸਮ ਤੁਸੀਂ ਪਰਲ ਪੌਪਕੋਰਨ ਸਾਡੇ ਕੋਲ ਕਿਸਮ ਹੈ, ਥੋੜ੍ਹੀ ਉਹ ਲਾ ਲਓ, ਬੇਬੀ ਕੋਰਨ ਲਾ ਲਓ, ਹੈ ਨਾ। ਸੋ ਇਸ ਕਰਕੇ ਪਹਿਲਾਂ ਆਪਣੇ ਖੇਤ ਦੇ ਵਿੱਚ ਵੀ ਭਿੰਨਤਾ ਲੈ ਕੇ ਆਈਏ, ਫਸਲ ਦੇ ਵਿੱਚ ਫਸਲੀ ਭਿੰਨਤਾ ਲੈ ਕੇ ਆਈਏ, ਇਹ ਵੀ ਬਹੁਤ ਜ਼ਿਆਦਾ ਤੁਹਾਡੇ ਮੁਨਾਫੇ ਦੇ ਵਿੱਚ ਇਜ਼ਾਫਾ ਕਰਦੀ ਹੈ।
1: ਕਰਦੀ ਆ ਜੀ, ਕਰਦੀ ਆ। ਜੇ ਦੇਖੋ ਆਪਾਂ ਥੋੜ੍ਹਾ ਜਿਹਾ ਸੰਪਰਕ ਰੱਖੀਏ ਵੱਡੇ ਜਿਹੜੇ ਵਪਾਰਕ ਅਦਾਰੇ ਨੇ ਜਿਹਨੇ ਕਿ ਜਿਹਦੀ ਵਰਤੋਂ ਹੁੰਦੀ ਹੈ ਜੀ ਇਹਨਾਂ ਦੀ,
0: ਬਿਲਕੁਲ,
1: ਅਤੇ ਸਾਨੂੰ ਫਿਰ ਜਿਹੜੀ ਚਾਹੇ ਦੋ ਪੈਸੇ ਘੱਟ ਮਿਲਣ ਪਰ ਇਹ ਪੱਕਾ ਯਕੀਨੀ ਹੋ ਗਿਆ ਨਾ ਕਿ ਸਾਡੀ ਫਸਲ ਵਿਕੇਗੀ
0: ਵਿਕੇਗੀ ਵਿਕੇਗੀ, ਬਿਲਕੁਲ ਸਹੀ ਗੱਲ।
1: ਸੋ ਇਹਦੇ ਨਾਲ ਬੜਾ ਫਰਕ ਪੈ ਜਾਂਦਾ ਹੈਗਾ। ਹੁਣ ਦੇਖੋ ਵੱਖ ਵੱਖ ਕਿਸਮਾਂ ਦੀ ਜਦੋਂ ਗੱਲ ਕਰਦੇ ਹਾਂ ਰੁੜੀਆ ਰਾਮ ਜੀ, ਕਿ ਸਮੇਂ ਦੀ ਗੱਲ ਕਰੀਏ ਤੇ ਆਹ ਦੇਖੋ ਸਮਾਂ ਬੜਾ ਢੁਕਵਾਂ ਆਪਣੇ ਕੋਲ, ਪੂਰਾ ਮਹੀਨਾ ਮਈ ਦਾ ਅਖੀਰ ਲੈ ਕੇ ਅਖੀਰ ਜੂਨ ਤੱਕ ਬੀਜ ਲਓ ਇਹਨੂੰ,
0: ਬਿਲਕੁਲ ਬਿਲਕੁਲ,
1: ਤੇ ਖਾਸ ਕਰਕੇ ਜੇ ਵੱਟਾਂ ਤੇ ਬੀਜੀਏ
0: ਉਹ ਜ਼ਿਆਦਾ ਫਾਇਦੇਮੰਦ,
1: ਬਹੁਤ ਫਾਇਦੇਮੰਦ ਹੈ। ਪਾਣੀ ਦੀ ਜਿਹੜੀ ਹੈ ਨਾ
0: ਬਚਤ ਰਹਿੰਦੀ ਹੈ, ਤੇ ਫਸਲ ਜਿੱਦਾਂ ਕਿ ਢਹਿੰਦੀ ਵੀ ਨਹੀਂ,
1: ਢਹਿੰਦੀ ਵੀ ਨਹੀਂ,
0: ਫਸਲ ਦਾ ਜਿਹੜਾ ਬਚਤ ਵੀ ਰਹਿੰਦੀ ਹੈ, ਬਚਤ ਵੀ ਰਹਿੰਦੀ ਹੈ ਥੋੜ੍ਹਾ ਜਿਹਾ। ਇੱਕ ਸੰਤੂ ਸਾਹਿਬ ਇਹ ਹੈ ਕਿ ਇਹ ਫਸਲ ਆਪਾਂ ਜਿੱਦਾਂ ਸਾਰੇ ਜਾਣਦੇ ਹਾਂ ਕਿ ਤੋਤਾ ਜਿਹੜਾ ਹੈ ਇਸ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ। ਸੋ ਇਸ ਕਰਕੇ
1: ਬਿਰਲੇ ਬਿਰਲੇ ਬੀਜਦੇ ਹਾਂ ਨਾ, ਉਦੋਂ ਸੰਭਾਵਨਾ ਹੁੰਦੀ ਹੈ, ਜਦੋਂ ਆਪਾਂ ਇਕੱਠੇ ਬੀਜਾਂਗੇ ਨਾ ਤੇ ਨੁਕਸਾਨ ਥੋੜਾ ਵਧਾ ਵੰਡਿਆ
0: ਜਾਂਦਾ। ਸਹੀ ਗੱਲ ਹੈ, ਸਹੀ ਗੱਲ। ਹੁਣ ਤੋਤਿਆਂ ਨੇ ਵੀ ਤਾਂ ਕੁਝ ਖਾਣਾ ਹੀ ਹੈ ਜੀ।
1: ਦੇਖੋ ਸੂਰਜਮੁਖੀ ਦੀ ਫਸਲ ਜਿਹੜੀ ਹੈ ਘੱਟ ਕਿਉਂ ਗਈ, ਇਸੇ ਕਰਕੇ ਘੱਟ ਗਈ ਕਿ ਵਿਰਲੇ ਵਿਰਲੇ ਬੀਜਦੇ ਸੀ ਤੇ ਨੁਕਸਾਨ ਹੁੰਦਾ ਸੀ, ਬੰਦਾ ਕਹਿੰਦਾ ਪੀਪੇ ਵਜਾਉਂਦੇ ਰਹੋ ਜੀ,
0: ਬਿਲਕੁਲ
1: ਵਜਾਉਂਦੇ ਰਹੋ ਤੋਤਿਆਂ ਨੂੰ,
0: ਸਹੀ ਗੱਲ।
1: ਸੋ ਇਸ ਕਰਕੇ ਜੇ ਆਪਾਂ ਥੋੜਾ ਜਿਹਾ ਰਕਬਾ ਇਕੱਠਾ ਬੀਜ ਲਈਏ ਤੇ ਫਾਇਦਾ ਜਿਹੜਾ ਹੋ ਸਕਦਾ ਹੈਗਾ। ਸੋ ਵੱਖ ਵੱਖ ਕਿਸਮਾਂ ਦੀ ਜਦੋਂ ਗੱਲ ਆਉਂਦੀ ਨਾ ਰੁੜੀਆ ਰਾਮ ਜੀ, ਬੜੀਆਂ ਮਹੱਤਵਪੂਰਨ ਹੋ ਜਾਂਦੀਆਂ। ਦੇਖੋ ਕੁਛ ਕਿਸਮਾਂ ਹੁੰਦੀਆਂ ਗੇਤੀਆਂ, ਕੁਛ ਦਰਮਿਆਨੀਆਂ ਹੁੰਦੀਆਂ, ਕੁਛ ਜਿਹੜੀਆਂ
0: ਪਛੇਤੀਆਂ।
1: ਤੁਸੀਂ ਖਾਸ ਕਿਸਮਾਂ ਦੀ ਗੱਲ ਕੀਤੀ ਸੀ,
0: ਹਾਂ
1: ਉਹ ਵੀ ਆਪਾਂ ਉਹਦੇ ਵਾਸਤੇ ਖਾਸ ਹੀ ਕਿਸਮਾਂ ਨੇ ਜੀ,
0: ਬਿਲਕੁਲ।
1: ਜੇ ਤੁਸੀਂ ਆਪਣੇ ਕੋਲ ਸਵੀਟ ਕੋਰਨ ਹੈ ਜਾਂ ਬੇਬੀ ਕੋਰਨ ਹੈਗੀ ਆ, ਫੁੱਲਾਂ ਖਿੱਲੇ ਬਣਾਉਣੇ, ਉਹਦੇ ਵਾਸਤੇ ਵੱਖਰੀ ਕਿਸਮ ਹੈ। ਸੋ ਕਿਸਮ ਦੀ ਚੋਣ ਕਿਹੜੇ ਮੰਤਵ ਲਈ ਬੀਜਣੀ
0: ਬੀਜਣੀ
1: ਇਹ ਆਪਾਂ ਕਰ ਸਕਦੇ ਹੈਗੇ ਹਾਂ, ਅਤੇ ਖੇਤ ਦੀ ਚੋਣ ਕਰਕੇ ਵਧੀਆ ਬੀਜ ਦੀ ਚੋਣ ਕਰੀਏ। ਦੇਖੋ ਬੀਜ ਆਪਾਂ ਉਹੀ ਲਈਏ ਜਿਹੜੀ ਕਿਸਮਾਂ ਦੀ ਸਿਫਾਰਸ਼ ਸਾਡੇ ਪੰਜਾਬ ਵਾਸਤੇ ਕੀਤੀ
0: ਕੀਤੀ ਜਾਂਦੀ ਹੈ,

0: ਕਿਉਂਕਿ ਕਈ ਵਾਰ ਕੋਈ ਸਮੱਸਿਆਵਾਂ ਇਸ ਕਰਕੇ ਵੀ ਆ ਜਾਂਦੀਆਂ ਕਿ ਆਪਾਂ ਜਿਹੜਾ ਓਪਰਾ ਬੀਜ ਜਾਂ ਬਾਹਰੋਂ ਬੀਜ ਲੈ ਆਉਂਦੇ ਕਿਤੋਂ ਹੋਰੋਂ, ਉਹ ਜਿਹੜੀ ਹੈ ਸਾਡੇ ਹਾਲਾਤ ਦੇ ਅਨੁਕੂਲ ਨਹੀਂ ਹੁੰਦਾ ਜੀ।
1: ਆਹੋ ਜੀ, ਮਾਹੌਲ ਫਿੱਟ ਨਹੀਂ ਬੈਠਦਾ ਨਾ, ਉਸ
0: ਹਾਂ
1: ਕਿਸਮ ਵਾਤਾਵਰਣ ਅਲੱਗ ਹੋ ਜਾਂਦਾ।
0: ਹਾਂ, ਹੁਣ ਦੇਖੋ PM14 ਆਪਣੇ ਕੋਲ ਕਿਸਮ ਹੈਗੀ ਹੈ, 13 ਆ, ADV 92-93 ਹੈਗੇ ਆ, JC 12, PMH 11 ਅਤੇ PMH 1,
1: ਜੀ
0: ਇਹ ਲੰਮਾ ਸਮਾਂ ਲੈਂਦੀਆਂ ਜੀ ਕਿਸਮਾਂ। ਅਤੇ ਦਰਮਿਆਨੇ ਸਮੇਂ ਵਿੱਚ ਇੱਕੋ ਕਿਸਮ ਹੈ JC 4, ਥੋੜ੍ਹੇ ਸਮੇਂ ਵਿੱਚ PMH 2,
1: ਜੀ
0: ਅਤੇ ਖਾਸ ਵਰਤੋਂ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਪੰਜਾਬ ਬੇਬੀ ਕੌਰਨ ਨੰਬਰ 1 ਅਤੇ ਪੰਜਾਬ ਸਵੀਟ ਕੌਰਨ ਨੰਬਰ 1, ਅਤੇ ਜੇ ਦਾਣਿਆਂ ਦੇ ਫੁੱਲੇ ਦੇ ਖਿੱਲੇ ਬਣਾਉਣੇ ਆ ਅਤੇ ਪਰਲ ਪੌਪਕੌਰਨ, ਇਹ ਕਿਸਮਾਂ ਆਪਾਂ ਬੀਜ ਸਕਦੇ ਹੈਗੇ ਹਾਂ।
1: ਬਿਲਕੁਲ ਬਿਲਕੁਲ, ਸਮਾਂ ਅਨੁਕੂਲ ਹੈ ਜੀ।
0: ਹਾਂ, ਸਮਾਂ ਬਹੁਤ ਅਨੁਕੂਲ ਹੈਗੀ ਆ, ਵੱਖ ਵੱਖ ਢੰਗ ਤਰੀਕੇ ਹੈ ਅਤੇ ਆਪਾਂ ਨੂੰ ਲੈ ਕੇ ਬੀਜ ਆਮ ਕਰਕੇ ਜਿਹੜਾ ਪਰਲ ਪੌਪਕੌਰਨ ਲਈ 7 ਕਿਲੋ ਅਤੇ ਬਾਕੀਆਂ ਲਈ 10 ਕਿਲੋ ਬੀਜ ਲੈਣਾ ਜੀ।
1: ਆ ਇੱਕ ਨਾਲ ਥੋੜ੍ਹਾ ਜਿਹਾ ਇਸ ਫਸਲ ਦੇ ਵਿੱਚ ਜਿੱਦਾਂ ਆਪਾਂ ਕਹਿੰਦੇ ਵੱਟਾਂ ਦੇ ਬੀਜ ਲਈ, ਖੈਰ ਉਹ ਤਾਂ ਗੱਲ ਹੀ ਹੋਰ ਹੈ।
0: ਹਾਂ, 2-3 ਤਰੀਕੇ ਆ ਜੀ,
1: ਜੇ ਪੱਧਰੇ ਵੀ ਬੀਜਣੀ ਹੈ ਤਾਂ ਜ਼ਮੀਨ ਦਾ ਪੱਧਰਾ ਹੋਣਾ ਬੜਾ ਜ਼ਰੂਰੀ, ਕਿਉਂਕਿ ਸੰਧੂ ਸਾਹਿਬ ਇਹ ਫਸਲ ਜਿਹੜੀ ਪਾਣੀ ਬਹੁਤ ਮਾਰਦਾ ਪਸਾਰੀ ਚ।
0: ਹਾਂ, 4-5 ਵਾਰੀ ਵਾਹ ਕੇ ਸੁਹਾਗਾ ਫੇਰ ਲਓ,
1: ਪੁਰਪਰਾ ਕਰੋ ਜ਼ਮੀਨ ਨੂੰ,
0: ਤਾਂ ਕਿ ਦੇਖੋ ਪਾਣੀ ਦਾ ਨਿਕਾਸ ਦਾ ਪ੍ਰਬੰਧ
1: ਬੜਾ ਜ਼ਰੂਰੀ,
0: ਬਹੁਤ ਜ਼ਰੂਰੀ।
1: ਜੇ ਪਾਣੀ ਖੜ ਗਿਆ ਤਾਂ ਸਾਡੀ ਜਿਹੜਾ ਫਸਲ
0: ਗਈ ਗਈ ਜੀ, ਫਸਲ ਗਈ ਫਿਰ ਕੁਛ ਲੱਭਦਾ ਨਹੀਂ ਕਈ ਵਾਰ। ਸੋ ਇਸ ਕਰਕੇ ਵੱਖ ਵੱਖ ਤਰੀਕੇ ਨਾਲ ਜਿਹੜੀ ਆਪਾਂ ਬਿਨਾਂ ਖੇਤ ਦੀ ਵਹਾਈ ਕੀਤੇ ਵੀ 0 ਟਿਲ ਡਰਿਲ ਦੇ ਨਾਲ ਵੀ
1: ਬੀਜੀ
0: ਜਾ ਸਕਦੀ ਹੈਗੀ, ਇਹ ਸਿੱਧੀ ਬੀਜਣੀ ਹੈ। ਬਾਕੀ ਦੇਖੋ ਖਾੜੀਆਂ 'ਚ ਬਹੁਤ ਵਧੀਆ ਢੰਗ ਆ, ਉਹ ਬੀਜ ਸਕਦੇ ਹੈਗੇ ਆ, ਬੈਡਾਂ 'ਤੇ ਵੱਟਾਂ 'ਤੇ ਬੀਜ ਸਕਦੇ ਹੈਗੇ ਆ, ਬਿਨਾਂ ਵਹਾਈ ਕੀਤੀ ਜਾ ਸਕਦੀ ਹੈਗੀ ਆ। ਅਤੇ ਰਲਵੀਂ ਫਸਲ ਵੀ ਦੇਖੋ ਲੈ ਸਕਦੇ ਹਾਂ ਰੋੜੀ ਆਰਾਮ ਜੀ,
1: ਵਾਹ ਵਾਹ ਜੀ ਵਾਹ।
0: ਅਤੇ ਮੱਕੀ ਹੈ ਅਤੇ ਚਾਰੇ ਵਾਲੀ ਸੋਇਆਬੀਨ ਜਾਂ ਮੂੰਗਫਲੀ ਵੀ ਇਹਦੇ ਵਿੱਚ ਬੀਜੀ ਜਾ ਸਕਦੀ ਹੈਗੀ।
1: ਆਹੋ ਜੀ, ਜੇ ਸੰਭਾਵਨਾ ਬਣਦੀ ਹੈ
0: ਹਾਂ
1: ਤੇ ਫਿਰ ਇਹ ਬਣਾ ਲੈਣੀ ਚਾਹੀਦੀ।
0: ਬਿਲਕੁਲ ਬਿਲਕੁਲ,
1: ਤੁਹਾਡਾ ਮੁਨਾਫਾ ਹੀ ਵਧਣਾ ਰਲਵੀਂ ਫਸਲ ਨਾਲ।
0: ਹਾਂ, ਨੁਕਸਾਨ ਕੋਈ ਨਹੀਂ,
1: ਨੁਕਸਾਨ ਕੋਈ ਨਹੀਂ ਹੈ
0: ਜੀ,
1: ਕਿਉਂਕਿ ਰਲਵੀਂ ਫਸਲ ਦਾ ਦੇਖੋ ਸਮਝੋ ਮਤਲਬ ਇਹੀ ਹੁੰਦਾ ਕਿ ਇਹਦੇ 'ਚ ਉਹ ਫਸਲ ਬੀਜਣੀ ਹੈ ਜਿਹੜੀ ਇਹਨੂੰ ਕਿਸੇ ਤਰ੍ਹਾਂ ਨੁਕਸਾਨ ਨਾ ਪਹੁੰਚਾਵੇ।
0: ਹਾਂ, ਆਪਸ ਮਿਲਦੇ ਹੋਣ,
1: ਆਪਸ 'ਚ ਸੁਭਾਅ ਮਿਲਦਾ ਹੋਵੇ ਆਪਸ 'ਚ ਇਹਨਾਂ ਦਾ, ਹੈ ਨਾ,
0: ਜਿਹਦਾ ਰਵਾਂ ਤੇ ਮੱਕੀ ਆਪਾਂ ਕਹਿੰਦੇ ਵਧੀਆ ਹੋ ਜਾਂਦੀ ਹੈ,
1: ਬਿਲਕੁਲ ਬਿਲਕੁਲ,
0: ਚਾਰੇ ਦੇ ਤੌਰ ਤੇ ਬੀਜ ਲੈਂਦੇ ਹੈਗੇ ਤੇ ਖਾਣ ਦੇ ਤੌਰ ਤੇ ਵੀ ਹੋ ਜਾਂਦੀ ਹੈ।
1: ਬਿਲਕੁਲ,
0: ਕੀ ਇਰਾਦਾ ਫਿਰ,
1: ਚਲੀਏ ਜੀ,
0: ਜੈ ਹਿੰਦ ਜੀ,
1: ਜੈ ਜੀ।

ਤੁਸੀਂ ਖੇਤੀਬਾੜੀ ਪ੍ਰੋਗਰਾਮ ਸੁਣਿਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਾਨਸਕਾਨ ਪ੍ਰੋਗਰਾਮ ਚ ਆਓ ਸਰਵਣ ਕਰੀਏ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 70ਵੀਂ ਕੜੀ।

0: ਮਾਨਸਕਾਨ ਪ੍ਰੋਗਰਾਮ ਚ ਤੁਸੀਂ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 70ਵੀਂ ਲੜੀ ਸਰਵਣ ਕਰ ਰਹੇ ਸੀ।
1: ਹੁਣ ਤੱਕ ਤੁਸੀਂ ਆਕਾਸ਼ਵਾਣੀ ਜਲੰਧਰ ਦੀ ਪ੍ਰੋਗਰਾਮ ਸੁਣ ਰਹੇ ਸੀ। FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। 6:50 ਹੋਏ ਨੇ ਇਸ ਵੇਲੇ ਸਵੇਰ ਦੇ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਨਵੀਂ ਸਵੇਰ।

ਪ੍ਰੋਗਰਾਮ ਹੈ ਜੀ ਨਵੀਂ ਸਵੇਰ ਅਤੇ ਨਵਾਂ ਵਿਚਾਰ ਸਾਂਝਾ ਕਰਦੇ ਹਾਂ। ਕਹਿੰਦੇ ਬਹੁਤੀ ਭੀੜ ਦੀ ਲੋੜ ਨਹੀਂ, ਬਹੁਤੀ ਭੀੜ ਦੀ ਲੋੜ ਨਹੀਂ, ਜੋ ਸਾਥ ਦੇਵੇ ਉਹ ਕਰੋੜਾਂ ਦੇ ਬਰਾਬਰ ਹੋ ਜਾਂਦਾ। ਜੀ ਹਾਂ,

ਔਖੇ ਸੌਖੇ ਸਮੇਂ ਤੁਹਾਡਾ ਕੋਈ ਇੱਕ ਵਿਅਕਤੀ ਵੀ ਸਾਥ ਦੇ ਦੇ ਨਾ, ਤਾਂ ਉਹ ਵਿਅਕਤੀ ਦਾ ਬਸ ਕਮਾਲ ਹੈ, ਯਾਨੀ ਕਿ ਕਰੋੜਾਂ ਦੇ ਬਰਾਬਰ ਹੋ ਜਾਂਦਾ ਹੈ। ਸੋ ਇਹ ਤਾਂ ਸੀ ਅੱਜ ਦਾ ਵਿਚਾਰ, ਅਤੇ ਆਓ ਇੱਕ ਸ਼ਬਦ ਸਰਵਣ ਕਰਦੇ ਹਾਂ। ਗਾਇਨ ਕਰ ਰਹੇ ਨੇ ਭਾਈ ਰਵਿੰਦਰ ਸਿੰਘ ਅਤੇ ਉਹਨਾਂ ਦਾ ਰਾਗੀ ਜਥਾ।

ਹੁਣੇ ਆਪਾਂ ਸ਼ਬਦ ਸਰਵਣ ਕੀਤਾ, ਭਾਈ ਰਵਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ। ਨਵੀਂ ਸਵੇਰ ਪ੍ਰੋਗਰਾਮ ਚੱਲ ਰਿਹਾ ਇਸ ਵੇਲੇ। ਅੱਜ ਸੋਮਵਾਰ ਹੈ, ਸ਼ਕ ਸੰਵਤ 1948 ਦੇ ਵੈਸਾਖ ਮਹੀਨੇ ਦੀ 19 ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 11 ਤਾਰੀਖ। ਇਸ ਦੇ ਨਾਲ ਹੀ ਅੱਜ ਦਾ ਨਵੀਂ ਸਵੇਰ ਪ੍ਰੋਗਰਾਮ ਇੱਥੇ ਸਮਾਪਤ ਹੁੰਦਾ ਹੈ।

ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾਹਰਟਜ਼ ਤੇ 7 ਵਜਣ ਵਾਲੇ ਨੇ ਇਸ ਵੇਲੇ ਸਵੇਰ ਦੇ। ਹੁਣ ਸੁਣਾਂਗੇ ਹਿੰਦੀ ਸਮਾਚਾਰ। ਕੁਝ ਪਲ ਕਰੋ ਉਡੀਕ।

0: ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾਹਰਟਸ ਦੀ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਤੁਸੀਂ ਸਾਨੂੰ ਸੁਣ ਸਕਦੇ ਹੋ। 7:05 ਹੋਏ ਨੇ ਇਸ ਵੇਲੇ ਸਵੇਰ ਦੀ। ਹੁਣ ਪੇਸ਼ ਕਰ ਰਹੇ ਹਾਂ ਖੇਤੀ ਨੁਕਤੇ। ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ ਸਾਡਾ ਖਾਸ ਸੈਗਮੈਂਟ ਹੁੰਦਾ। ਅੱਜ ਦੇ ਖੇਤੀ ਨੁਕਤੇ ਤੁਹਾਡੇ ਨਾਲ ਸਾਂਝਾ ਕਰਨਗੇ ਰਣਵੀਰ ਸਿੰਘ ਰਾਣਾ।
1: ਕਿਸਾਨ ਭੈਣੋ ਅਤੇ ਕਿਸਾਨ ਵੀਰੋ, ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਗੱਲਬਾਤ ਕਰਾਂਗੇ ਦੁੱਧ ਚੁਆਈ ਦੇ ਸਹੀ ਢੰਗ ਬਾਰੇ। ਕਿਸਾਨ ਵੀਰੋ, ਪਸ਼ੂ ਦੀ ਚੰਗੀ ਸਿਹਤ, ਸਹੀ ਪਸ਼ੂ ਪ੍ਰਬੰਧਨ ਅਤੇ ਦੇਖਭਾਲ ਸਾਫ਼ ਸੁਥਰੇ ਦੁੱਧ ਉਤਪਾਦਨ ਦੀ ਪਹਿਲੀ ਕੜੀ ਹੁੰਦੀ ਹੈ। ਦੁੱਧ ਨੂੰ ਅੰਮ੍ਰਿਤ ਦਾ ਦਰਜਾ ਦਿੱਤਾ ਗਿਆ ਅਤੇ ਸਾਫ਼ ਸੁਥਰੇ ਦੁੱਧ ਉਤਪਾਦਨ ਦਾ ਅਰਥ ਹੈ ਤੰਦਰੁਸਤ ਪਸ਼ੂ ਦੁਆਰਾ ਰੋਗ ਰਹਿਤ ਅਤੇ ਮਨੁੱਖਾਂ ਦੇ ਪੀਣ ਲਈ ਸੁਰੱਖਿਅਤ ਦੁੱਧ ਪੈਦਾ ਕਰਨਾ। ਦੁੱਧ ਤੰਦਰੁਸਤ ਦੁਧਾਰੂ ਪਸ਼ੂ ਦੇ ਹਵਾਣੇ ਵਿੱਚ ਬਿਲਕੁਲ ਸਹੀ ਰਹਿੰਦਾ ਹੈ, ਪਰ ਜਿਵੇਂ ਹੀ ਉਹ ਬਾਹਰ ਆਉਂਦਾ ਹੈ ਉਸ ਵਿੱਚ ਕੀਟਾਣੂ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ। ਸੁਚੱਜੇ ਚੁਆਈ ਪ੍ਰਬੰਧ ਲਈ ਕੁਝ ਗੱਲਾਂ ਧਿਆਨ ਦੇਣ ਯੋਗ ਨੇ, ਜਿਸ ਵਿੱਚ ਚੁਆਈ ਕਰਨ ਤੋਂ ਪਹਿਲਾਂ ਹਮੇਸ਼ਾ ਥਣਾਂ ਨੂੰ ਸਾਫ਼ ਪਾਣੀ ਨਾਲ ਧੋਵੋ ਅਤੇ ਰੋਗਾਣੂ ਰਹਿਤ ਕਰਨ ਲਈ ਲਾਲ ਦਵਾਈ ਦੀ ਵਰਤੋਂ ਕਰੋ। ਕਿਸਾਨ ਵੀਰੋ, ਚੁਆਈ ਹਮੇਸ਼ਾ ਪੂਰੇ ਹੱਥ ਦੇ ਨਾਲ ਹੀ ਕਰਨੀ ਚਾਹੀਦੀ ਹੈ। ਜ਼ਿਆਦਾਤਰ ਕਿਸਾਨ ਬੀਬੀਆਂ ਅਤੇ ਕਿਸਾਨ ਵੀਰ ਦੁੱਧ ਦੀ ਚੁਆਈ ਅੰਗੂਠੇ ਨੂੰ ਉਂਗਲੀਆਂ ਵਿੱਚ ਮੋੜ ਕੇ ਦੁੱਧ ਦੀ ਚੁਆਈ ਕਰਦੇ ਨੇ। ਇਹ ਤਰੀਕਾ ਬਿਲਕੁਲ ਗਲਤ ਹੈ। ਸਹੀ ਤਰੀਕਾ ਹੈ ਕਿ ਦੁੱਧ ਦੀ ਚੁਆਈ

0: ਦੇ ਹੱਥ ਦੇ ਨਾਲ ਹੀ ਕਰੋ। ਉਸ ਨਾਲ ਪਸ਼ੂ ਦੇ ਥਣਾਂ ਉੱਤੇ ਜ਼ਿਆਦਾ ਜ਼ੋਰ ਨਹੀਂ ਪਏਗਾ ਅਤੇ ਦੁੱਧ ਦੀ ਚੁਆਈ ਵੀ ਸਹੀ ਤਰੀਕੇ ਨਾਲ ਹੋ ਜਾਏਗੀ। ਚੁਆਈ ਹਮੇਸ਼ਾ 5 ਤੋਂ 10 ਮਿੰਟਾਂ ਦੇ ਵਿੱਚ ਪੂਰੀ ਕਰ ਲੈਣੀ ਚਾਹੀਦੀ ਹੈ ਅਤੇ ਥਣਾਂ ਵਿੱਚ ਥੋੜ੍ਹਾ ਵੀ ਦੁੱਧ ਨਹੀਂ ਛੱਡਣਾ ਚਾਹੀਦਾ। ਥਣਾਂ ਵਿੱਚ ਦੁੱਧ ਛੱਡਣ ਨਾਲ ਥਨੈਲਾ ਰੋਗ ਹੋਣ ਦੇ ਅਸਰ ਵੱਧ ਜਾਂਦੇ ਨੇ। ਚੁਆਈ ਕਰਨ ਵੇਲੇ ਲੇਵੇ ਨੂੰ ਪੂਰੀ ਤਰ੍ਹਾਂ ਖਾਲੀ ਕਰੋ ਤਾਂ ਕਿ ਇਹਨਾਂ ਵਿੱਚ ਦੁੱਧ ਬਾਕੀ ਨਾ ਰਹੇ ਜੋ ਕਿ ਬੈਕਟੀਰੀਆ ਅਤੇ ਕੀਟਾਣੂਆਂ ਦੇ ਵਧਣ ਦਾ ਕਾਰਨ ਬਣ ਸਕਦਾ ਹੈ। ਦੁੱਧ ਚੋਣ ਤੋਂ ਬਾਅਦ ਥਣਾਂ ਦੀ ਝਿੱਲੀ ਕੁਝ ਦੇਰ ਤੱਕ ਖੁੱਲ੍ਹੀ ਰਹਿੰਦੀ ਹੈ ਅਤੇ ਇਸ ਵਿੱਚ ਕੀਟਾਣੂ ਪ੍ਰਵੇਸ਼ ਕਰ ਸਕਦੇ ਨੇ। ਇਸ ਨਾਲ ਥਨੈਲਾ ਜਿਹੇ ਰੋਗ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਚੁਆਈ ਮਗਰੋਂ ਪਸ਼ੂ ਨੂੰ ਇੱਕਦਮ ਨਹੀਂ ਬੈਠਣ ਦੇਣਾ ਚਾਹੀਦਾ। ਚੁਆਈ ਕਰਨ ਤੋਂ ਬਾਅਦ ਪਸ਼ੂ ਨੂੰ ਚਾਰਾ ਜਾਂ ਫੀਡ ਪਾ ਦਿਓ ਤਾਂ ਕਿ ਪਸ਼ੂ ਖੜ੍ਹਾ ਰਹੇ ਅਤੇ ਖੁਰਾਕ ਖਾਂਦਾ ਰਹੇ। ਚੁਆਈ ਕਰਨ ਤੋਂ ਬਾਅਦ ਥਣਾਂ ਨੂੰ ਹਮੇਸ਼ਾ ਐਂਟੀਸੈਪਟਿਕ ਘੋਲ ਦਾ ਡੋਬਾ ਦਿਓ, ਜਿਸ ਨੂੰ ਥਣ ਡੋਬਾ ਵੀ ਕਹਿੰਦੇ ਨੇ। ਜਿਨ੍ਹਾਂ ਕਿਸਾਨ ਵੀਰਾਂ ਨੇ ਵੱਡੇ ਪੱਧਰ 'ਤੇ ਡੇਅਰੀ ਦਾ ਕੰਮ ਕੀਤਾ ਉੱਥੇ ਮਸ਼ੀਨ ਨਾਲ ਚੁਆਈ ਕੀਤੀ ਜਾਂਦੀ ਹੈ ਔਰ ਇਹ ਬਿਲਕੁਲ ਸਹੀ ਵੀ ਹੈ। ਜਿਸ ਫਾਰਮ 'ਤੇ ਜ਼ਿਆਦਾ ਦੁੱਧ ਉਤਪਾਦਨ ਹੋਵੇ ਉੱਥੇ ਮਸ਼ੀਨ ਨਾਲ ਚੁਆਈ ਦਾ ਤਰੀਕਾ ਹੀ ਅਪਣਾਉਣਾ ਚਾਹੀਦਾ। ਮਸ਼ੀਨ ਨਾਲ ਚੁਆਈ ਕਰਨ ਵੇਲੇ ਇਹ ਯਕੀਨੀ ਬਣਾਓ ਕਿ ਲੇਵੇ ਅਤੇ ਥਣਾਂ 'ਤੇ ਕਿਸੇ ਤਰ੍ਹਾਂ ਦਾ ਕੋਈ ਜ਼ਖਮ ਨਾ ਹੋਵੇ। ਇਸ ਨਾਲ ਪਸ਼ੂ ਨੂੰ ਜ਼ਿਆਦਾ ਨੁਕਸਾਨ ਹੋਏਗਾ। ਮਸ਼ੀਨ ਦੇ ਪ੍ਰੈਸ਼ਰ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਜ਼ਿਆਦਾ ਪ੍ਰੈਸ਼ਰ ਨਾਲ ਵੀ ਥਣਾਂ 'ਤੇ ਜ਼ਖਮ ਹੋ ਸਕਦੇ ਨੇ। ਚੁਆਈ ਕਰਨ ਵਾਲਾ ਆਦਮੀ ਪੂਰੀ ਤਰ੍ਹਾਂ ਸਿਹਤਮੰਦ ਹੋਣਾ ਚਾਹੀਦਾ ਹੈ। ਉਸ ਨੂੰ ਕਿਸੇ ਤਰ੍ਹਾਂ ਦਾ ਵੀ ਜ਼ੁਕਾਮ, TB ਜਾਂ ਛੂਤ ਦਾ ਰੋਗ ਨਹੀਂ ਹੋਣਾ ਚਾਹੀਦਾ। ਚੁਆਈ ਕਰਨ ਵਾਲੇ ਆਦਮੀ ਦੇ ਹੱਥਾਂ ਦੇ ਨਹੁੰ ਨਹੀਂ ਵਧੇ ਹੋਣੇ ਚਾਹੀਦੇ। ਇਸ ਨਾਲ ਵੀ ਥਣਾਂ 'ਤੇ ਜ਼ਖਮ ਹੋ ਸਕਦੇ ਨੇ ਔਰ ਇਹ ਜ਼ਖਮ ਬਾਅਦ ਵਿੱਚ ਵੱਡੀ ਮੁਸੀਬਤ ਬਣ ਜਾਂਦੇ ਨੇ। ਹਰ ਪਸ਼ੂ ਦੀ ਚੁਆਈ ਕਰਨ ਤੋਂ ਬਾਅਦ ਹੱਥ ਧੋ ਲੈਣੇ ਚਾਹੀਦੇ ਨੇ। ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ, ਕਿਸਾਨ ਵੀਰੋ, ਜਿਹੜੇ ਪਸ਼ੂ ਬਿਮਾਰ ਹੋਣ ਉਹਨਾਂ ਦੀ ਚੁਆਈ ਬਾਅਦ ਵਿੱਚ ਕਰਨੀ ਚਾਹੀਦੀ ਹੈ। ਪਹਿਲਾਂ ਤੰਦਰੁਸਤ ਪਸ਼ੂਆਂ ਨੂੰ ਚੋਣਾ ਚਾਹੀਦਾ। ਪਸ਼ੂਆਂ ਦਾ ਵਾੜਾ ਜਾਂ ਸ਼ੈੱਡ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ। ਜੇਕਰ ਆਲਾ ਦੁਆਲਾ ਗੰਦਾ ਅਤੇ ਬਦਬੂਦਾਰ ਹੋਵੇ ਤਾਂ ਇਸ ਦੀ ਗੰਦੀ ਬਦਬੂ ਦੁੱਧ ਵਿੱਚੋਂ ਵੀ ਆਉਣ ਲੱਗ ਜਾਂਦੀ ਹੈ ਅਤੇ ਇਹ ਪਸ਼ੂਆਂ ਲਈ ਵੀ ਬਹੁਤ ਸਾਰੀਆਂ ਬਿਮਾਰੀਆਂ ਸਹੇੜਦਾ ਹੈ। ਇਸ ਲਈ ਪਸ਼ੂਆਂ ਦਾ ਆਲਾ ਦੁਆਲਾ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ। ਬਿਮਾਰ ਪਸ਼ੂਆਂ ਨੂੰ ਤੰਦਰੁਸਤ ਪਸ਼ੂਆਂ ਨਾਲੋਂ ਦੂਰ ਰੱਖੋ। ਪਸ਼ੂਆਂ ਦਾ ਪਿੰਡਾ ਬਿਲਕੁਲ ਸਾਫ਼ ਹੋਣਾ ਚਾਹੀਦਾ, ਨਹੀਂ ਤਾਂ ਚੁਆਈ ਵੇਲੇ ਗੋਹਾ ਜਾਂ ਹੋਰ ਚੀਜ਼ਾਂ ਦੁੱਧ ਵਿੱਚ ਡਿੱਗ ਸਕਦੀਆਂ ਨੇ। ਇਸ ਤੋਂ ਬਿਨਾਂ ਥੱਲੇ ਵਾਲਾ ਫਰਸ਼ ਵੀ ਬਿਲਕੁਲ ਸਾਫ਼ ਕਰ ਲੈਣਾ ਚਾਹੀਦਾ ਤਾਂ ਕਿ ਜਦੋਂ ਪਸ਼ੂ ਪੈਰ ਨੂੰ ਝਟਕੇ ਉਸ ਵੇਲੇ ਗੋਹਾ ਜਾਂ ਹੋਰ ਮਿੱਟੀ ਘੱਟਾ ਦੁੱਧ ਵਿੱਚ ਨਾ ਪਵੇ। ਸਮੇਂ ਸਮੇਂ ਸਿਰ ਟੀਕਾਕਰਨ ਕਰਵਾਉਂਦੇ ਰਹੋ ਤਾਂ ਕਿ ਭਿਆਨਕ ਬਿਮਾਰੀਆਂ ਤੋਂ ਪਸ਼ੂ ਬਚੇ ਰਹਿਣ। ਮਾਹਿਰ ਡਾਕਟਰ ਦੀ ਸਲਾਹ ਦੇ ਨਾਲ ਹੀ ਪਸ਼ੂ ਨੂੰ ਕੋਈ ਦਵਾਈ ਦੇਣੀ ਚਾਹੀਦੀ ਹੈ। ਘਰੇਲੂ ਨੁਸਖੇ ਅਪਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ। ਪਸ਼ੂਆਂ ਦੀ ਚੰਗੀ ਸਿਹਤ ਲਈ ਪਸ਼ੂਆਂ ਨੂੰ ਵਧੀਆ ਚਾਰਾ ਅਤੇ ਸੰਤੁਲਿਤ ਖੁਰਾਕ ਦੇਣੀ ਬਹੁਤ ਜ਼ਰੂਰੀ ਹੈ। ਕਿਸਾਨ ਵੀਰੋ, ਲੇਵੇ ਦੀ ਗੁੱਝੀ ਸੋਜ ਬਾਰੇ ਜਾਣਕਾਰੀ ਲਈ ਲੈਬੋਰਟਰੀ ਤੋਂ ਸੋਮੈਟਿਕ ਸੈੱਲ ਕਾਊਂਟ ਕਰਵਾਇਆ ਜਾ ਸਕਦਾ ਹੈ, ਜਿਸ ਨਾਲ ਗੁੱਝੀ ਸੋਜ ਜਾਂ ਸਬ ਕਲੀਨਿਕ ਮੈਸਟਾਈਟਿਸ ਬਾਰੇ ਪਤਾ ਲਗਾਇਆ ਜਾ ਸਕਦਾ ਹੈ। ਅੱਜ ਦੇ ਲਈ ਇੰਨਾ ਹੀ, ਭਲਕੇ ਫੇਰ ਮਿਲਾਂਗੇ। ਜੈ ਹਿੰਦ।
1: ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਹੁਣੇ ਤੁਸੀਂ ਰਣਬੀਰ ਸਿੰਘ ਰਾਣਾ ਪਾਸੋਂ ਜਾਣਕਾਰੀ ਹਾਸਲ ਕਰ ਰਹੇ ਸੀ ਪਸ਼ੂਆਂ ਨੂੰ ਚੋਣ ਦਾ ਸਹੀ ਢੰਗ।
2: ਹਾਈਵੇ ਜਾਂ ਐਕਸਪ੍ਰੈਸ ਵੇ ਤੇ ਵਾਹਨ ਚਲਾਉਂਦੇ ਸਮੇਂ ਬਹੁਤ ਸਾਰੇ ਲੋਕ ਲਾਪਰਵਾਹੀ ਨਾਲ ਓਵਰਟੇਕ ਕਰਦੇ ਨੇ ਜਾਂ ਸਹੀ ਲੇਨ ਤੇ ਗੱਡੀ ਨਹੀਂ ਚਲਾਉਂਦੇ, ਜਿਸ ਕਾਰਨ ਹਾਦਸੇ ਵਾਪਰਦੇ ਨੇ ਅਤੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਹਾਈਵੇ ਤੇ ਕਈ ਲੋਕ ਖੱਬੇ ਪਾਸੇ ਤੋਂ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰਨ ਦੀ ਗਲਤੀ ਕਰ ਬੈਠਦੇ ਨੇ, ਜੋ ਕਿ ਸਹੀ ਨਹੀਂ ਹੈ। ਓਵਰਟੇਕ ਕਰਨ ਲਈ ਕਿਸੇ ਵੀ ਵਾਹਨ ਨੂੰ ਸੱਜੇ ਪਾਸੇ ਤੋਂ ਓਵਰਟੇਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਸਾਵਧਾਨੀ ਨਾਲ। ਜੇਕਰ ਤੁਸੀਂ ਅੱਗੇ ਜਾ ਰਹੇ ਵਾਹਨ ਨੂੰ ਓਵਰਟੇਕ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਹੌਰਨ ਵਜਾਓ ਅਤੇ ਸਾਹਮਣੇ ਵਾਲੀ ਕਾਰ ਨੂੰ ਸੁਚੇਤ ਕਰੋ। ਜਦੋਂ ਸਾਹਮਣੇ ਵਾਲੀ ਕਾਰ ਤੁਹਾਨੂੰ ਸਾਈਡ ਦੇਵੇ ਤਾਂ ਹੀ ਓਵਰਟੇਕ ਕਰੋ। ਯਾਦ ਰੱਖੋ, ਘਰ ਵਿੱਚ ਤੁਹਾਡੇ ਆਪਣੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ।
1: ਪੇਸ਼ ਕਰ ਰਹੇ ਹਾਂ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਅੱਜ ਦਾ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਲੈ ਕੇ ਤੁਹਾਡੇ ਨਾਲ ਅੱਜ ਮੈਂ ਅੰਮ੍ਰਿਤਪਾਲ ਕੌਰ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਸੋਮਵਾਰ, ਨਵਾਂ ਹਫ਼ਤਾ, ਇਸ ਦੀ ਸ਼ੁਰੂਆਤ ਹੈ। ਸੋ ਥੋੜ੍ਹਾ ਜਿਹਾ ਰਿਲੈਕਸ ਆਪਾਂ ਹੋ ਰਹੇ ਪਿਛਲੇ ਦਿਨਾਂ ਦੌਰਾਨ, ਕਿਉਂਕਿ ਸ਼ਨੀਵਾਰ, ਦੂਸਰਾ ਐਤਵਾਰ ਵੀ ਛੁੱਟੀ ਹੁੰਦੀ ਹੈ, ਦੂਸਰੇ ਸ਼ਨੀਵਾਰ, ਅਤੇ ਕੱਲ੍ਹ ਐਤਵਾਰ ਦਾ ਦਿਨ ਸੀ। ਅੱਜ ਸੋਮਵਾਰ ਹੈ ਅਤੇ ਬਿਨਾਂ ਟੈਨਸ਼ਨ, ਬਿਨਾਂ ਪਰੇਸ਼ਾਨੀ ਦੇ ਜਲਦੀ ਉੱਠੋ, ਆਪਣੇ ਕੰਮਾਂ ਕਾਰਾਂ ਲਈ ਤਿਆਰ ਹੋਵੋ। ਇਹ ਨਵਾਂ ਹਫ਼ਤਾ ਤੁਹਾਡੇ ਲਈ ਨਵੇਂ ਮੌਕੇ ਲੈ ਕੇ ਆਇਆ। ਬਸ ਯਾਦ ਰੱਖੋ ਕਿ ਸਾਰਾ ਦਿਨ ਦੇ ਵਿੱਚ ਆਪਣੇ ਲਈ ਤੁਸੀਂ 10 ਤੋਂ 15 ਮਿੰਟ ਜ਼ਰੂਰ ਕੱਢਿਆ ਕਰੋ, ਚਾਹੇ ਉਹ ਸਵੇਰੇ ਹੋਵੇ, ਸ਼ਾਮ ਨੂੰ ਜਾਂ ਦੁਪਹਿਰੇ, ਜਦੋਂ ਵੀ ਤੁਹਾਨੂੰ ਠੀਕ ਸਮਾਂ ਲੱਗੇ ਆਪਣੇ ਲਈ ਸਮਾਂ ਜ਼ਰੂਰ ਕੱਢੋ। ਸੋ ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਕਿ ਆਕਾਸ਼ਵਾਣੀ ਪਟਿਆਲਾ ਤੋਂ ਅੱਜ ਕਿਹੜੇ ਖਾਸ ਪ੍ਰੋਗਰਾਮ ਹੋਣਗੇ, ਕੀ ਉਹਨਾਂ ਦਾ ਪ੍ਰਸਾਰਣ ਸਮਾਂ ਰਹੇਗਾ।

जानकार ते मनोरंजन भरपूर प्रोग्राम गुड मॉर्निंग मालवा शुरू हो चुके है जी। बहुत सारियां गल्लां बातां अज्ज दे इस प्रोग्राम विच करांगी। एक तुहानू खास मेहमान नाल गलबात भी सुनावांगी, क्योंकि अज सादत हसन मंटो जो कहानीकार ने उन्हां दा जन्म दिवस है। 8 बजे तक गुड मॉर्निंग मालवा प्रोग्राम चलेगा ते 8 बजे समाचार प्रभात तहत हिंदी च खबरां होणगियां, 8:15 बजे अंग्रेजी विच खबरां सुणांगी ते 8:30 बजे होणगियां पंजाबी विच खबरां। ਪੰਜਾਬੀ ਫਿਲਮੀ ਗੀਤਾਂ ਦਾ ਤੁਸੀਂ ਆਨੰਦ ਮਾਣੋਗੇ ਸਵੇਰੇ 8:40 'ਤੇ। NCERT ਦੁਆਰਾ ਸਪੋਂਸਰਡ ਪ੍ਰੋਗਰਾਮ ਸੁਣੋਗੇ ਉਮੰਗ ਸਵੇਰੇ 10 ਵਜੇ। ਹੈਲੋ ਫਰਮਾਇਸ਼, 10:30 ਵਜੇ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੇ ਵਿੱਚ ਫੋਨ ਕਰਕੇ ਤੁਸੀਂ ਆਪਣੀ ਫਰਮਾਇਸ਼ ਦੀ ਪੰਜਾਬੀ ਗੀਤ ਸੁਣਦੇ ਹੋ ਅਤੇ ਜੇ ਹਿੰਦੀ ਗੀਤ ਸੁਣਨਾ ਚਾਹੁੰਦੇ ਹੋ ਤਾਂ ਉਸ ਤੋਂ ਬਾਅਦ 11 ਵਜੇ ਹਿੰਦੀ ਜ਼ਾਇਕਾ ਪ੍ਰੋਗਰਾਮ ਹੁੰਦਾ ਹੈ। ਇਸ ਪ੍ਰੋਗਰਾਮ ਦੇ ਵਿੱਚ ਵਟਸਐਪ ਮੈਸੇਜ ਕਰਕੇ ਤੁਸੀਂ ਆਪਣੀ ਫਰਮਾਇਸ਼ ਅਤੇ ਹਿੰਦੀ ਫਿਲਮੀ ਗੀਤ ਸੁਣ ਸਕਦੇ ਹੋ। ਗੱਲਾਂ ਅਤੇ ਗੀਤਾਂ ਦਾ ਪ੍ਰੋਗਰਾਮ ਫੁਲਕਾਰੀ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 11:30। ਸਾਡੀਆਂ ਭੈਣਾਂ ਲਈ ਖਾਸ ਪ੍ਰੋਗਰਾਮ ਨਾਰੀ ਲੋਕ ਪੇਸ਼ ਕਰਾਂਗੇ ਦੁਪਹਿਰ 12:05 'ਤੇ। ਤੁਹਾਡੇ ਵੱਲੋਂ ਭੇਜੀਆਂ ਗਈਆਂ ਚਿੱਠੀਆਂ 'ਤੇ ਆਧਾਰਿਤ ਪ੍ਰੋਗਰਾਮ ਹੁੰਦਾ ਨਗਮੇ, ਸਮਾਂ ਦੁਪਹਿਰ 1 ਵਜੇ ਦਾ ਅਤੇ ਹਿੰਦੀ ਫਿਲਮੀ ਗੀਤ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਫਰਮਾਇਸ਼ 'ਤੇ ਸੁਣਾਏ ਜਾਂਦੇ ਨੇ। 2 ਵਜੇ ਫੌਜੀ ਵੀਰਾਂ ਲਈ ਖਾਸ ਪ੍ਰੋਗਰਾਮ ਸਰਫਰੋਸ਼। 2:30 ਵਜੇ ਸਾਡਾ ਖਾਸ ਅਤੇ ਹਫ਼ਤਾਵਾਰ ਪ੍ਰੋਗਰਾਮ ਹੋਏਗਾ ਸੁਣੇ ਹੀ। ਇਹ ਪ੍ਰੋਗਰਾਮ ਖਾਸ ਤਾਂ ਹੀ ਬਣੇਗਾ ਜੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸੁਨੇਹੇ ਭੇਜੋਗੇ। ਸੁਨੇਹੇ ਤੁਸੀਂ ਭੇਜਣੇ ਆ ਜੀ ਆਕਾਸ਼ਬਾਣੀ ਪਟਿਆਲਾ ਦੇ ਪ੍ਰੋਗਰਾਮਾਂ ਸੰਬੰਧੀ। ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹੇ ਲੱਗਦੇ ਨੇ, ਕੋਈ ਰਾਏ ਕੋਈ ਵਿਚਾਰ ਤੁਸੀਂ ਪ੍ਰੋਗਰਾਮਾਂ ਸੰਬੰਧੀ ਦੇਣਾ ਚਾਹੁੰਦੇ ਹੋ ਤਾਂ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ 94650026268 'ਤੇ। 2:30 ਵਜੇ ਇਹ ਪ੍ਰੋਗਰਾਮ ਹੁੰਦਾ ਜੀ। ਸ਼ਾਮ ਦੀ ਸਭਾ ਦੇ ਵਿੱਚ ਗੱਲਾਂ 'ਚੋਂ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 5 ਵਜੇ ਅਤੇ 5:30 ਵਜੇ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ ਸਾਡਾ ਖਾਸ ਪ੍ਰੋਗਰਾਮ ਕਿਸਾਨ ਬਾਣੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਡਾਕਟਰ ਪ੍ਰਦੀਪ ਕੌਰ ਭੰਗੂ ਹੋਰਾਂ ਨਾਲ ਕੀਤੀ ਗੱਲਬਾਤ ਤੁਸੀਂ ਸੁਣੋਗੇ। ਵਿਸ਼ਾ ਰਹੇਗਾ ਗਰਮੀਆਂ ਵਿੱਚ ਪਸ਼ੂਆਂ ਦੀ ਦੇਖਭਾਲ। ਸਾਡੇ ਨੌਜਵਾਨ ਸਾਥੀਆਂ ਲਈ ਪ੍ਰੋਗਰਾਮ ਵਿਬਗਿਓਰ ਸ਼ਾਮ 6:30 ਵਜੇ। ਸ਼ਾਮ 7 ਵਜੇ ਬੰਦਗੀ ਪ੍ਰੋਗਰਾਮ ਸਰਵਣ ਕਰਾਂਗੇ ਅਤੇ 7:40 ਦਾ ਸਮਾਂ ਰਹਿੰਦਾ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਇਸ ਪ੍ਰੋਗਰਾਮ ਦੇ ਵਿੱਚ ਫੋਨ ਕਰਕੇ ਤੁਸੀਂ ਆਪਣੀ ਫਰਮਾਇਸ਼ 'ਤੇ ਪੰਜਾਬੀ ਜਾਂ ਹਿੰਦੀ ਗੀਤ ਸੁਣ ਸਕਦੇ ਹੋ। ਅੱਜ ਰਾਤੀ 8:15 ਵਜੇ ਸੁਣੋ ਖਾਸ ਪ੍ਰੋਗਰਾਮ ਐਸਾ ਦੇਸ਼ ਹੈ ਮੇਰਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੈਰ ਕਰੋਗੇ ਗੋਆ ਦੀ।

ਪੰਜਾਬੀ ਤੜਕਾ ਰਾਤੀ 10 ਵਜੇ ਪ੍ਰੋਗਰਾਮ ਸੁਣੋਗੇ। ਇਸ ਪ੍ਰੋਗਰਾਮ ਦੇ ਵਿੱਚ ਵਟਸਐਪ ਮੈਸੇਜ ਕਰ ਦਿਓ ਤੁਸੀਂ ਅਤੇ ਸੁਣਦੇ ਹੋ ਆਪਣੀ ਫਰਮਾਇਸ਼ ਦੇ ਪੰਜਾਬੀ ਗੀਤ। ਪੁਰਾਣੇ ਹਿੰਦੀ ਨਗਮਿਆਂ ਦਾ ਆਨੰਦ ਮਾਣ ਸਕਦੇ ਹੋ ਪ੍ਰੋਗਰਾਮ ਰਜਨੀ ਗੰਧਾ ਤਹਿਤ ਰਾਤ 10:30 ਵਜੇ। ਸਭਾ ਦੇ ਅਖੀਰ ਵਿੱਚ ਰਾਤ 11 ਵਜੇ ਹਿੰਦੀ ਸਮਾਚਾਰ ਅਤੇ 11:05 'ਤੇ ਅੰਗਰੇਜ਼ੀ ਖਬਰਾਂ ਹੋਣਗੀਆਂ। ਸਾਡੇ ਅੱਜ ਦੇ ਪ੍ਰੋਗਰਾਮਾਂ ਦੀ ਸਮਾਪਤੀ ਹੋਏਗੀ ਰਾਤ 11:10 'ਤੇ। ਇਹ ਤਾਂ ਸੀ ਆਕਾਸ਼ਵਾਣੀ ਪਟਿਆਲਾ ਤੋਂ ਪ੍ਰਸਾਰਿਤ ਹੋਣ ਵਾਲੇ ਕੁਝ ਖਾਸ ਪ੍ਰੋਗਰਾਮਾਂ ਦੀ ਜਾਣਕਾਰੀ ਅਤੇ ਆਓ ਇੱਕ ਗੀਤ ਸੁਣਦੇ ਹਾਂ, ਆਵਾਜ਼ ਦਿਵਿਆ ਕੁਮਾਰ ਦੀ।

0: ये आवाज दिव्या कुमार दी।
1: बदलो बदलो आदत बदलो।
2: मशीन में कपड़े डालने से पहले चेक नहीं किया था क्या?
1: बदलो बदलो आदत बदलो। अब नजदीकी बैंक जाकर फटे पुराने नोट्स बदलिए। अगर बैंक मना करे तो आरबीआई के ओम्बुड्समैन से शिकायत करें। आरबीआई कहता है जानकार बनिए, सतर्क रहिए।
3: आखिर की है लेन ड्राइविंग? हाईवे या सड़क दे खब्बे पासे वाली लेन भारी वाहना अते घट रफ्तार नाल चलन वाले वाहना लई हुंदी है। उथे ही सज्जे पासे वाली लेन तेज़ वाहना अते ओवरटेक करन लई बनाई गई हुंदी है। लेन ड्राइविंग करदिया समय इन्हां गल्लां दा खास ख्याल रखो। मन लो कि तुसी अजिही सड़क ते गड्डी चला रहे हो जिस दियां तीन लेना हन। हुण इस विचों जो खब्बे पासे वाली लेन घट रफ्तार वाले वाहना लई हुंदी है, विचकार वाली लेन उन्हां वाहना लई हुंदी है जो मध्यम रफ्तार नाल चल रहे ने, अते सज्जे पासे वाली लेन उन्हां वाहना लई हुंदी है जो तेज़ रफ्तार नाल चल रहे ने। तुहानू अपने वाहन अते वाहन दी स्पीड दे हिसाब नाल सही लेन दी चोण करनी चाहीदी है, नहीं तां ड्राइविंग दौरान कोई वड्डा हादसा वापर सकदा है। ड्राइविंग करदे समय खुद सुरक्षित रहो अते दूजियां नूं भी सुरक्षित रखो।
0: ਹਾਂਜੀ ਦੋਸਤੋ, ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਮਾਲਵਾ, ਆਕਾਸ਼ਵਾਣੀ ਦਾ ਪਟਿਆਲੇ ਕੇਂਦਰ 'ਚ ਟਿਊਨਿੰਗ ਕੀਤਾ ਹੋਇਆ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਅੱਜ ਤੁਹਾਨੂੰ ਇੱਕ ਖਾਸ ਗੱਲਬਾਤ ਸੁਣਾਵਾਂਗੇ, ਇੰਟਰਵਿਊ ਕਰਾਂਗੇ ਆਪਾਂ ਡਾਕਟਰ ਰੁਬੀਨਾ ਸ਼ਬਨਮ ਹੋਰਾਂ ਨਾਲ, ਜੋ ਨਵਾਬ ਸ਼ੀਰ ਮੁਹੰਮਦ ਖਾਂ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ ਮਲੇਰਕੋਟਲਾ ਦੇ ਹੈੱਡ ਨੇ। ਉਹਨਾਂ ਨਾਲ ਆਪਾਂ ਕਹਾਣੀਕਾਰ ਸਾਦਤ ਹਸਨ ਮੰਟੋ ਬਾਰੇ ਗੱਲਬਾਤ ਕਰਾਂਗੇ ਅਤੇ ਆਓ ਉਹਨਾਂ ਨੂੰ ਫੋਨ ਲਾਈਨ 'ਤੇ ਲੈਂਦੇ ਹਾਂ। ਹੈਲੋ।
4: ਹੈਲੋ।
0: ਹਾਂਜੀ ਡਾਕਟਰ ਰੁਬੀਨਾ ਸ਼ਬਨਮ ਜੀ, ਤੁਹਾਡਾ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ।
4: ਬਹੁਤ ਸ਼ੁਕਰੀਆ
0: ਜੀ। ਮੈਮ, ਸਭ ਤੋਂ ਪਹਿਲਾਂ ਸਾਨੂੰ ਇਹੀ ਦੱਸੋ ਕਿ ਕਹਾਣੀਕਾਰ ਨੇ ਸਾਦਤ ਹਸਨ ਮੰਟੋ
4: ਜੀ,
0: ਅਤੇ ਤੁਸੀਂ ਆਪਣੇ ਵਿਚਾਰ ਦੇ ਵਿੱਚ ਦੱਸੋ ਕਿ ਉਹ ਕੌਣ ਸਨ ਅਤੇ ਉਹਨਾਂ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ?
4: ਮੰਟੋ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਉਹਨਾਂ ਵਾਸਤੇ ਸ਼ੇਰ ਜ਼ਰੂਰ ਪੜ੍ਹਨਾ ਚਾਹਾਂਗੀ
0: ਜੀ। ਜ਼ਰੂਰ।
4: ਉਸਕੀ ਬਾਤੇਂ ਕਿਆ ਕਰਤੇ ਹੋ ਵੋ ਲਫ਼ਜ਼ੋਂ ਕਾ ਬਾਨੀ ਹੈ। ਉਸਕੀ ਬਾਤੇਂ ਕਿਆ ਕਰਤੇ ਹੋ ਵੋ ਲਫ਼ਜ਼ੋਂ ਕਾ ਬਾਨੀ ਹੈ, ਉਸਕੇ ਕਿਤਨੇ ਲਹਿਜੇ ਹੈ ਔਰ ਹਰ ਲਹਿਜਾ ਲਾਸਾਨੀ ਹੈ।
0: ਵਾਹ ਜੀ ਵਾਹ ਜੀ।
4: ਮੰਟੋ ਸਾਦਤ ਹਸਨ ਮੰਟੋ ਉਰਦੂ ਦੇ ਬਹੁਤ ਹੀ ਸਿਰ ਕੱਢ ਕਹਾਣੀਕਾਰਾਂ ਵਿੱਚੋਂ ਇੱਕ ਹੈ ਔਰ ਉਹਨਾਂ ਦਾ ਜਨਮ 11 ਮਈ 1912 ਵਿੱਚ ਪਪੜੌਦੀ ਪਿੰਡ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ
0: ਜੀ। ਮਤਲਬ ਆਪਣੇ ਪੰਜਾਬ ਦੇ ਹੀ ਰਹਿਣ ਵਾਲੇ ਨੇ?
4: ਹਾਂਜੀ ਹਾਂਜੀ। ਉਹਨਾਂ ਦਾ ਨਾਨਕਾ ਘਰ ਸੀ ਇੱਥੇ।
0: ਹਾਂਜੀ,
4: ਨਾਨਕੇ ਘਰ ਉਹਨਾਂ ਦਾ ਜਨਮ ਹੋਇਆ।
0: ਅੱਛਾ ਜੀ। ਤੇ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਉਰਦੂ ਦੇ ਕਹਾਣੀਕਾਰ ਸਨ, ਹੋਰ ਮੈਮ ਉਹਨਾਂ ਦਾ ਸਾਹਿਤ ਦੇ ਵਿੱਚ ਕੀ ਯੋਗਦਾਨ ਰਿਹਾ? ਕਹਾਣੀਆਂ ਤੋਂ ਇਲਾਵਾ ਉਹਨਾਂ ਦੀਆਂ ਵੀ ਹੋਰ ਕੋਈ ਰਚਨਾ ਨੇ ਜਾਂ ਮੇਨ ਕਹਾਣੀ ਹੀ ਲਿਖੀ ਹੈ ਉਹਨਾਂ ਨੇ?
4: ਨਹੀਂ, ਕਹਾਣੀਆਂ ਤੋਂ ਇਲਾਵਾ ਉਹਨਾਂ ਨੇ ਖਾਕੇ ਲਿਖੇ ਨੇ, ਪੈਨ ਸਕੈਚ। ਖਾਕਿਆਂ ਦੇ ਉਹਨਾਂ ਦੇ ਦੋ ਮਜਮੂਏ ਸ਼ਾਇਆ ਹੋਏ, ਲਾਊਡ ਸਪੀਕਰ ਔਰ ਗੰਜੇ ਫਰਿਸ਼ਤੇ।
0: ਅੱਛਾ ਜੀ ਜੀ।
4: ਔਰ ਇਹਦੇ ਨਾਲ ਉਹਨਾਂ ਨੇ ਡਰਾਮੇ ਵੀ ਲਿਖੇ। ਉਹ ਰੇਡੀਓ ਸਟੇਸ਼ਨ ਵਿੱਚ ਜਦੋਂ ਨੌਕਰੀ ਕਰਦੇ ਸੀ ਤਾਂ ਉੱਥੇ ਜਿਹੜੇ ਡਰਾਮੇ ਪੇਸ਼ ਕੀਤੇ ਜਾਂਦੇ ਸੀ ਉਹ ਮੰਟੋ ਲਿਖਦੇ ਸੀ। ਔਰ ਉਸ ਵਕਤ ਕ੍ਰਿਸ਼ਨ ਚੰਦਰ ਵੀ ਰੇਡੀਓ ਸਟੇਸ਼ਨ ਪਰ ਨੌਕਰੀ ਕਰਦੇ ਸੀ ਤੇ ਦੋਵੇਂ ਆਪਸ ਵਿੱਚ ਸਲਾਹ ਮਸ਼ਵਰਾ ਕਰਦੇ ਕਿ ਅੱਜ ਕਿਸ ਟੌਪਿਕ ਪਰ ਡਰਾਮਾ ਲਿਖਿਆ ਜਾਵੇ। ਅੱਜ ਤਾਂ ਟੌਪਿਕ ਤੈਅ ਹੁੰਦੇ ਸਾਰ ਮੰਟੋ ਟਾਈਪ ਰਾਈਟਰ ਪਰ ਡਰਾਮਾ ਲਿਖਣਾ ਸ਼ੁਰੂ ਕਰ ਦਿੰਦੇ ਔਰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਜਿਵੇਂ ਕੋਈ ਮਸ਼ੀਨ ਡਰਾਮਾ ਘੜ ਰਹੀ ਹੈ ਔਰ ਉਹ ਡਰਾਮਾ ਇੱਕੋ ਹੀ ਸਿਟਿੰਗ ਵਿੱਚ ਲਿਖਿਆ ਜਾਂਦਾ ਔਰ ਖੇਡਿਆ ਜਾਂਦਾ ਔਰ ਆਪਣੇ ਆਪ ਵਿੱਚ ਮੁਕੰਮਲ ਹੁੰਦਾ।
0: ਮਤਲਬ ਨਾਲ ਦੀ ਨਾਲ ਕੋਈ ਉਹਨਾਂ ਨੂੰ ਵਿਸ਼ਾ ਪਤਾ ਲੱਗਦਾ ਸੀਗਾ, ਉਸੇ ਵੇਲੇ ਹੀ ਡਰਾਮਾ ਘੜ ਦਿੰਦੇ ਸੀ।
4: ਉਹਨਾਂ ਵਿੱਚ ਇੰਨੀ ਕ੍ਰੀਏਟਿਵਿਟੀ ਸੀ ਕਿ ਉਹ ਫੌਰਨ ਡਰਾਮਾ ਲਿਖ ਦਿੰਦੇ ਸੀ। ਇਸ ਤੋਂ ਇਲਾਵਾ ਉਹਨਾਂ ਨੇ ਫਰਾਂਸੀਸੀ ਲਿਟਰੇਚਰ ਦਾ ਉਰਦੂ ਵਿੱਚ ਤਰਜਮਾ ਕੀਤਾ
0: ਜੀ,
4: ਤਾਂ ਉਹਨਾਂ ਦੀ ਹੈਸੀਅਤ ਹੈ ਕਈ ਪਾਸਿਆਂ ਦਾ। ਪਰ ਬਹੁਤ ਬੜੇ ਲਿਖਣ ਵਾਲੇ ਦੀ ਨਾ ਇੱਕ ਇਹ ਟ੍ਰੇਜਡੀ ਹੁੰਦੀ ਹੈ ਕਿ ਲੋਕ ਉਹਦੇ ਕਿਸੇ ਇੱਕ ਪੱਖ ਨੂੰ ਹੀ ਗੋਲਦੇ ਨੇ
0: ਤੇ
4: ਬਾਕੀ ਦੇ ਪੱਖਾਂ ਉਹਦੇ ਨਜ਼ਰ ਅੰਦਾਜ਼ ਹੋ ਜਾਂਦੇ ਨੇ, ਅੱਖੋਂ ਪਰੋਖੇ ਰਹਿ ਜਾਂਦੇ ਨੇ। ਤਾਂ ਇਸੇ ਤਰ੍ਹਾਂ ਮੰਟੋ ਨੂੰ ਸਿਰਫ ਇੱਕ ਸਟੋਰੀ ਰਾਈਟਰ ਦੇ ਤੌਰ ਪਰ ਪਹਿਚਾਣ ਮਿਲੀ, ਜਦਕਿ ਉਹ ਖਾਕਾ ਨਿਗਾਰੀ ਵਿੱਚ ਵੀ ਪਹਿਲੀ ਕਤਾਰ ਦੇ ਖਾਕਾ ਨਿਗਾਰਾਂ ਵਿੱਚ ਆਉਂਦੇ ਨੇ।
0: ਅੱਛਾ ਜੀ। ਮੇਨ ਤਾਂ ਇਹੀ ਦੇਖਿਆ ਜਾਂਦਾ ਕਿ ਉਹਨਾਂ ਨੂੰ ਇਹ ਸਮਝਿਆ ਜਾਂਦਾ ਕਿ ਉਰਦੂ ਦੇ ਬਹੁਤ ਵੱਡੇ ਉਹ ਕਹਾਣੀਕਾਰ ਸਨ।
4: ਕਹਾਣੀਕਾਰ ਨੇ ਜੀ।
0: ਹਾਂ, ਉਸ ਤੋਂ ਇਲਾਵਾ ਤੁਸੀਂ ਬਹੁਤ

0: ਵਾਧਾ ਕੀਤਾ ਇਸ ਚੀਜ਼ ਦੇ ਵਿੱਚ ਸਾਨੂੰ ਦੱਸਿਆ, ਤੇ ਇੱਕ ਅਹਿਮ ਗੱਲ ਦੱਸੀ ਕਿ ਉਹ ਰੇਡੀਓ ਸਟੇਸ਼ਨ ਦੇ ਵਿੱਚ ਕੰਮ ਕਰਦੇ ਸੀ, ਹੈ ਨਾ ਜੀ। ਮੈਮ, ਉਹਨਾਂ ਨੇ ਸਮਾਜ ਦੇ ਕਿਹੜੇ ਕਿਹੜੇ ਹੋਰ ਮੁੱਦਿਆਂ ਨੂੰ ਆਪਣੀਆਂ ਰਚਨਾਵਾਂ ਦੇ ਵਿੱਚ ਦਰਸਾਇਆ ਜਾਂ ਰਚਨਾਵਾਂ ਦੇ ਵਿੱਚ ਪੇਸ਼ ਕੀਤਾ? ਕਿਹੜੇ ਕਿਹੜੇ ਸਮਾਜ ਦੇ ਮੁੱਦੇ ਚੁੱਕੇ ਉਹਨਾਂ ਨੇ? ਜੀ
1: ਮਨ ਤੋਂ ਪ੍ਰਗਤੀ ਪ੍ਰਗਤੀਵਾਦੀ ਜਿਹੜੀ ਸਾਹਿਤ ਲਹਿਰ ਸੀ ਉਹਦੇ ਬਾਕਾਇਦਾ ਮੈਂਬਰ ਨਹੀਂ ਸੀ, ਪਰ
0: ਅੱਛਾ।
1: ਉਹਨਾਂ ਦੀ ਹਰ ਇੱਕ ਲਿਖਤ ਦੇ ਵਿੱਚ ਉਹ ਸਾਰੇ ਏਜੰਡੇ ਮਿਲਦੇ ਨੇ ਜੋ ਪ੍ਰਗਤੀਵਾਦੀ ਲੇਖਕਾਂ ਦੇ ਹੈਗੇ ਸੀ ਟੌਪਿਕਸ, ਜਿੱਦਾਂ ਦਬੇ ਕੁਚਲੇ ਲੋਕਾਂ ਦੀ ਗੱਲ ਕਰਨਾ, ਜਿੱਦਾਂ ਔਰਤਾਂ ਜਿਹੜੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਸੈਕੰਡਰੀ ਸਟੇਟਸ ਦਿੱਤਾ ਜਾਂਦਾ ਸਮਾਜ ਵਿੱਚ, ਉਹਨਾਂ ਦੀ ਗੱਲ ਕਰਨਾ, ਸਮਾਜ ਦੇ ਹਰ ਉਹ ਮਤਲਬ ਨੈਗਲੈਕਟਿਡ ਲੋਕ, ਹਰ ਇੱਕ ਨੈਗਲੈਕਟਿਡ ਕਰੈਕਟਰ ਦੀ ਉਹਨਾਂ ਨੇ ਕਹਾਣੀ ਲਿਖੀ, ਜਿਹਨੂੰ ਅਸੀਂ ਬਹੁਤ ਹੀ ਜੁਰਮ ਅਪਰਾਧੀ ਜਾਂ ਘਟੀਆ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ,
0: ਜੀ
1: ਉਹ ਉਹਨਾਂ ਦੀਆਂ ਕਹਾਣੀਆਂ ਦੇ ਪਾਤਰ ਬਣਦੇ ਨੇ, ਹੀਰੋ ਬਣਦੇ ਨੇ, ਔਰ ਉਹ ਉਹਨਾਂ ਗੰਦੇ ਲੋਕਾਂ ਦੇ ਵਿੱਚੋਂ ਉਹਨਾਂ ਦੀਆਂ ਐਸੀਆਂ ਅੱਛਾਈਆਂ ਚੁਣ ਕੇ ਸਾਨੂੰ ਦਿਖਾਉਂਦੇ ਨੇ, ਸਾਡੇ ਸਾਹਮਣੇ ਪੇਸ਼ ਕਰਦੇ ਨੇ, ਕਿ ਜਿਹੜੇ ਆਪਣੇ ਆਪ ਨੂੰ ਬੜੇ ਨੇਕ ਔਰ ਪਾਰਸਾ ਸਮਝਦੇ ਨੇ ਲੋਕ, ਉਹ ਉਹਨਾਂ ਕਰੈਕਟਰ ਦੇ ਸਾਹਮਣੇ ਨੀਵੇਂ ਹੋ ਜਾਂਦੇ, ਹੀਣੇ ਰਹਿ ਜਾਂਦੇ ਨੇ।
0: ਜੀ, ਮਤਲਬ ਉਹ ਸੱਚਾਈ ਨੂੰ ਬਿਆਨ ਕਰਦੇ ਨੇ ਸਮਾਜ ਦੀ,
1: ਬਿਲਕੁਲ,
0: ਹੈ ਨਾ ਜੋ
1: ਨਾ ਨੇ ਉਹਨਾਂ ਦਾ ਇਹੀ ਮਕਸਦ ਸੀ ਕਿ ਹਰ ਇੱਕ ਬੁਰੇ ਤੋਂ ਬੁਰੇ ਇਨਸਾਨ ਦੇ ਵਿੱਚ ਕੋਈ ਨਾ ਕੋਈ ਅੱਛਾਈ ਹੁੰਦੀ ਹੈ,
0: ਜੀ
1: ਉਹ ਅੱਛਾਈ ਨੂੰ ਤਲਾਸ਼ ਕਰੋ, ਤੁਸੀਂ ਉਹਦੀ ਉਹਦੇ ਹਿਸਾਬ ਕਿਤਾਬ ਨਾ ਕਰਨ ਬੈਠੋ, ਉਹਦੇ ਜਿਹੜੇ ਕਰਮਾਂ ਦਾ, ਉਹਦੇ ਕਰਮਾਂ ਦਾ ਹਿਸਾਬ ਕਿਤਾਬ ਹੈਗਾ ਏ ਰੱਬ ਕਰਨ ਵਾਸਤੇ ਬੈਠਾ,
0: ਜੀ ਜੀ ਜੀ
1: ਤੁਹਾਡਾ ਕੰਮ ਸਿਰਫ ਇੰਨਾ ਕਿ ਉਹਦੇ ਅੱਛਾਈ ਦੇਖੋ ਔਰ ਉਹਦੇ ਨਾਲ ਸਮਾਜ ਦੇ ਵਿੱਚ ਵਧੀਆ ਸਮਾਜ ਨੂੰ ਉਸਾਰਨ ਦੀ ਕੋਸ਼ਿਸ਼ ਕਰੋ।
0: ਜੀ ਜੀ ਮੈਮ, ਉਹਨਾਂ ਦੀਆਂ ਕਾਫੀ ਮਸ਼ਹੂਰ ਕਹਾਣੀਆਂ ਵੀ ਹੋਈਆਂ ਨੇ, ਜਿਹਦਾ ਬੂ, ਹੈ ਨਾ, ਤੇ ਇੱਕ ਠੰਡਾ ਗੋਸ਼ਤ, ਜਾਂ ਸਭ ਤੋਂ ਅਹਿਮ ਹੈ ਟੋਬਾ ਟੇਕ ਸਿੰਘ।
1: ਟੋਬਾ ਟੇਕ ਸਿੰਘ
0: ਜੀ, ਉਹਨਾਂ ਬਾਰੇ ਕੁਛ ਦੱਸਣਾ ਚਾਹੋ ਤਾਂ ਕੀ ਸੰਦੇਸ਼ ਹੈ ਜਿਹੜਾ ਉਸ ਕਹਾਣੀਆਂ ਦੇ ਵਿੱਚ ਦਿੱਤਾ ਗਿਆ?
1: ਟੋਬਾ ਟੇਕ ਸਿੰਘ ਜਿਹੜਾ ਬੂ ਔਰ ਠੰਡਾ ਗੋਸ਼ਤ
0: ਠੰਡਾ
1: ਹੈ,
0: ਗੋਸ਼ਤ ਜੀ,
1: ਇਹ ਦੋਨੋਂ ਹੀ ਮਾਨਸਿਕ ਜਿਹੜੀ ਹੈ ਨਾ ਦੁਬਿਧਾ ਦੇ ਵਿੱਚ ਜਿਹੜਾ ਇਨਸਾਨ ਨੂੰ ਮਾਨਸਿਕ ਜਿਹੜੀ ਉਹਦੀ ਸਿਚੁਏਸ਼ਨ ਹੁੰਦੀ ਆ, ਉਹਦੇ ਬੋਡੀ ਦੇ ਉੱਪਰ ਕੀ ਕੀ ਅਸਰ ਪਾਉਂਦੀ ਹੈ, ਇਹ ਦੋਨੋਂ ਅਫਸਾਨੇ ਉਸ ਪ੍ਰਿਸ਼ਠ ਭੂਮੀ ਵਿੱਚ ਲਿਖੇ ਗਏ ਨੇ
0: ਜੀ।
1: ਇਹਨਾਂ ਮੈਂ ਤੁਹਾਨੂੰ ਹੋਰ ਦੱਸ ਦਵਾਂ ਕਿ ਇਹਨਾਂ ਅਫਸਾਨਿਆਂ ਦੇ ਵਿੱਚ ਉੱਪਰ ਇੱਕ ਯੂਨੀਵਰਸਿਟੀ ਦੇ ਵਿੱਚ ਮਨੋਵਿਗਿਆਨ ਵਿਭਾਗ ਨੇ PhD ਕੀਤੀ ਹੈ, ਰਿਸਰਚ ਕੀਤੀ ਹੈ, ਔਰ ਇਹ ਕਿਹਾ ਕਿ ਇਹ ਤਾਂ ਇੱਕ ਕੇਸ ਹਿਸਟਰੀ ਨੇ,
0: ਅੱਛਾ,
1: ਉਹਨਾਂ ਨੇ ਕੇਸ ਹਿਸਟਰੀ ਦੇ ਤੌਰ ਪਰ ਲਿਆ ਹੈ ਕਿ ਮਾਨਸਿਕ ਗੁੰਝਲਾਂ ਨੂੰ ਸੁਲਝਾਉਣ ਵਾਸਤੇ, ਸਮਝਣ ਵਾਸਤੇ ਇਹਨਾਂ ਨੂੰ ਤਾਂ ਬਤੌਰ ਕੇਸ ਹਿਸਟਰੀ ਪੜਿਆ ਜਾਣਾ ਚਾਹੀਦਾ ਹੈ,
0: ਕਿਉਂਕਿ ਬਹੁਤ ਵੱਡੀ ਸਮੱਸਿਆ ਹੈ ਇਹ ਚੀਜ਼ ਦੀ ਨਾ।
1: ਜੀ
0: ਜੀ
1: ਜੀ ਬਿਲਕੁਲ। ਤੇ ਦੂਸਰਾ ਜਿਹੜਾ ਤੁਸੀਂ ਗੱਲ ਕੀਤੀ ਹੈ ਠੰਡਾ ਗੋਸ਼ਤ,
0: ਹਾਂਜੀ,
1: ਇਹ ਜਿਹੜਾ ਦੇਸ਼ ਵੰਡ ਦੇ ਉੱਪਰ ਲਿਖਿਆ ਗਿਆ ਸਭ ਤੋਂ ਬਿਹਤਰੀਨ ਅਫਸਾਨਾ ਹੈ,
0: ਅੱਛਾ,
1: ਇਨਸਾਨ ਨੂੰ ਝੰਜੋੜ ਕੇ ਰੱਖ ਦਿੰਦਾ, ਜਿਹੜਾ ਦੇਸ਼ ਵੰਡ ਦੇ ਉੱਪਰ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਗਈਆਂ, ਬਹੁਤ ਮਤਲਬ ਦਿਲ ਨੂੰ ਛੂਹ ਲੈਣ ਵਾਲੀਆਂ ਚੀਜ਼ਾਂ ਲਿਖੀਆਂ ਗਈਆਂ, ਪਰ ਇਹ ਅਫਸਾਨਾ ਇਸ ਕਰਕੇ ਨਿਵੇਕਲਾ ਹੈ ਕਿ ਇਹਦੇ ਵਿੱਚ ਇੱਕ ਪਾਗਲ ਨੂੰ ਪਾਤਰ ਬਣਾਇਆ ਗਿਆ ਹੈ,
0: ਅੱਛਾ ਜੀ,
1: ਇੱਕ ਪਾਗਲ ਦੇ ਰਾਹੀਂ ਦੱਸਿਆ ਗਿਆ ਕਿ ਉਹਨੂੰ ਨਾ ਹਿੰਦੁਸਤਾਨ ਚਾਹੀਦਾ ਨਾ ਉਹਨੂੰ ਪਾਕਿਸਤਾਨ ਚਾਹੀਦਾ,
0: ਜੀ
1: ਉਹਨੂੰ ਸਿਰਫ ਟੋਬਾ ਟੇਕ ਸਿੰਘ ਜਿਹੜਾ ਉਹਦਾ ਜਨਮ ਭੂਮੀ ਹੈ ਉਹਨੂੰ ਉਹੀ ਚਾਹੀਦਾ,
0: ਜੀ ਉਹਨਾਂ ਕੀ ਹਿੱਸਾ ਜਿਹੜਾ ਜ਼ਮੀਨ ਦਾ ਟੁਕੜਾ, ਹੈ ਨਾ,
1: ਉਹਦੇ ਲਈ ਪੂਰਾ ਪੂਰਾ ਸੰਸਾਰ ਉਹੀ ਹੈ ਇੱਕ ਟੋਬਾ ਟੇਕ ਸਿੰਘ,
0: ਜੀ ਜੀ
1: ਔਰ ਆਖਿਰ ਦੇ ਵਿੱਚ ਇਸ ਅਫਸਾਨੇ ਦੇ ਵਿੱਚ ਜਿਹੜੀ ਉਹ ਚੋਟ ਕਰਦਾ ਹੈ ਇਹਨਾਂ ਨੂੰ ਦੇਸ਼ ਵੰਡ ਦੇ ਜ਼ਿੰਮੇਦਾਰਾਂ ਦੇ ਉੱਪਰ ਚੋਟ ਕਰਦਾ ਹੈ, ਉਹ ਜਦ ਨੋ ਮੈਨ ਲੈਂਡ ਪਰ ਆ ਕੇ ਖੜਾ ਹੋ ਜਾਂਦਾ ਬਿਸ਼ਨ ਸਿੰਘ ਇਸ ਕਹਾਣੀ ਦਾ ਜਿਹੜਾ ਮੇਨ ਪਾਤਰ ਹੈ,
0: ਹਾਂਜੀ,
1: ਨੋ ਜਦੋਂ ਪਾਗਲਾਂ ਦਾ ਤਬਾਦਲਾ ਕਰਦੇ ਨੇ, ਦੇਖੋ ਚੰਗੇ ਜਿਹੜੇ ਸੋਝੀ ਸੂਝਵਾਨ ਨਾਗਰਿਕ ਨੇ ਉਹਨਾਂ ਦਾ ਤਾਂ ਤਬਾਦਲਾ ਹੋ ਗਿਆ, ਹੁਣ ਪਾਗਲਾਂ ਦਾ ਵੀ ਤਬਾਦਲਾ ਕਰ ਦਿੱਤਾ ਜਾਣਾ ਚਾਹੀਦਾ,
0: ਜੀ ਜੀ,
1: ਪਾਗਲਾਂ ਦਾ ਤਬਾਦਲਾ ਜਦੋਂ ਕੀਤਾ ਜਾਂਦਾ ਹੈ ਤਾਂ ਉਹ ਨੋ ਮੈਨ ਲੈਂਡ ਪਰ ਆ ਕੇ ਖੜ ਜਾਂਦਾ, ਔਰ ਉਹ ਕਹਿੰਦਾ ਵੀ ਮੈਂ ਇੱਧਰ ਜਾਣਾ ਨਾ ਇੱਧਰ ਜਾਣਾ, ਮੈਂ ਤਾਂ ਟੋਬਾ ਟੇਕ ਸਿੰਘ ਹੀ, ਮੈਨੂੰ ਤਾਂ ਜਾਣਾ ਹੈ,
0: ਮੈਨੂੰ ਤਾਂ
1: ਚੀਜ਼
0: ਟੋਬਾ
1: ਟੇਕ ਸਿੰਘ ਚਾਹੀਦਾ,
0: ਜੀ। ਮੈਮ, ਉਹਨਾਂ ਨੇ ਸਮਾਜ ਦੇ, ਜਿੱਦਾਂ ਤੁਸੀਂ ਕਿਹਾ ਕਿ ਸਮਾਜ ਦੇ ਸੱਚ ਨੂੰ ਦਰਸਾਇਆ, ਬਹੁਤ ਸਾਰੀਆਂ ਉਹਨਾਂ ਨੂੰ ਮੁਸ਼ਕਲਾਂ ਔਕੜਾਂ ਵੀ ਆਈਆਂ ਹੋਣੀਆਂ ਜਦੋਂ ਉਹਨਾਂ ਨੇ ਸਾਹਿਤ ਰਚਿਆ ਹੋਏਗਾ, ਆਪਣੀਆਂ ਰਚਨਾਵਾਂ ਲਿਖੀਆਂ ਹੋਣਗੀਆਂ।
1: ਹਾਂਜੀ ਬਿਲਕੁਲ, ਖੁਦ ਉਹਨੇ ਕਿਹਾ ਸੀ, ਮੰਟੋ ਨੇ ਆਪਣੀ ਜ਼ਬਾਨ ਨਾਲ ਕਿਹਾ ਸੀ ਕਿ ਜ਼ਮਾਨੇ ਕੇ ਜਿਸ ਦੌਰ ਸੇ ਹਮ ਗੁਜ਼ਰ ਰਹੇ ਹੈ, ਅਗਰ ਆਪ ਉਸਸੇ ਵਾਕਿਫ ਨਹੀਂ ਤੋ ਮੇਰੇ ਅਫਸਾਨੇ ਪੜ੍ਹੀਏ,
0: ਜੀ
1: ਅਗਰ ਆਪ ਉਨ ਅਫਸਾਨੋ ਕੋ ਬਰਦਾਸ਼ਤ ਨਹੀਂ ਕਰ ਸਕਤੇ ਤੋ ਇਸਕਾ ਮਤਲਬ ਹੈ ਕਿ ਜ਼ਮਾਨਾ ਨਾਕਾਬਿਲੇ ਬਰਦਾਸ਼ਤ ਹੈ, ਇਸ ਉਹ ਨਾਕਾਬਿਲੇ ਬਰਦਾਸ਼ਤ ਚੀਜ਼ਾਂ ਜਦੋਂ ਉਹਨਾਂ ਨੇ ਸਮਾਜ ਦੇ ਸਾਹਮਣੇ ਲਿਆ ਕੇ ਨੰਗੀਆਂ ਕਰਕੇ ਖੜੀਆਂ ਕਰ ਦਿੱਤੀਆਂ ਤਾਂ ਸਮਾਜ ਕਦੋਂ ਬਰਦਾਸ਼ਤ ਕਰਦੇ ਕਿ ਕੋਈ ਉਹਦੇ ਖਿਲਾਫ਼ ਆਵਾਜ਼ ਉਠਾਵੇ, ਤਾਂ ਮੰਟੋ ਦੇ ਖਿਲਾਫ਼ ਮੁਕੱਦਮੇ ਹੋਏ,
0: ਜੀ
1: ਉਹਨਾਂ ਦੇ ਅਸਥਾਨਿਆਂ ਪਰ

0: ਕੀਤਾ ਗਿਆ। ਸਨ 1930 ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸ ਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ ਤੇ ਢੇਰ ਸਾਰੀਆਂ ਵਧਾਈਆਂ ਹੋਣ।
1: ਬਦਲੋ ਬਦਲੋ ਆਦਤ ਬਦਲੋ।
2: मशीन में कपड़े डालने से पहले चेक नहीं किया था क्या?
1: बदलो बदलो आदत बदलो। अब नजदीकी बैंक जाकर फटे पुराने नोट्स बदलिए। अगर बैंक मना करे तो RBI के ओम्बुड्समैन से शिकायत करें। RBI कहता है जानकार बनिए, सतर्क रहिए।
3: ਹਾਂਜੀ ਦੋਸਤੋ, ਅੱਜ ਦੇ ਦਿਨ ਦੇ ਇਤਿਹਾਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਸਾਦਤ ਹਸਨ ਮੰਟੋ ਹੁਰਾਂ ਬਾਰੇ ਗੱਲਬਾਤ ਕੀਤੀ, ਜਿਨ੍ਹਾਂ ਬਾਰੇ ਆਪਾਂ ਨੂੰ ਜਾਣਕਾਰੀ ਦੇ ਰਹੇ ਸਨ ਡਾਕਟਰ ਰੁਬੀਨਾ ਸ਼ਬਨਮ। ਸੋ ਅੱਜ ਇੱਕ ਹੋਰ ਖਾਸ ਵਿਅਕਤੀ ਹੈ ਜਿਹੜੀ ਜੇ ਕ੍ਰਿਸ਼ਨ ਮੂਰਤੀ, ਉਹਨਾਂ ਦਾ ਜਨਮ ਦਿਨ ਹੁੰਦਾ ਹੈ। ਜੇ ਕ੍ਰਿਸ਼ਨ ਮੂਰਤੀ 20ਵੀਂ ਸਦੀ ਦੇ ਮਹਾਨ ਦਾਰਸ਼ਨਿਕ ਅਤੇ ਅਧਿਆਤਮਕ ਗੁਰੂ ਮੰਨੇ ਜਾਂਦੇ ਨੇ। ਹਰ ਸਾਲ 11 ਮਈ ਨੂੰ ਉਹਨਾਂ ਦੀ ਵਰ੍ਹੇਗੰਢ ਹੈ ਜਿਹੜੀ ਮਨਾਈ ਜਾਂਦੀ ਹੈ। 11 ਮਈ 1895 ਨੂੰ ਮਦਨਪੱਲੇ ਆਂਧਰਾ ਪ੍ਰਦੇਸ਼ ਵਿਖੇ ਉਹਨਾਂ ਦਾ ਜਨਮ ਹੋਇਆ ਸੀ। ਉਹਨਾਂ ਨੂੰ ਛੋਟੀ ਉਮਰ ਵਿੱਚ ਹੀ ਥਿਓਸੋਫਿਕਲ ਸੋਸਾਇਟੀ ਦੇ ਪ੍ਰਧਾਨ ਐਨੀ ਬੇਸੈਂਟ ਦੁਆਰਾ ਗੋਦ ਲੈ ਲਿਆ ਗਿਆ ਸੀ, ਜੋ ਮੰਨਦੇ ਸੀ ਕਿ ਕ੍ਰਿਸ਼ਨਮੂਰਤੀ ਆਉਣ ਵਾਲੇ ਸਮੇਂ ਦੇ ਵਿਸ਼ਵ ਗੁਰੂ ਹੋਣਗੇ। ਕ੍ਰਿਸ਼ਨਮੂਰਤੀ ਦੀਆਂ ਸਿੱਖਿਆਵਾਂ ਕਿਸੇ ਵਿਸ਼ੇਸ਼ ਧਰਮ ਸੰਪਰਦਾ ਦਾ ਜਾਂ ਕੌਮੀਅਤ ਨਾਲ ਨਹੀਂ ਜੁੜੀਆਂ ਹੋਈਆਂ। ਉਹ ਕਹਿੰਦੇ ਸਨ ਕਿ ਸੱਚ ਇੱਕ ਅਜਿਹਾ ਰਸਤਾ ਜਿਸ ਦਾ ਕੋਈ ਮਾਰਗ ਨਹੀਂ। ਸੱਚ ਨੂੰ ਕਿਸੇ ਸੰਗਠਨ, ਧਰਮ ਜਾਂ ਗੁਰੂ ਰਾਹੀਂ ਨਹੀਂ ਪਾਇਆ ਜਾ ਸਕਦਾ। ਉਹਨਾਂ ਨੇ ਮਨੁੱਖੀ ਮਨ ਨੂੰ ਡਰ, ਹਿੰਸਾ, ਦੁੱਖ ਅਤੇ ਪਰੰਪਰਾਵਾਂ ਦੇ ਬੋਝ ਤੋਂ ਮੁਕਤ ਕਰਨ 'ਤੇ ਜ਼ੋਰ ਦਿੱਤਾ। ਜੇ ਕ੍ਰਿਸ਼ਨਮੂਰਤੀ ਨੇ ਆਪਣੀ ਸਾਰੀ ਜ਼ਿੰਦਗੀ ਦੁਨੀਆ ਭਰ ਵਿੱਚ ਭਾਸ਼ਣ ਦਿੰਦਿਆਂ ਅਤੇ ਲੋਕਾਂ ਨਾਲ ਸੰਵਾਦ ਰਚਾਉਂਦਿਆਂ ਬਿਤਾਈ ਅਤੇ ਆਖਿਰ 17 ਫਰਵਰੀ 1986 ਨੂੰ 90 ਸਾਲਾਂ ਦੀ ਉਮਰ ਵਿੱਚ ਕੈਲੀਫੋਰਨੀਆ, ਅਮਰੀਕਾ ਵਿਖੇ ਉਹਨਾਂ ਦਾ ਦੇਹਾਂਤ ਹੋ ਗਿਆ। ਸੋ ਅੱਜ ਦੇ ਦੌਰ ਵਿੱਚ ਜਦੋਂ ਮਨੁੱਖ ਮਾਨਸਿਕ ਤਣਾਅ ਅਤੇ ਟਕਰਾਅ ਵਿੱਚ ਘਿਰਿਆ ਹੋਇਆ, ਜੇ ਕ੍ਰਿਸ਼ਨਮੂਰਤੀ ਦੇ ਵਿਚਾਰ ਪਹਿਲਾਂ ਨਾਲੋਂ ਵੀ ਵੱਧ ਪ੍ਰਸੰਗਿਕ ਲੱਗਦੇ ਨਹੀਂ।

ਇਸ ਤੋਂ ਇਲਾਵਾ ਅੱਜ ਜਨਮ ਦਿਨ ਹੁੰਦਾ ਜੀ ਆਸਫ ਅਲੀ ਹੋਰਾਂ ਦਾ। ਆਸਫ ਅਲੀ ਭਾਰਤ ਦੇ ਇੱਕ ਪ੍ਰਸਿੱਧ ਸੁਤੰਤਰਤਾ ਸੈਨਾਨੀ, ਵਕੀਲ ਅਤੇ ਰਾਜਨੇਤਾ ਸੀ। ਉਹਨਾਂ ਦਾ ਜਨਮ ਅੱਜ ਦੇ ਹੀ ਦਿਨ 1888 ਨੂੰ ਹੋਇਆ। ਸੁਤੰਤਰਤਾ ਸੰਗਰਾਮ ਵਿੱਚ ਯੋਗਦਾਨ ਕ੍ਰਾਂਤੀਕਾਰੀਆਂ ਦਾ ਸਾਥ ਦਿੱਤਾ ਉਹਨਾਂ ਨੇ। ਆਸਫ ਅਲੀ ਨੇ 1929 ਵਿੱਚ ਭਗਤ ਸਿੰਘ ਅਤੇ ਬਟੂਕੇਸ਼ਵਰ ਦੱਤ ਦਾ ਕੇਸ ਅਦਾਲਤ ਵਿੱਚ ਲੜਿਆ ਸੀ, ਜਦੋਂ ਉਹਨਾਂ ਨੇ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ। ਸੋ ਉਹਨਾਂ ਨੇ ਮਹਾਤਮਾ ਗਾਂਧੀ ਦੇ ਅਸਹਿਯੋਗ ਅੰਦੋਲਨ ਅਤੇ ਭਾਰਤ ਛੱਡੋ ਅੰਦੋਲਨ ਵਿੱਚ ਸਰਗਰਮ ਭੂਮਿਕਾ ਨਿਭਾਈ ਅਤੇ ਕਈ ਵਾਰ ਉਹ ਜੇਲ੍ਹ ਵੀ ਗਏ। ਆਜ਼ਾਦੀ ਤੋਂ ਬਾਅਦ ਉਹ ਅਮਰੀਕਾ ਵਿੱਚ ਭਾਰਤ ਦੇ ਪਹਿਲੇ ਰਾਜਦੂਤ ਬਣੇ। ਉਹਨਾਂ ਨੇ ਉੜੀਸਾ ਦੇ ਗਵਰਨਰ ਵਜੋਂ ਵੀ ਸੇਵਾਵਾਂ ਨਿਭਾਈਆਂ। ਸੋ ਅੱਜ ਉਹਨਾਂ ਦੇ ਜਨਮ ਦਿਨ 'ਤੇ ਭਾਰਤ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਾ ਹੈ।

ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ।

0: ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ। ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ, ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ। ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
1: ਦੋਸਤੋ ਹੁਣ ਨਜ਼ਰ ਫਿਲਮੀ ਦੁਨੀਆ ਵੱਲ ਮਾਰਦੇ ਹਾਂ। ਅੱਜ ਜਨਮਦਿਨ ਹੁੰਦਾ ਜੀ ਸਦਾ ਸ਼ਿਵ ਅਮਰਾਪੁਰਕਰ ਹੋਰਾਂ ਦਾ। ਸਦਾ ਸ਼ਿਵ ਅਮਰਾਪੁਰਕਰ ਭਾਰਤੀ ਸਿਨੇਮਾ ਦੇ ਇੱਕ ਅਜਿਹੇ ਕਲਾਕਾਰ ਸੀ ਜਿਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਨਾਇਕ ਅਤੇ ਖਲਨਾਇਕ ਦੇ ਵਿਚਕਾਰ ਦੀ ਲਕੀਰ ਨੂੰ ਮਿਟਾ ਦਿੱਤਾ। ਸੋ ਅੱਜ ਅਸੀਂ ਗੱਲ ਕਰ ਰਹੇ ਹਾਂ ਅਜਿਹੇ ਅਦਾਕਾਰ ਦੀ ਜਿਸ ਦੀ ਇੱਕ ਝਲਕ ਪਰਦੇ 'ਤੇ ਦਹਿਸ਼ਤ ਵੀ ਪੈਦਾ ਕਰਦੀ ਸੀ ਅਤੇ ਜਿਸ ਦੀ ਕਾਮੇਡੀ ਲੋਕਾਂ ਨੂੰ ਹੱਸਣ ਲਈ ਮਜਬੂਰ ਵੀ ਕਰ ਦਿੰਦੀ ਸੀ। ਯਾਦ ਕਰ ਰਹੇ ਹਾਂ ਅਸੀਂ ਅੱਜ ਅਸੀਂ ਬਹੁ ਪੱਖੀ ਕਲਾਕਾਰ ਸਦਾ ਸ਼ਿਵ ਅਮਰਾਪੁਰਕਰ ਨੂੰ। ਅੱਜ ਦੇ ਹੀ ਦਿਨ ਸਾਨੂੰ 1950 ਨੂੰ ਮਹਾਰਾਸ਼ਟਰ ਵਿਖੇ ਜਨਮੇ ਸਦਾ ਸ਼ਿਵ ਦਾ ਅਸਲੀ ਨਾਂ ਗਣੇਸ਼ ਕੁਮਾਰ ਨਰਵੋਦੇ ਸੀ, ਪਰ ਕਲਾ ਦੀ ਦੁਨੀਆ ਨੇ ਉਹਨਾਂ ਨੂੰ ਸਦਾ ਸ਼ਿਵ ਦੇ ਨਾਂ ਨਾਲ ਜਾਣਿਆ। ਸੋ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਉਹ ਰੰਗਮੰਚ ਦੇ ਇੱਕ ਵੱਡੇ ਖਿਡਾਰੀ ਸੀ। ਉਹਨਾਂ ਨੇ 50 ਤੋਂ ਵੱਧ ਨਾਟਕਾਂ ਵਿੱਚ ਕੰਮ ਕੀਤਾ ਅਤੇ ਕਈ ਨਾਟਕਾਂ ਦਾ ਨਿਰਦੇਸ਼ਨ ਵੀ ਕੀਤਾ। ਸਦਾ ਸ਼ਿਵ ਨੇ 1983 ਵਿੱਚ ਫਿਲਮ ਅਰਧ ਸੱਤਿਆ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਅਤੇ ਇਸ ਫਿਲਮ ਵਿੱਚ ਰਾਮਾ ਸ਼ੈਟੀ ਦੇ ਕਿਰਦਾਰ ਨਾਲ ਉਹ ਰਾਤੋ ਰਾਤ ਸਟਾਰ ਬਣ ਗਏ। ਇਸ ਕਿਰਦਾਰ ਲਈ ਫਿਲਮਫੇਅਰ ਦਾ ਬੈਸਟ ਸਪੋਰਟਿੰਗ ਐਕਟਰ ਦਾ ਅਵਾਰਡ ਵੀ ਉਹਨਾਂ ਨੂੰ ਮਿਲਿਆ। ਪਰ ਅਸਲੀ ਪਹਿਚਾਣ ਉਹਨਾਂ ਨੂੰ 1991 ਵਿੱਚ ਆਈ ਸੜਕ ਫਿਲਮ ਦੇ ਨਾਲ ਮਿਲੀ। ਇਸ ਫਿਲਮ ਦੇ ਵਿੱਚ ਮਹਾਰਾਣੀ ਦਾ ਉਹਨਾਂ ਨੇ ਜੋ ਕਿਰਦਾਰ ਕੀਤਾ ਸੀ ਉਹ ਅੱਜ ਵੀ ਲੋਕਾਂ ਦੇ ਜ਼ਿਹਨ ਵਿੱਚ ਤਾਜ਼ਾ ਹੈ ਅਤੇ ਉਸ ਭੂਮਿਕਾ ਲਈ ਫਿਲਮਫੇਅਰ ਨੇ ਪਹਿਲੀ ਵਾਰ ਬੈਸਟ ਵਿਲਨ ਦੀ ਕੈਟਾਗਰੀ ਸ਼ੁਰੂ ਕੀਤੀ ਸੀ ਅਤੇ ਪਹਿਲਾ ਅਵਾਰਡ ਸਦਾ ਸ਼ਿਵ ਅਮਰਾਪੁਰਕਰ ਦੀ ਝੋਲੀ ਵਿੱਚ ਪਿਆ ਸੀ।

0: ਸੋ ਹੁਣ ਗੱਲ ਕਰਦੇ ਹਾਂ ਬਹੁਤ ਹੀ ਪ੍ਰਤਿਭਾਸ਼ਾਲੀ ਪਲੇਬੈਕ ਗਾਇਕ ਸੂਰਜ ਜਗਨ ਦੀ, ਜੋ ਖਾਸ ਕਰਕੇ ਆਪਣੇ ਰੌਕ ਅੰਦਾਜ਼ ਫਿਲਮ 3 ਇਡੀਅਟਸ ਦੇ ਗੀਤ ਗਿਵ ਮੇ ਸਮ ਸ਼ਾਈਨ ਲਈ ਜਾਣੇ ਜਾਂਦੇ ਨੇ। ਸੋ ਅੱਜ ਅਸੀਂ ਗੱਲ ਕਰ ਰਹੇ ਹਾਂ ਹੁਣ ਜਿਸ ਵਿੱਚ ਰੌਕ ਮਿਊਜ਼ਿਕ ਦਾ ਤੜਕਾ ਹੋਵੇ ਅਤੇ ਦਿਲ ਨੂੰ ਛੂਹ ਲੈਣ ਵਾਲੀ ਗਹਿਰਾਈ ਹੋਵੇ, ਤਾਂ ਇੱਕ ਨਾਮ ਸਭ ਤੋਂ ਪਹਿਲਾਂ ਸਾਡੇ ਜ਼ਿਹਨ ਵਿੱਚ ਆਉਂਦਾ ਹੈ, ਉਹ ਹੈ ਜੀ ਸੂਰਜ ਜਗਨ ਹੋਰਾਂ ਦਾ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਸੂਰਜ ਜਗਨ ਦੀ ਸ਼ੁਰੂਆਤ ਸਿੱਧੇ ਫਿਲਮਾਂ ਤੋਂ ਹੋਈ, ਪਰ ਨਹੀਂ, ਉਹਨਾਂ ਦਾ ਸਫ਼ਰ ਸ਼ੁਰੂ ਹੋਇਆ ਸੀ ਐਡਵਰਟਾਈਜ਼ਿੰਗ ਜਿੰਗਲਸ ਤੋਂ। ਉਹਨਾਂ ਨੇ ਕਈ ਸਾਲਾਂ ਤੱਕ ਰੌਕ ਬੈਂਡਸ ਦੇ ਨਾਲ ਵੀ ਕੰਮ ਕੀਤਾ, ਪਰ ਸਾਲ 2009 ਦੇ ਵਿੱਚ ਆਈ ਫਿਲਮ 3 ਇਡੀਅਟਸ ਨੇ ਉਹਨਾਂ ਦੀ ਜ਼ਿੰਦਗੀ ਹੀ ਬਦਲ ਦਿੱਤੀ। ਗਿਵ ਮੀ ਸਮ ਸ਼ਾਈਨ, ਗਿਵ ਮੀ ਸਮ ਰੇਨ, ਇਹ ਗੀਤ ਅੱਜ ਵੀ ਉਸ ਵਿਦਿਆਰਥੀ ਅਤੇ ਇਨਸਾਨ ਦੀ ਆਵਾਜ਼ ਹੈ ਜੋ ਦੁਨੀਆ ਦੇ ਬੋਝ ਹੇਠ ਆਪਣੀ ਪਹਿਚਾਣ ਲੱਭ ਰਿਹਾ ਹੈ। ਸੋ ਸੂਰਜ ਜਗਨ ਨੂੰ ਅਸੀਂ ਜਨਮ ਦਿਨ ਦੀ ਵਧਾਈ ਦਿੰਦੇ ਹਾਂ, ਅਤੇ ਆਓ ਫਿਰ ਉਹਨਾਂ ਦੀ ਹੀ ਆਵਾਜ਼ ਦਾ ਇਹ ਗੀਤ ਸੁਣਦੇ ਹਾਂ ਫਿਲਮ 3 ਇਡੀਅਟਸ ਵਿੱਚੋਂ।
1: सारी उम्र हम मर मर के जी लिए, एक पल तो अब हमें जीने दो,

ਫਿਲਮ ਥ੍ਰੀ ਇਡੀਅਟਸ ਵਿੱਚੋਂ ਹੁਣੇ ਆਪਾਂ ਸੁਣਿਆ ਸੂਰਜ ਜਗਨ ਨੂੰ। ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਚੱਲ ਰਿਹਾ ਜੀ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ, ਤੁਸੀਂ ਟਿਊਨ ਇਨ ਕੀਤਾ ਹੋਇਆ। ਹੁਣ ਰੁੱਖ ਖਬਰਾਂ ਵੱਲ ਕਰਦੇ ਹਾਂ। ਇਸ ਵੇਲੇ ਦੀਆਂ ਕੁਝ ਮੁੱਖ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਯਤਨਾਂ ਸਦਕਾ ਭਾਰਤ ਪੱਛਮੀ ਏਸ਼ੀਆ ਵਿੱਚ ਟਕਰਾਅ ਤੋਂ ਪੈਦਾ ਹੋਣ ਵਾਲੇ ਊਰਜਾ ਸੰਕਟ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਰਿਹਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਭਾਵਿਤ ਹੜ੍ਹਾਂ ਅਤੇ ਲੂ ਦੀ ਸਥਿਤੀ ਨਾਲ ਨਜਿੱਠਣ ਲਈ ਦੇਸ਼ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਹੈ। ਉੱਤਰ ਪ੍ਰਦੇਸ਼ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਆਪਣੇ ਮੰਤਰੀ ਮੰਡਲ ਦਾ ਪਸਾਰ ਕੀਤਾ ਹੈ। 6 ਭਾਜਪਾ ਨੇਤਾਵਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ ਏ। ਗੁਰੂਗ੍ਰਾਮ ਦੀ ਇੱਕ ਵਿਸ਼ੇਸ਼ PMLA ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੂੰ ED ਦੀ 7 ਦਿਨਾਂ ਦੀ ਰਿਮਾਂਡ 'ਤੇ ਭੇਜ ਦਿੱਤਾ ਏ। ਵਾਇਸ ਐਡਮਿਰਲ ਸੰਜੇ ਵਾਤਸਾਇਆ ਨੂੰ ਮੁੰਬਈ ਸਥਿਤ ਸਮੁੰਦਰੀ ਫੌਜ

ਦੀ ਪੱਛਮੀ ਕਮਾਨ ਦਾ ਅਗਲਾ ਫਲੈਗ ਆਫੀਸਰ ਕਮਾਂਡਿੰਗ ਇਨ ਚੀਫ ਨਿਯੁਕਤ ਕੀਤਾ ਗਿਆ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤੀਜੇ ਗੇੜ ਦੌਰਾਨ ਪੰਜਾਬ ਵਿੱਚ 835 ਕਰੋੜ ਦੀ ਲਾਗਤ ਨਾਲ ਸੜਕਾਂ ਬਣਨਗੀਆਂ। ਸਕੂਲੀ ਸਿੱਖਿਆ ਵਿੱਚ ਪੰਜਾਬ ਨੀਤੀ ਆਯੋਗ ਦੀ ਰਿਪੋਰਟ ਵਿੱਚ ਦੇਸ਼ ਦਾ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲਾ ਸੂਬਾ ਬਣਿਆ। ਸਿੱਖਿਆ ਮੰਤਰਾਲਾ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ਦੇ ਸਾਰੇ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ 2026 ਲਗਾ ਰਿਹਾ ਹੈ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਹਿੰਦੂਪੁਰ ਨੇੜੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ 3 ਵਿਅਕਤੀਆਂ ਦੀ ਮੌਤ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਅੱਜ ਲਈ ਮੀਂਹ ਪੈਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਹੈ। ਕਜ਼ਾਕਿਸਤਾਨ ਵਿੱਚ ISSF ਵਿਸ਼ਵ ਕੱਪ ਨਿਸ਼ਾਨੇਬਾਜ਼ੀ ਵਿੱਚ ਨੀਰੂ ਟਾਂਡਾ ਅਤੇ ਵਿਵਾਨ ਕਪੂਰ ਦੀ ਭਾਰਤੀ ਜੋੜੀ ਨੇ ਟਰੈਪ ਮਿਕਸਡ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਇਹ ਤਾਂ ਸੀ ਹੁਣ ਤੱਕ ਦੀਆਂ ਕੁਝ ਮੁੱਖ ਖ਼ਬਰਾਂ।

ਕੁਝ ਖੇਡ ਖਬਰਾਂ ਹੋਰ ਸਾਂਝੀਆਂ ਕਰਦੇ ਹਾਂ। ਭਾਰਤ ਦੀਆਂ ਮਹਿਲਾ ਤੀਰ ਅੰਦਾਜ਼ਾਂ ਵਿਸ਼ਵ ਕੱਪ ਸਟੇਜ 2 ਦੇ ਰਿਕਵਰ ਟੀਮ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੇਜ਼ਬਾਨ ਚੀਨ ਨੂੰ ਹਰਾ ਕੇ ਸੋਨੇ ਦਾ ਤਗਮਾ ਆਪਣੇ ਨਾਂ ਕਰ ਲਿਆ ਏ। ਤਜਰਬੇਕਾਰ ਦੀਪਿਕਾ ਕੁਮਾਰੀ, ਅੰਕਿਤਾ ਭਗਤ ਅਤੇ 17 ਸਾਲਾ ਕੁਮਕੁਮ ਮੋਹੋਦ ਦੀ ਤਿਕੜੀ ਨੇ ਸ਼ੂਟ ਆਫ ਮੁਕਾਬਲੇ ਵਿੱਚ ਚੀਨ ਨੂੰ 5-4 ਨਾਲ ਮਾਤ ਦਿੱਤੀ ਏ। ਅਤੇ ਉਧਰ ਇੰਡੀਅਨ ਪ੍ਰੀਮੀਅਰ ਲੀਗ ਯਾਨੀ IPL ਦੇ ਅਹਿਮ ਪੜਾਅ 'ਤੇ ਪੰਜਾਬ ਕਿੰਗਜ਼ ਦੀ ਟੀਮ ਅੱਜ ਧਰਮਸ਼ਾਲਾ ਦੇ HPCCA ਸਟੇਡੀਅਮ ਵਿੱਚ ਦਿੱਲੀ ਕੈਪੀਟਲਸ ਦਾ ਸਾਹਮਣਾ ਕਰੇਗੀ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਲਗਾਤਾਰ 3 ਮੈਚ ਹਾਰਨ ਤੋਂ ਬਾਅਦ ਪੰਜਾਬ ਦੀ ਟੀਮ ਹੁਣ ਜਿੱਤ ਦੀ ਲੀਹ 'ਤੇ ਪਰਤਣਾ ਚਾਹੇਗੀ। ਇਹ ਤਾਂ ਸੀ ਹੁਣ ਤੱਕ ਦੀਆਂ ਕੁਝ ਖੇਡ ਖਬਰਾਂ।

ਪਲਾਸਟਿਕ ਦਾ ਲਿਫਾਫਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦਾ ਪ੍ਰਮੁੱਖ ਕਾਰਨ ਹੈ। ਨਾ ਤਾਂ ਇਹ ਗਲਦਾ ਹੈ ਤੇ ਨਾ ਹੀ ਸੜਦਾ ਹੈ। ਕੂੜੇਦਾਨ ਵਿੱਚੋਂ ਕਈ ਵਾਰ ਪਲਾਸਟਿਕ ਦੇ ਲਿਫਾਫੇ ਪਸ਼ੂਆਂ ਦੇ ਢਿੱਡ ਵਿੱਚ ਪਹੁੰਚ ਜਾਂਦੇ ਨੇ ਜੋ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਨੇ। ਬਾਜ਼ਾਰ ਜਾਣ ਵਕਤ ਘਰੋਂ ਕੱਪੜੇ ਦਾ ਥੈਲਾ ਲੈ ਕੇ ਤੁਰੋ ਤਾਂ ਜੋ ਕਿਸੇ ਵੀ ਵਸਤੂ ਨੂੰ ਢੋਣ ਲਈ ਤੁਸੀਂ ਪਲਾਸਟਿਕ ਦਾ ਲਿਫਾਫਾ ਲੈਣ ਲਈ ਮਜਬੂਰ ਨਾ ਹੋ। ਜਿਹੜੀਆਂ ਦੁਕਾਨਾਂ ਤੇ ਪਲਾਸਟਿਕ ਦਾ ਲਿਫਾਫਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਰੋਕੋ, ਜਾਗਰੂਕ ਕਰੋ। ਇਹ ਸਾਂਝੇ ਵਾਤਾਵਰਣ ਨੂੰ ਬਚਾਉਣ ਦਾ ਸਾਡਾ ਫਰਜ਼ ਵੀ ਸਾਂਝਾ ਹੈ। ਪਲਾਸਟਿਕ ਦੇ ਲਿਫਾਫੇ ਤੋਂ ਨਿਜਾਤ ਪਾਈਏ। ਇਸ ਮੁਹਿੰਮ ਤਹਿਤ ਵਾਤਾਵਰਣ ਬਚਾਈਏ, ਧਰਤੀ ਬਚਾਈਏ।

ਮੌਸਮ ਦਾ ਹਾਲ ਸਾਂਝਾ ਕਰਦੇ ਹਾਂ ਦੋਸਤੋ। ਪੰਜਾਬ, ਹਰਿਆਣਾ, ਚੰਡੀਗੜ੍ਹ ਸਣੇ ਸਮੁੱਚੇ ਉੱਤਰ ਭਾਰਤ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਦਾ ਕਹਿਰ ਕੱਲ੍ਹ ਵੀ ਸਾਰਾ ਦਿਨ ਜਾਰੀ ਰਿਹਾ। ਗਰਮੀ ਕਰਕੇ ਘਰੋਂ ਬਾਹਰ ਨਿਕਲਣਾ ਥੋੜ੍ਹਾ ਜਿਹਾ ਔਖਾ ਹੋ ਗਿਆ। ਸੋ ਇਸ ਦੇ ਨਾਲ ਹੀ ਮੌਸਮ ਵਿੱਚ ਦੱਸ ਦਈਏ ਕਿ ਪੱਛਮੀ ਵਿਗਾੜ ਦੇ ਚੱਲਦਿਆਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 11 ਮਈ ਯਾਨੀ ਅੱਜ ਤੋਂ ਲੈ ਕੇ 14 ਮਈ ਤੱਕ ਮੌਸਮ ਦਾ ਮਿਜਾਜ਼ ਬਦਲ ਜਾਏਗਾ। ਇਹਨਾਂ ਦਿਨਾਂ ਦੌਰਾਨ ਪੰਜਾਬ ਵਿੱਚ ਮੀਂਹ, ਹਨੇਰੀ ਅਤੇ ਕਈ ਥਾਵਾਂ 'ਤੇ ਗੜੇਮਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 11 ਮਈ ਨੂੰ ਔਰੇਂਜ ਅਲਰਟ ਜਾਰੀ ਕੀਤਾ ਅਤੇ 12 ਤੋਂ 14 ਮਈ ਤੱਕ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਮੀਂਹ ਤੇ ਹਨੇਰੀ ਕਰਕੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ। ਸੋ ਪੰਜਾਬ ਵਿੱਚ ਕੱਲ੍ਹ ਫਰੀਦਕੋਟ ਸ਼ਹਿਰ ਦਾ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 42.8 ਡਿਗਰੀ ਦਰਜ ਕੀਤਾ ਗਿਆ। ਪਟਿਆਲਾ ਦਾ ਕੱਲ੍ਹ ਦਾ ਤਾਪਮਾਨ 35.8 ਡਿਗਰੀ, ਲੁਧਿਆਣਾ ਵਿੱਚ 35.6 ਡਿਗਰੀ ਅਤੇ ਅੰਮ੍ਰਿਤਸਰ ਵਿੱਚ 35.9 ਡਿਗਰੀ ਤਾਪਮਾਨ ਹੈ ਜਿਹੜਾ ਦਰਜ ਕੀਤਾ ਗਿਆ। ਸੋ ਜਾਂਦੇ ਹੋਏ ਇੱਕ ਥੋੜ੍ਹੀ ਜਿਹੀ ਜਾਣਕਾਰੀ ਤੁਹਾਡੇ ਨਾਲ ਹੋਰ ਸਾਂਝੀ ਕਰਦੇ ਹਾਂ ਦੋਸਤੋ। ਜਦੋਂ ਨਾ ਵਿਅਕਤੀ ਕੋਈ ਰਿਟਾਇਰ ਹੋ ਜਾਂਦਾ, ਉਹ ਬਹੁਤ ਸਾਰੀਆਂ ਉਹਨੂੰ ਪਰੇਸ਼ਾਨੀਆਂ ਹੋ ਜਾਂਦੀਆਂ ਕਿ ਹੁਣ ਮੈਂ ਰਿਟਾਇਰ ਹੋ ਗਿਆ, ਹੁਣ ਮੈਂ ਕੀ ਕਰਾਂ, ਕਿਉਂਕਿ ਸਵੇਰੇ ਉੱਠ ਕੇ ਤਿਆਰ ਹੋ ਕੇ ਜਾਣਾ, ਸ਼ਾਮ ਨੂੰ ਘਰ ਆਉਣਾ, ਸਾਰਾ ਦਿਨ ਬਿਜ਼ੀ ਲੰਘ ਜਾਂਦਾ। ਪਰ ਰਿਟਾਇਰਮੈਂਟ ਤੋਂ ਬਾਅਦ ਕੀ ਕਰਨਾ ਚਾਹੀਦਾ, ਇਸ ਬਾਰੇ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਨਹੀਂ ਸੋਚਣਾ, ਰਿਟਾਇਰਮੈਂਟ ਤੋਂ ਪਹਿਲਾਂ ਹੀ ਸੋਚਣ ਲੱਗ ਜਾਣਾ। ਜੀ ਹਾਂ, ਤਾਂ ਕਿ ਰਿਟਾਇਰਮੈਂਟ ਲੈਣ ਸਮੇਂ, ਉਸ ਤੋਂ ਬਾਅਦ ਤੁਸੀਂ ਨਾਲ ਦੀ ਨਾਲ ਅਗਲੇ ਕੰਮ ਲਈ ਤਿਆਰ ਰਹੋ। ਉਹ ਕੰਮ ਕੋਈ ਵੀ ਹੋ ਸਕਦਾ, ਤੁਹਾਡਾ ਸਿਹਤ ਸੰਬੰਧੀ ਵੀ ਹੋ ਸਕਦਾ। ਤੁਸੀਂ ਸੋਚ ਸਕਦੇ ਹੋ ਕਿ ਹਾਂ, ਮੈਂ ਇਸ ਪਾਰਕ ਦੇ ਵਿੱਚ ਜਾ ਕੇ ਸਵੇਰੇ ਸ਼ਾਮ ਸੈਰ ਕਰਨੀ ਹੈ, ਆਪਣੇ ਐਕਸਰਸਾਈਜ਼ ਕਰਨੀ ਹੈ, ਤੰਦਰੁਸਤ ਰਹਿਣਾ। ਜਾਂ ਅੱਜ ਕੱਲ੍ਹ ਤਾਂ ਔਨਲਾਈਨ ਕੰਮ ਬਹੁਤ ਸਾਰੇ ਨੇ, ਤੁਸੀਂ ਔਨਲਾਈਨ ਸਰਚ ਕਰਕੇ ਕੋਈ ਵੀ ਕੰਮ ਹੈ ਜਿਹੜਾ ਉਹ ਕਰ ਸਕਦੇ ਹੋ। ਆਪਣੇ ਫੀਲਡ ਬਾਰੇ ਦੱਸ ਸਕਦੇ ਹੋ ਕਿ ਹਾਂ ਜੀ, ਮੈਨੂੰ ਇਸ ਬਾਰੇ ਤਜਰਬਾ ਹੈ, ਇਸ ਕੰਮ ਤੋਂ ਮੈਂ ਰਿਟਾਇਰ ਹੋਇਆ ਅਤੇ ਇਹ ਕੰਮ ਨੂੰ ਮੈਂ ਅੱਗੇ ਵਧਾ ਸਕਦਾ। ਯਾਨੀ ਕਿ ਕਹਿਣ ਦਾ ਮਤਲਬ ਕਿ ਤੁਸੀਂ ਰਿਟਾਇਰ ਹੋਣ ਤੋਂ ਬਾਅਦ ਨਹੀਂ ਸੋਚਣਾ ਕਿ ਹੁਣ ਮੈਂ ਵਿਹਲਾ ਹੋ ਗਿਆ, ਹੁਣ ਮੈਂ ਕੀ ਕਰਾਂ। ਰਿਟਾਇਰਮੈਂਟ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਹਾਂ, ਹੁਣ 6 ਮਹੀਨੇ ਬਾਅਦ ਮੈਂ ਰਿਟਾਇਰ ਹੋਣਾ। ਆਪਣੇ ਸਹਿਕਰਮੀਆਂ ਨਾਲ, ਆਪਣੇ ਸਾਥੀਆਂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿਓ ਕਿ ਮੈਂ ਰਿਟਾਇਰਮੈਂਟ ਤੋਂ ਬਾਅਦ ਕੀ ਕਰਨਾ। ਸੋ ਹੁਣ ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦਿੰਦੀਆਂ ਕਿ ਪ੍ਰੋਗਰਾਮ ਨੂੰ ਅੱਗੇ ਵਧਾਇਆ ਜਾਵੇ। ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਸੀਂ ਗੁੱਡ ਮਾਰਨਿੰਗ ਮਾਲਵਾ ਜ਼ਰੂਰ ਪਸੰਦ ਕੀਤਾ ਹੋਣਾ। ਅੰਮ੍ਰਿਤਪਾਲ ਕੌਰ ਨੂੰ ਦਿਓ ਇਜਾਜ਼ਤ।

ਅਮੀਰਾਤ, ਕਤਰ ਤੇ ਕੁਵੈਤ ਦੇ ਖੇਤਰਾਂ ਤੇ ਸਮੁੰਦਰੀ ਸਰਹੱਦਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਈਰਾਨ ਦੇ ਹਮਲਿਆਂ ਦੀ ਸਖ਼ਤ ਨਿਖੇਧੀ ਕੀਤੀ ਏ ਤੇ ਖਾੜੀ ਦੇਸ਼ਾਂ ਦੀ ਸੁਰੱਖਿਆ ਲਈ ਆਪਣੀ ਹਮਾਇਤ ਦੁਹਰਾਈ ਏ। ਇਸ ਤੋਂ ਪਹਿਲਾਂ ਸੰਯੁਕਤ ਅਰਬ ਅਮੀਰਾਤ ਨੇ ਕੱਲ੍ਹ ਕੁਵੈਤ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਡਰੋਨ ਹਮਲਿਆਂ ਦੀ ਵੀ ਸਖ਼ਤ ਨਿਖੇਧੀ ਕੀਤੀ ਸੀ। ਸਪੇਨ ਦੇ ਮੈਡ੍ਰਿਡ ਵਿਚ ਭਾਰਤੀ ਦੂਤਕਾਰ ਨੇ ਕਿਹਾ ਕਿ ਹੰਤਾ ਵਾਇਰਸ ਤੋਂ ਪ੍ਰਭਾਵਿਤ ਕਰੂਜ਼ ਜਹਾਜ਼ ਵਿਚ ਸਵਾਰ ਦੋ ਭਾਰਤੀ ਨਾਗਰਿਕ ਸੁਰੱਖਿਅਤ ਨੇ ਅਤੇ ਉਨ੍ਹਾਂ ਵਿਚ ਵਾਇਰਸ ਦੇ ਕੋਈ ਲੱਛਣ ਨਹੀਂ ਨੇ। ਡੈਨਮਾਰਕ ਦੇ ਝੰਡੇ ਵਾਲਾ MV ਹੌਂਡੀਅਸ ਜਹਾਜ਼ ਕੱਲ੍ਹ ਸਪੇਨ ਪਹੁੰਚਿਆ, ਜਿਸ ਵਿਚ ਦੋ ਭਾਰਤੀ ਨਾਗਰਿਕਾਂ ਸਮੇਤ ਕਰੀਬ 150 ਲੋਕ ਸਵਾਰ ਸਨ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿਚ ਹਨੇਰੀ ਝੱਖਣ ਨਾਲ ਬਿਜਲੀ ਲਿਸ਼ਕਣ ਦੀ ਪੇਸ਼ੀਨਗੋਈ ਕੀਤੀ ਏ। ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿਚ ਵੀ ਇਸੇ ਤਰ੍ਹਾਂ ਦੇ ਹਾਲਾਤ ਰਹਿਣ ਦੀ ਸੰਭਾਵਨਾ ਏ। ਪੰਜਾਬ ਵਿਚ ਜਲੰਧਰ, ਹੁਸ਼ਿਆਰਪੁਰ ਤੇ ਮੋਹਾਲੀ ਸਮੇਤ ਵੱਖ ਵੱਖ ਜ਼ਿਲ੍ਹਿਆਂ ਵਿਚ ਬਦਲਵਾਈ ਬਣੀ ਹੋਈ ਏ ਤੇ ਰਾਤ ਦੇ ਸਮੇਂ ਮੀਂਹ ਪਿਆ ਏ। ਖੇਡਾਂ ਵਿਚ ਚੀਨ ਦੇ ਸੁਜ਼ੋ ਵਿਚ ਔਰਤਾਂ ਦੇ AFC ਅੰਡਰ 17 ਏਸ਼ੀਆ ਕੱਪ ਫੁੱਟਬਾਲ ਦੇ ਕੁਆਟਰ ਫਾਈਨਲ ਵਿਚ ਅੱਜ ਭਾਰਤ ਦਾ ਮੁਕਾਬਲਾ ਮੇਜ਼ਬਾਨ ਚੀਨ ਨਾਲ ਹੋਏਗਾ। ਇਹ ਮੈਚ ਜਿੱਤਣ ਤੇ ਭਾਰਤੀ ਟੀਮ ਔਰਤਾਂ ਦੇ ਫੀਫਾ ਅੰਡਰ 17 ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਏਗੀ। ਏਸ਼ੀਅਨ ਲਿਵੇਟ ਲਿਫਟਿੰਗ ਚੈਂਪੀਅਨਸ਼ਿਪ 2026 ਅੱਜ ਗੁਜਰਾਤ ਦੇ ਗਾਂਧੀ ਨਗਰ ਵਿਚ ਸ਼ੁਰੂ ਹੋ ਰਹੀ ਏ। ਇਹ ਚੈਂਪੀਅਨਸ਼ਿਪ 17 ਮਈ ਨੂੰ ਸਮਾਪਤ ਹੋਏਗੀ। ਇਹ ਮੁਕਾਬਲਾ ਭਾਰਤ ਵਿਚ 44 ਸਾਲਾਂ ਬਾਅਦ ਕਰਾਇਆ ਜਾ ਰਿਹਾ ਹੈ। IPL ਕ੍ਰਿਕਟ ਵਿਚ ਬੀਤੀ ਰਾਤ ਰਾਏਪੁਰ ਵਿਚ ਰਾਇਲ ਚੈਲੰਜਰਸ ਬੰਗਲੁਰੂ ਨੇ ਮੁੰਬਈ ਇੰਡੀਅਨਸ ਨੂੰ 2 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਇਕ ਹੋਰ ਮੈਚ ਵਿਚ ਚੇਨਈ ਵਿਚ ਚੇਨਈ ਸੁਪਰ ਕਿੰਗਸ ਨੇ ਲਖਨਊ ਸੁਪਰ ਜਾਇੰਟਸ ਨੂੰ 5 ਵਿਕਟਾਂ ਨਾਲ ਹਰਾਇਆ। ਅੱਜ ਧਰਮਸ਼ਾਲਾ ਵਿਚ ਸ਼ਾਮੀ 7:30 ਵਜੇ ਪੰਜਾਬ ਕਿੰਗਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਹੋਏਗਾ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਲੋਕਾਂ ਨੂੰ 1 ਸਾਲ ਲਈ ਸੋਨਾ ਨਾ ਖਰੀਦਣ, ਈਂਧਨ ਦੀ ਖਪਤ ਘਟਾਉਣ ਤੇ ਵਿਦੇਸ਼ੀ ਸਿੱਕੇ ਦੀ ਬਚਤ ਦੀ ਅਪੀਲ ਕੀਤੀ ਏ। ਅਸਾਮ ਦੇ ਰਾਜਪਾਲ ਨੇ ਹਿਮੰਤ ਬਿਸਵ ਸਰਮਾ ਨੂੰ ਰਾਜ ਵਿਚ ਨਵੀਂ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਹੈ। ਭਾਰਤ ਵਿਸ਼ਵ ਪੱਧਰ ਤੇ ਸਥਾਪਿਤ ਨਵਿਆਉਣਯੋਗ ਊਰਜਾ ਸਮਰੱਥਾ ਵਿਚ 3 ਸਥਾਨ ਤੇ ਹੈ। ਉੱਤਰਾਖੰਡ ਪ੍ਰਸ਼ਾਸਨ ਨੇ ਖਰਾਬ ਮੌਸਮ ਦਰਮਿਆਨ 4 ਧਾਮ ਯਾਤਰੀਆਂ ਤੇ ਸੈਲਾਨੀਆਂ ਨੂੰ ਸੁਚੇਤ ਰਹਿਣ ਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 MHz 'ਤੇ। ਸਮਾਂ ਇਸ ਵੇਲੇ ਸਵੇਰ ਦੇ 8:40 ਹੋ ਗਏ ਨੇ ਜੀ। ਇਸ ਵਕਤ ਆਕਾਸ਼ਵਾਣੀ ਪਟਿਆਲਾ ਤੋਂ ਮੈਂ ਹਾਂ ਤੁਹਾਡੇ ਨਾਲ ਅੰਮ੍ਰਿਤਪਾਲ, ਅਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਪੰਜਾਬੀ ਫਿਲਮ ਸੰਗੀਤ 'ਤੇ ਆਧਾਰਿਤ ਫਿਲਮੀ ਜੰਕਸ਼ਨ। ਕਹਿੰਦੇ ਹੋ ਪੰਜਾਬੀ ਫਿਲਮੀ ਸੰਗੀਤ ਦੀ ਗੱਲ ਹੁੰਦੀ ਹੈ ਤਾਂ ਇਹ ਸੰਗੀਤ ਸਿਰਫ ਕੰਨਾਂ ਦਾ ਰਸ ਨਹੀਂ ਬਲਕਿ ਸਾਡੀ ਮਿੱਟੀ ਦੀ ਮਹਿਕ ਹੈ। ਇਹ ਕਦੇ ਨਾਨਕ ਦੀ ਬਾਣੀ ਬਣ ਕੇ ਸਕੂਨ ਦਿੰਦਾ ਹੈ, ਕਦੇ ਬੁੱਲੇ ਸ਼ਾਹ ਦੀ ਕਾਫੀ ਬਣ ਕੇ ਨੱਚਣ ਲਾਉਂਦਾ ਹੈ, ਅਤੇ ਕਦੇ ਢੋਲ ਦੀ ਥਾਪ 'ਤੇ ਬਣ ਕੇ ਪੂਰੀ ਦੁਨੀਆ ਨੂੰ ਭੰਗੜੇ ਪਾਉਣ ਲਈ ਮਜਬੂਰ ਕਰ ਦਿੰਦਾ ਹੈ।

ਦੋਸਤੋ, ਜਦੋਂ ਵੀ ਪੰਜਾਬੀ ਸਿਨੇਮਾ ਦੇ ਸੁਨਹਿਰੇ ਦੌਰ ਦੀ ਗੱਲ ਹੁੰਦੀ ਹੈ ਤਾਂ ਇੱਕ ਫਿਲਮ ਦਾ ਨਾਂ ਸਭ ਤੋਂ ਪਹਿਲਾਂ ਜ਼ਿਹਨ ਵਿੱਚ ਆਉਂਦਾ ਹੈ, ਉਹ ਹੈ ਜੀ ਲੌਂਗ ਦਾ ਲਿਸ਼ਕਾਰਾ। ਸਾਲ 1986 ਵਿੱਚ ਆਈ ਇਸ ਫਿਲਮ ਨੇ ਨਾ ਸਿਰਫ ਪਰਦੇ 'ਤੇ ਇਤਿਹਾਸ ਰਚਿਆ ਬਲਕਿ ਇਸ ਦੇ ਸੰਗੀਤ ਨੇ ਰੂਹਾਂ ਨੂੰ ਸਕੂਨ ਦਿੱਤਾ। ਅਤੇ ਅੱਜ ਅਸੀਂ ਜਿਹੜਾ ਗੀਤ ਆਪਾਂ ਸਾਰੇ ਰਲ ਮਿਲ ਕੇ ਸੁਣਾਂਗੇ, ਉਸਨੂੰ ਬੜੀ ਮਖਮਲੀ ਆਵਾਜ਼ ਦਿੱਤੀ ਹੈ ਜੀ ਜਗਜੀਤ ਸਿੰਘ ਨੇ। ਤੇ ਆਓ ਫਿਰ ਇਹ ਗੀਤ ਦਾ ਆਨੰਦ ਮਾਣਦੇ ਆਪਾਂ ਸਾਰੇ।

0: ਲੌਂਗ ਦਾ ਲਿਸ਼ਕਾਰਾ ਇਸ ਫਿਲਮ ਦੇ ਵਿੱਚੋਂ ਹੁਣੇ ਆਪਾਂ ਸੁਣਿਆ ਜਗਜੀਤ ਸਿੰਘ ਨੂੰ। ਗੀਤ ਦੇ ਬੋਲ ਲਿਖੇ ਸਨ ਇੰਦਰਜੀਤ ਹਸਨਪੁਰੀ ਨੇ।
1: ਬਦਲੋ ਬਦਲੋ ਆਦਤ ਬਦਲੋ,
2: ਮਸ਼ੀਨ ਮੇ ਕਪੜੇ ਡਾਲਨੇ ਸੇ ਪਹਿਲੇ ਚੈੱਕ ਨਹੀਂ ਕੀਆ ਥਾ ਕਿਆ?
1: ਬਦਲੋ ਬਦਲੋ ਆਦਤ ਬਦਲੋ, ਅਬ ਨਜ਼ਦੀਕੀ ਬੈਂਕ ਜਾ ਕਰ ਫਟੇ ਪੁਰਾਣੇ ਨੋਟਸ ਬਦਲੀਏ। ਅਗਰ ਬੈਂਕ ਮਨਾ ਕਰੇ ਤੋ RBI ਕੇ ਓਮਬੁਡਸਮੈਨ ਸੇ ਸ਼ਿਕਾਇਤ ਕਰੇ। RBI ਕਹਿਤਾ

0: जानकार बनिए, सतर्क रहिए।
1: ਪੰਜਾਬੀ ਫਿਲਮੀ ਗੀਤਾਂ ਦਾ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲੇ ਕੇਂਦਰ ਤੋਂ। ਮੈਂ ਹਾਂ ਤੁਹਾਡੇ ਨਾਲ ਅੰਮ੍ਰਿਤਪਾਲ ਕੌਰ। ਪ੍ਰੋਗਰਾਮ ਹੈ ਜੀ ਇਸ ਵਕਤ ਫਿਲਮੀ ਜੰਕਸ਼ਨ। ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਸਾਲ 2010 ਵਿੱਚ ਆਈ ਫਿਲਮ ਇੱਕ ਕੁੜੀ ਪੰਜਾਬ ਦੇ ਵਿੱਚੋਂ। ਇਸ ਫਿਲਮ ਵਿੱਚ ਅਮਰਿੰਦਰ ਗਿੱਲ ਨੇ ਆਪਣੀ ਅਦਾਕਾਰੀ ਅਤੇ ਗਾਇਕੀ ਨਾਲ ਸਭ ਦਾ ਦਿਲ ਜਿੱਤ ਲਿਆ। ਅਤੇ ਆਓ ਇਸ ਫਿਲਮ ਦਾ ਹੀ ਇੱਕ ਗੀਤ ਸੁਣਦੇ ਹਾਂ। ਆਵਾਜ਼ ਅਮਰਿੰਦਰ ਗਿੱਲ, ਲਾਭ ਜੰਜੂਆ, ਰਾਣਾ ਰਣਵੀਰ ਅਤੇ ਸਾਥੀਆਂ ਦੀਆਂ ਨੇ ਜੀ ਇਸ ਗੀਤ ਨੂੰ। ਆਵਾਜ਼ਾਂ ਅਤੇ ਸੰਗੀਤ ਸੁਖਸ਼ਿੰਦਰ ਸ਼ਿੰਦਾ ਨੇ ਤਿਆਰ ਕੀਤਾ ਹੈ।

ਇੱਕ ਕੁੜੀ ਪੰਜਾਬ ਦੀ ਇਸ ਫਿਲਮ ਵਿੱਚੋਂ ਹੁਣੇ ਆਪਾਂ ਸੁਣਿਆ ਅਮਰਿੰਦਰ ਗਿੱਲ, ਆਪ ਜੰਜੂਆ, ਰਣਬੀਰ ਅਤੇ ਸਾਥੀਆਂ ਨੂੰ। ਪੰਜਾਬੀ ਫਿਲਮੀ ਗੀਤਾਂ ਦਾ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਦੋਸਤੋ, ਹੁਣ ਵਾਰੀ ਹੈ ਇੱਕ ਅਜਿਹੇ ਫਨਕਾਰ ਦੀ ਆਵਾਜ਼ ਸੁਣਨ ਦੀ ਜਿਸ ਨੇ ਸਾਨੂੰ ਆਪਣੀ ਕਾਮੇਡੀ ਨਾਲ ਹਸਾਇਆ ਵੀ ਅਤੇ ਆਪਣੀ ਗਾਇਕੀ ਨਾਲ ਇਮੋਸ਼ਨਲ ਵੀ ਕੀਤਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਕਰਮਜੀਤ ਅਨਮੋਲ ਦੀ। ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਬੜਾ ਹੀ ਪਿਆਰਾ ਅਤੇ ਖੂਬਸੂਰਤ ਜਿਹਾ ਗੀਤ ਸੁਣਦੇ ਹਾਂ ਜੋ ਸਾਲ 2014 ਦੀ ਫਿਲਮ ਗੋਰਿਆਂ ਨੂੰ ਦਫਾ ਕਰੋ ਵਿੱਚੋਂ ਲਿਆ। ਇਸ ਗੀਤ ਵਿੱਚ ਜੋ ਦਰਦ ਹੈ, ਜੋ ਰੂਹਾਨੀਅਤ ਹੈ, ਉਹ ਸਿੱਧੇ ਦਿਲ ਨੂੰ ਛੂ ਲਏਗੀ। ਜੇ ਤੁਸੀਂ ਸੰਗੀਤ ਦੇ ਸੱਚੇ ਪ੍ਰੇਮੀ ਹੋ ਨਾ, ਤਾਂ ਇਹ ਗੀਤ ਤੁਹਾਡੀ ਰੂਹ ਨੂੰ ਜ਼ਰੂਰ ਸਰਸ਼ਾਰ ਕਰ ਦੇਵੇਗਾ। ਅਤੇ ਆਓ ਸੁਣਦੇ ਹਾਂ ਇਹ ਖੂਬਸੂਰਤ ਜਿਹਾ ਗੀਤ।

ਦੋਸਤੋ, ਇੱਦਾਂ ਦੇ ਗੀਤ ਸੁਣ ਕੇ ਨਾ ਰੂਹ ਨੂੰ ਬੜਾ ਸਕੂਨ ਜਿਹਾ ਮਿਲਦਾ ਹੈ। ਜੀ ਨਹੀਂ ਕਰਦਾ ਹੈਗਾ ਕਿ ਗੀਤ ਨੂੰ ਬੰਦ ਕਰੀਏ। ਸੋ ਬੰਦ ਆਪਾਂ ਨੂੰ ਗੀਤ ਇਹ ਕਰਨਾ ਪੈਣਾ ਸੀਗਾ, ਕਿਉਂਕਿ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ। 9 ਵੱਜ ਰਹੇ ਨੇ ਜੀ, ਅੰਮ੍ਰਿਤਪਾਲ ਕੌਰ ਨੂੰ ਦਿਓ ਇਜਾਜ਼ਤ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ। ਸੋ ਹੁਣ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। 10 ਵਜੇ ਅਸੀਂ ਮੁੜ ਹਾਜ਼ਰ ਹੋਵਾਂਗੇ ਮੁੱਖ ਖਬਰਾਂ ਲੈ ਕੇ।

ਸਾਡਾ ਫੋਨ ਨੰਬਰ ਨੋਟ ਕਰ ਲਓ, ਨੰਬਰ ਹੈ ਜੀ 0175-2280-494। ਇਸ ਨੰਬਰ ਉੱਤੇ ਕਾਲ ਕਰਕੇ ਤੁਸੀਂ ਸਾਨੂੰ ਦੱਸਣਾ ਜੀ ਆਪਣਾ ਪਸੰਦੀਦਾ ਗੀਤ, ਅਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਸ ਪ੍ਰੋਗਰਾਮ ਵਿੱਚ ਤੁਹਾਡੀ ਪਸੰਦ ਦਾ ਗੀਤ ਸੁਣਾ ਸਕੀਏ। ਅਤੇ ਜਦ ਤੱਕ ਤੁਸੀਂ ਸਾਨੂੰ ਕਾਲ ਕਰਦੇ ਹੋ, ਤੁਹਾਨੂੰ ਸੁਣਵਾ ਦਿੰਦੇ ਹਾਂ ਸਾਡੀ ਪਸੰਦ ਹੈ ਗੀਤ, ਆਵਾਜ਼ ਹੈ ਮਨਮੋਹਨ ਵਾਰਿਸ ਦੀ।

ਸਰੋਤਿਓ, ਸਾਡੇ 22 80 494 ਵਾਲੇ ਨੰਬਰ 'ਚ ਥੋੜ੍ਹੀ ਤਕਨੀਕੀ ਖਰਾਬੀ ਆ ਰਹੀ ਹੈ, ਅਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਦੂਸਰੇ ਨੰਬਰ 'ਤੇ, ਜੋ ਕਿ ਹੈ 0175-2282-394। ਇਸ ਨੰਬਰ ਉੱਤੇ ਸਾਨੂੰ ਕਾਲ ਕਰੋ ਜੀ ਅਤੇ ਦੱਸੋ ਆਪਣੀ ਫਰਮਾਇਸ਼।

0: ਸਾਡੇ ਨਾਲ ਅੱਜ ਦੇ ਅਗਲੇ ਕਾਲਰ ਜੁੜ ਚੁੱਕੇ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ,
1: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਮੈਂ ਬੱਚੀ ਸ਼ਾਰੀ ਬੋਲ ਰਿਹਾ ਬਟਾਲੇ ਤੋਂ ਜੀ।
0: ਜੀ ਕੀ ਹਾਲ ਚਾਲ ਨੇ? ਠੀਕ ਠਾਕ ਹੋ
1: ਹਾਂਜੀ ਹਾਂਜੀ, ਠੀਕ ਹੈ
0: ਜੀ? ਸਵਾਗਤ ਹੈ ਜੀ ਪ੍ਰੋਗਰਾਮ ਵਿੱਚ।
1: ਹਾਂਜੀ, ਪਲੇਅਰ ਕਰਨ ਦਾ ਕੋਈ ਵੀ ਸੁਣਾ ਦਿਓ ਜੀ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ ਜੀ। ਤੁਹਾਡੀ ਗੀਤ ਸੁਣਦੇ ਹਾਂ, ਤੁਹਾਡੀ ਪਸੰਦ ਹੈ, ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ, ਧੰਨਵਾਦ ਜੀ।

0: ਜੀ ਗੱਲ ਕਰਦੇ ਹਾਂ ਸਾਡੇ ਅੱਜ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੋਰ ਭੈਣ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਮਲਕੀਤ ਸਿੰਘ ਕਢਿਆਣਾ ਜੀ, ਆਰੀਆਨਾ ਯੂਨੀਵਰਸਿਟੀ ਬਠਿੰਡੇ ਤੋਂ ਬੋਲਦਾ, ਮੇਰਾ ਪਿੰਡ ਦਾ ਕਢਿਆਣਾ ਜੀ।
0: ਠੀਕ ਹੈ ਜੀ, ਕੀ ਹਾਲ ਚਾਲ ਨੇ?
1: ਹਾਂ ਠੀਕ ਹੈ ਜੀ, ਪਰਮਾਤਮਾ ਦੀ ਮਿਹਰ ਹੈ ਜੀ, ਤੁਸੀਂ ਸੁਣਾਓ ਜੀ।
0: ਠੀਕ ਹੈ ਜੀ, ਤੇ ਅੱਜ ਕਿਹੜਾ ਗੀਤ ਸੁਣਨਾ ਚਾਹੋਗੇ ਇਸ ਪ੍ਰੋਗਰਾਮ ਵਿੱਚ?
1: ਮੈਂ ਸ਼ੇਰੀ ਮੰਡ ਦਾ ਸੁਨਾਟ ਦੀ ਜਿਹੜੀ ਸੁਣਾ ਦੇ ਜੀ,
0: ਠੀਕ ਹੈ
1: ਤੁਹਾਡਾ
0: ਜੀ।
1: ਬਹੁਤ ਤੁਹਾਡਾ ਧੰਨਵਾਦ ਜੀ।
0: ਜੀ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ, ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ।
1: ਠੀਕ ਹੈ ਜੀ,
0: ਧੰਨਵਾਦ ਜੀ।
1: ਠੀਕ।
0: ਆਹ ਸੁਣਦੇ ਹਾਂ ਜਿਹਨਾਂ ਦੀ ਪਸੰਦ ਹੈ ਕੀ।
2: ਇਹ ਗੀਤ ਜੁੜਿਆ ਹੈ ਘਰੋਂ ਬਾਹਰ ਰਹਿੰਦੇ ਇੱਕ ਆਮ ਇਨਸਾਨ ਦੇ ਨਾਲ, ਉਹਦੇ ਬਚਪਨ ਨਾਲ, ਉਹਦੀ ਮਾਂ ਨਾਲ, ਭੈਣ ਨਾਲ, ਨਾਨੀ ਨਾਲ, ਅਤੇ ਉਹਦੀਆਂ ਬਚਪਨ ਦੀਆਂ ਖੇਡਾਂ ਜਿਵੇਂ ਆਟੇ ਦੀ ਚਿੜੀ, ਅਤੇ ਹੁਣ ਜਦੋਂ ਬਾਹਰ ਆ ਗਿਆ ਇਕੱਲਾ ਆਟਾ ਗੁੰਨਦਾ ਅਤੇ ਯਾਦ ਕਰਦਾ ਉਸ ਆਟੇ ਦੀ ਚਿੜੀ ਨੂੰ ਜਿਹੜੀ ਕਦੇ ਉਹਦੀ ਮਾਂ ਬਣਾ ਕੇ ਦਿੰਦੀ ਸੀ।

0: ਆਓ ਜੀ ਗੱਲ ਕਰਦੇ ਹਾਂ ਸਾਡੇ ਅੱਜ ਦੇ ਆਖਰੀ ਕਾਲਰ ਦੇ ਨਾਲ। ਹੈਲੋ ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ?
1: ਕੁਲਵੰਤ ਸਿੰਘ, ਪਿੰਡ ਪੋਜੋ ਕੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਬੋਲਦੇ ਮੈਮ, ਸੈਣੀ ਵਾਲੇ ਬਾਰਡਰ ਤੋਂ।
0: ਠੀਕ ਹੈ ਜੀ, ਬੜੀ ਖੁਸ਼ੀ ਹੋਈ ਇੰਨੀ ਦੂਰ ਤੋਂ ਤੁਸੀਂ ਸਾਨੂੰ ਕਾਲ ਕੀਤੀ ਹੈ। ਅਤੇ ਪ੍ਰੋਗਰਾਮ ਸੁਣਦੇ ਰਹਿੰਦੇ ਹੋ ਸਾਡੇ?
1: ਹਾਂਜੀ, ਸੁਣਦੇ ਹਾਂ ਮੈਮ।
0: ਠੀਕ ਹੈ ਜੀ, ਪਸੰਦੀਦਾ ਪ੍ਰੋਗਰਾਮ ਕਿਹੜੇ ਨੇ?
1: ਇਹ ਸਾਰੇ ਸੁਣ ਲਈਦੇ ਮੈਮ, ਆਪਾਂ ਜਦੋਂ ਟਾਈਮ ਹੋਵੇ ਉਦੋਂ ਸੁਣ ਲਈਦਾ, ਕੰਮ ਕਾਰ 'ਚ ਜਦੋਂ ਹੋਈ ਫਿਰ ਨਹੀਂ ਸੁਣੀਦੇ, ਜਦੋਂ ਵਿਹਲੇ ਹੋਈਦੇ ਉਦੋਂ ਸੁਣ ਲਈਦੇ, ਜਿਹੜਾ ਵੀ ਚੱਲਦਾ ਹੋਵੇ।
0: ਜੀ ਠੀਕ ਹੈ ਜੀ, ਅਤੇ
1: ਹਾਂਜੀ,
0: ਇਸ ਪ੍ਰੋਗਰਾਮ ਵਿੱਚ ਅੱਜ ਕਿਹੜਾ ਗੀਤ ਸੁਣਨਾ ਚਾਹੋਗੇ?
1: ਜੀਤ ਹਰਮੁੰਦਰਾ ਸੁਣਾ ਦਿਓ ਜੀ, ਮਿੱਤਰਾਂ ਦਾ ਨਾਂ ਚੱਲਦਾ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ ਜੀ। ਬਹੁਤ ਸ਼ੁਕਰੀਆ ਕਾਲ ਕਰਨ ਲਈ।
1: ਧੰਨਵਾਦ ਜੀ, ਧੰਨਵਾਦ ਮੈਮ।
0: ਧੰਨਵਾਦ ਜੀ। ਆ ਸੁਣਦੇ ਹਾਂ ਜੀ ਇਹਨਾਂ ਦੀ ਪਸੰਦ ਨੂੰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾਹਰਟਸ 'ਤੇ। ਇਸ ਵੇਲੇ ਸਵੇਰ ਦੇ 11 ਵਜੇ ਨੇ।

ਹੁਣ ਸਾਂਝੀਆਂ ਕਰਦੇ ਹਾਂ ਇਸ ਵੇਲੇ ਦੀਆਂ ਕੁਝ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਲੋਕਾਂ ਨੂੰ ਇੱਕ ਸਾਲ ਲਈ ਸੋਨਾ ਨਾ ਖਰੀਦਣ, ਈਂਧਨ ਦੀ ਖਪਤ ਘਟਾਉਣ ਅਤੇ ਵਿਦੇਸ਼ੀ ਸਿੱਕੇ ਦੀ ਬਚਤ ਦੀ ਅਪੀਲ ਕੀਤੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਹਿਲੇ ਜੋਤਿਰਲਿੰਗ ਸੋਮਨਾਥ ਮਹਾਦੇਵ ਮੰਦਰ ਦੀ ਮੁੜ ਉਸਾਰੀ ਦੇ ਮੌਕੇ ਤੇ ਸੋਮਨਾਥ ਅੰਮ੍ਰਿਤ ਪਰਵ 2026 ਵਿੱਚ ਹਿੱਸਾ ਲੈਣਗੇ। ਅਸਾਮ ਦੇ ਰਾਜਪਾਲ ਨੇ ਹਿੰਮਤ ਬਿਸਵਾ ਸ਼ਰਮਾ ਨੂੰ ਰਾਜ ਵਿੱਚ ਨਵੀਂ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਏ। ਭਾਰਤ ਵਿਸ਼ਵ ਪੱਧਰ ਤੇ ਸਥਾਪਿਤ ਨਵਿਆਉਣ ਯੋਗ ਊਰਜਾ ਸਮਰੱਥਾ ਵਿੱਚ ਤੀਜੇ ਸਥਾਨ ਤੇ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤੀਜੇ ਗੇੜ ਦੌਰਾਨ ਪੰਜਾਬ ਵਿੱਚ 835 ਕਰੋੜ ਦੀ ਲਾਗਤ ਨਾਲ ਸੜਕਾਂ ਬਣਨਗੀਆਂ। ਸਕੂਲੀ ਸਿੱਖਿਆ ਵਿੱਚ ਪੰਜਾਬ ਨੀਤੀ ਆਯੋਗ ਦੀ ਰਿਪੋਰਟ ਵਿੱਚ ਦੇਸ਼ ਦਾ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲਾ ਸੂਬਾ ਬਣਿਆ। ਸਿੱਖਿਆ ਮੰਤਰਾਲਾ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ਦੇ ਸਾਰੇ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ 2026 ਲਗਾ ਰਿਹਾ ਏ। ਉੱਤਰਾਖੰਡ ਪ੍ਰਸ਼ਾਸਨ ਨੇ ਖਰਾਬ ਮੌਸਮ ਦਰਮਿਆਨ ਚਾਰ ਧਾਮ ਯਾਤਰੀਆਂ ਅਤੇ ਸੈਲਾਨੀਆਂ ਨੂੰ ਸੁਚੇਤ ਰਹਿਣ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਏ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਹਨੇਰੀ ਝੱਖੜ ਨਾਲ ਬਿਜਲੀ ਲਿਸ਼ਕਣ ਦੀ ਪੇਸ਼ੀਨਗੋਈ ਕੀਤੀ ਏ। ਤੇ ਖੇਡਾਂ ਵਿੱਚ ਔਰਤਾਂ ਦੇ AFC ਅੰਡਰ 17 ਏਸ਼ੀਆ ਕੱਪ ਫੁੱਟਬਾਲ ਦੇ ਕੁਆਟਰ ਫਾਈਨਲ ਮੁਕਾਬਲੇ ਵਿੱਚ ਅੱਜ ਭਾਰਤ ਮੇਜ਼ਬਾਨੀ ਕਰੇਗਾ। ਚੀਨ ਨਾਲ ਇਹ ਮੁਕਾਬਲਾ ਹੋਵੇਗਾ। ਇਹ ਤਾਂ ਸੀ ਹੁਣ ਤੱਕ ਦੀਆਂ ਕੁਝ ਅਹਿਮ ਖਬਰਾਂ।

ਅਸੀਂ ਆਕਾਸ਼ਵਾਣੀ ਦੇ ਪਟਿਆਲੇ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾਹਰਟਸ ਤੇ। ਦੋਸਤੋ ਹੁਣ ਕੁਝ ਹਿੰਦੀ ਫਿਲਮੀ ਗੀਤ ਸੁਣਦੇ ਹਾਂ। ਅੱਜ ਹਿੰਦੀ ਜ਼ਾਇਕਾ ਪ੍ਰੋਗਰਾਮ ਨਹੀਂ ਪ੍ਰਸਾਰਿਤ ਹੋਵੇਗਾ ਕਿਉਂਕਿ ਹੁਣ ਤੋਂ ਥੋੜ੍ਹੀ ਦੇਰ ਬਾਅਦ ਗੁਜਰਾਤ ਦੇ ਸੋਮਨਾਥ ਮੰਦਿਰ ਵਿਖੇ ਸੋਮਨਾਥ ਅੰਤਿਮ ਅੰਮ੍ਰਿਤ ਪਰਵ ਦੇ ਮੌਕੇ ਤੇ ਜਨ ਸਭਾ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ। ਇਸ ਪ੍ਰੋਗਰਾਮ ਦਾ ਅੱਖੇ ਡਿੱਠਾ ਰਿਲੇ ਤੁਸੀਂ ਥੋੜ੍ਹੀ ਦੇਰ ਬਾਅਦ ਸੁਣੋਗੇ ਤੇ ਆਓ ਹੁਣ ਇੱਕ ਗੀਤ ਸੁਣਦੇ ਹਾਂ, ਆਵਾਜ਼ ਲਤਾ ਮੰਗੇਸ਼ਕਰ ਦੀ।

ਮਾਸੂਮ ਫਿਲਮ ਦਾ ਹੁਣੇ ਆਪਾਂ ਗੀਤ ਸੁਣਿਆ, ਆਵਾਜ਼ ਲਤਾ ਮੰਗੇਸ਼ਕਰ ਦੀ, ਗੀਤ ਦੇ ਬੋਲ ਗੁਲਜ਼ਾਰ ਨੇ ਲਿਖੇ ਅਤੇ ਸੰਗੀਤ ਆਰ ਡੀ ਬਰਮਨ ਦਾ। ਅਗਲਾ ਗੀਤ ਸੁਣਦੇ ਹਾਂ, ਆਵਾਜ਼ ਮੁਹੰਮਦ ਰਫ਼ੀ ਦੀ ਹੈ ਜੀ। ਇਸ ਫਿਲਮ ਦਾ ਸੰਗੀਤ ਤਿਆਰ ਕੀਤਾ ਹੈ ਕਲਿਆਣ ਜੀ ਆਨੰਦ ਜੀ ਨੇ, ਗੀਤ ਦੇ ਬੋਲ ਲਿਖੇ ਨੇ ਜੀ ਅਖ਼ਤਰ ਨੇ। ਹਸੀਨਾ ਮਾਨ ਜਾਏਗੀ ਇਸ ਫਿਲਮ ਦਾ ਇਹ ਗੀਤ ਹੈ।

ਇਹ ਗੀਤ ਸਮੇਂ ਦੀ ਪਾਬੰਦੀ ਕਰਕੇ ਤੁਸੀਂ ਪੂਰਾ ਨਹੀਂ ਸੁਣ ਸਕੇ। ਸੋ ਅਸੀਂ ਜਿੱਦਾਂ ਪਹਿਲਾਂ ਕਿਹਾ ਸੀ ਕਿ ਹੁਣ ਤੋਂ ਕੁਝ ਪਲਾਂ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਗੁਜਰਾਤ ਦੇ ਸੋਮਨਾਥ ਮੰਦਿਰ ਵਿਖੇ ਸੋਮਨਾਥ ਅੰਮ੍ਰਿਤ ਪਰਵ ਦੇ ਮੌਕੇ 'ਤੇ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਅੱਖੀ ਡਿੱਠੇ ਹਾਲ ਦਾ ਰਿਲੇਅ ਤੁਸੀਂ ਸੁਣੋਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਰਾਹੀਂ। ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ, ਜੋ ਕਿ ਗੁਜਰਾਤ ਦੇ ਸੋਮਨਾਥ ਮੰਦਿਰ ਵਿਖੇ ਸੋਮਨਾਥ ਅੰਮ੍ਰਿਤ ਪਰਵ ਦੇ ਮੌਕੇ 'ਤੇ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਅਖੀ ਡਿੱਠੇ ਸੰਬੋਧਨ ਦਾ ਹਾਲ ਤੁਸੀਂ ਸੁਣਿਆ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਰਾਹੀਂ। ਤੁਸੀਂ ਟਿਊਨ ਕੀਤਾ 100.2 ਮੈਗਾਹਰਟਜ਼ ਦੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਜੀ, ਇਸ ਵੇਲੇ ਦੁਪਹਿਰ ਦੇ ਠੀਕ 1:15 ਹੋ ਰਹੇ ਨੇ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਨਗਮੇ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡੇ ਨਾਲ ਰੂਬਲ। ਇਸ ਪ੍ਰੋਗਰਾਮ ਵਿੱਚ ਰੋਜ਼ਾਨਾ ਦੀ ਤਰ੍ਹਾਂ ਅਸੀਂ ਤੁਹਾਨੂੰ ਸੁਣਾਵਾਂਗੇ ਤੁਹਾਡੀ ਹੀ ਫਰਮਾਇਸ਼ 'ਤੇ ਹਿੰਦੀ ਫਿਲਮੀ ਸੰਗੀਤ। ਅਤੇ ਫਰਮਾਇਸ਼ ਸਾਡੇ ਕੋਲ ਆਉਂਦੀ ਹੈ ਤੁਹਾਡੇ ਖਤਾਂ ਦੇ ਦੁਆਰਾ, ਜੋ ਕਿ ਤੁਸੀਂ ਸਾਨੂੰ ਭੇਜਦੇ ਹੋ ਬਹੁਤ ਹੀ ਪਿਆਰ ਨਾਲ ਅਤੇ ਬੜੇ ਹੀ ਸਜਾ ਕੇ ਲਿਖੇ ਹੋਏ ਖਤ ਸਾਡੇ ਕੋਲ ਪਹੁੰਚਦੇ ਨੇ। ਸ਼ੁਰੂਆਤ ਕਰਦੇ ਹਾਂ ਜੀ ਪ੍ਰੋਗਰਾਮ ਵਿੱਚ ਪਹਿਲੇ ਖਤ ਤੋਂ। ਇੱਕ ਖਤ ਸਾਡੇ ਕੋਲ ਆਇਆ ਹੈ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ। ਲਿਖਣ ਵਾਲੇ ਨੇ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਅਗਲੀ ਫਰਮਾਇਸ਼ ਸਾਡੇ ਕੋਲ ਆਈ ਹੈ ਮੁੱਲਾਪੁਰ ਦਾਖਾ ਮੰਡੀ ਤੋਂ। ਲਿਖਣ ਵਾਲੇ ਨੇ ਰਾਜੇਸ਼ ਜੈਨ ਬਿੱਟੂ, ਗੌਤਮ ਜੈਨ, ਦੀਪਕ ਜੈਨ, ਕ੍ਰਿਸ਼ਨ ਗੋਪਾਲ, ਰਾਜ ਸ਼ਰਮਾ, ਆਸ਼ੀਸ਼ ਸ਼ਰਮਾ। ਪੁਰਾਣੀ ਮੰਡੀ ਮੁੱਲਾਪੁਰ ਤੋਂ ਲਿਖ ਰਹੇ ਨੇ ਰਾਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ ਜੈਨ, ਗੌਤਮ ਜੈਨ ਅਤੇ ਨਗੀਨਾ ਜੈਨ। ਅਤੇ ਇਹਨਾਂ ਦੇ ਨਾਲ ਹੀ ਇਹਨਾਂ ਦੇ ਸਾਥੀ ਵੀ ਨੇ ਜਿਨ੍ਹਾਂ ਦੇ ਨਾਮ ਇਹਨਾਂ ਨੇ ਲਿਖ ਕੇ ਭੇਜੇ ਨੇ। ਉਹ ਨੇ ਜੀ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ ਅਤੇ ਦੀਪਕ ਜੈਨ। ਆਓ ਸੁਣਦੇ ਨਾ ਸਭ ਦੀ ਰਲੀ ਮਿਲੀ ਪਸੰਦ ਨੂੰ ਫਿਲਮ ਦੇ ਧਨਾਧਨ ਵਿੱਚੋਂ ਇਸ ਗੀਤ ਨੂੰ।

0: आवाज़ विश्वास ਅਤੇ ਵਿਰਾਸਤ ਤੇ 90 ਸਾਲ ਦੀ ਕਹਾਣੀ ਆਕਾਸ਼ਵਾਣੀ
1: बदलो बदलो आदत बदलो
2: मशीन में कपड़े डालने से पहले चेक नहीं किया था क्या
1: बदलो बदलो आदत बदलो अब नजदीकी बैंक जाकर फटे पुराने नोट्स बदलिए अगर बैंक मना करे तो आरबीआई के ओम्बुड्समैन से शिकायत करें आरबीआई कहता है जानकार बनिए सतर्क रहिए
3: प्रोग्राम विच अगला खत शामिल कर रहे हैं जी साडे कोल आया है ਗਿੱਦੜਬਾਹਾ ਤੋਂ ਲਿਖਣ ਵਾਲੇ ਨੇ ਮਨਜੀਤ ਤਨੇਜਾ ਪ੍ਰਵੀਨ ਤਨੇਜਾ ਪਾਇਲ ਅਤੇ ਬੇਬੀ ਹਿਨਾਸ਼ਾ ਭੁਪਿੰਦਰ ਕੌਰ ਸੈਣੀ ਦਰਸ਼ਨ ਸਿੰਘ ਸੈਣੀ ਵੱਡੀਆਂ ਜਾਲਾਂ ਤੋਂ ਅਗਲੀ ਫਰਮਾਇਸ਼ ਆਈ ਹੈ ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਲਿਖਣ ਵਾਲੇ ਨੇ ਗੁਰਦਰਸ਼ਨ ਲਾਲ ਚਲੋਤਰਾ ਸੁਨੀਤਾ ਸ਼ਮੀ ਰਜਨੀ ਆਕਾਸ਼ਦੀਪ ਅਨਹਦ ਅਤੇ ਪੋਤਰਾ ਗੁਰਸ਼ਬਦ ਆਓ ਸੁਣਦੇ ਹਾਂ ਸਭ ਦੀ ਰਲੀ ਮਿਲੀ ਪਸੰਦ ਨੂੰ ਜਾਵੇਦ ਅਲੀ ਅਤੇ ਸੋਨੂ ਨਿਗਮ ਦੀਆਂ ਆਵਾਜ਼ਾਂ ਵਿੱਚ ਇਹ ਗੀਤ ਫਿਲਮ ਹੈ ਗਜਨੀ ਸੰਗੀਤ ਦਿੱਤਾ ਹੈ ਏ ਆਰ ਰਹਿਮਾਨ ਨੇ ਅਤੇ ਬੋਲ ਲਿਖੇ ਨੇ ਪਰਸੂਨ ਜੋਸ਼ੀ ਨੇ

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8 ਕਰੋੜ 85 ਲੱਖ ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: 90 ਸਾਲਾਂ ਤੋਂ ਲੋਕਾਂ ਦੀ ਆਵਾਜ਼ ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ

ਸੁਨਰਾ ਪ੍ਰੋਗਰਾਮ ਨਗਮੇ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਖਤ ਸ਼ਾਮਿਲ ਕਰ ਰਹੇ ਹਾਂ ਜੀ। ਅਗਲਾ AIR ਮਲੋਟ ਕੈਂਪ ਤੋਂ ਲਿਖਣ ਵਾਲੇ ਨੇ ਸਤੀਸ਼ ਮਿਗਲਾਨੀ, ਸੀਮਾ ਅਨਮੋਲ ਤੇ ਮਹਾਵੀਰ ਸੰਧੂ। ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ। ਅਗਲੀ ਫਰਮਾਇਸ਼ ਕਨੇਰਾ ਮੁਹੱਲਾ ਪਟਿਆਲਾ ਤੋਂ ਲਿਖਣ ਵਾਲੇ ਨੇ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਫਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ, ਹਾਰਦਿਕ ਤੇ ਵੰਸ਼ ਬੱਤਾ। ਇਹ ਖਤ ਸਾਡੇ ਕੋਲ ਆਇਆ ਗਾਂਧੀ ਚੌਂਕ ਰੋਪੜ ਤੋਂ। ਫਰਮਾਇਸ਼ਕਰਤਾ ਨੇ ਹਰਦੇਵ ਮੀਕਾ, ਬਲਵਿੰਦਰ ਬਿਰਕ, ਜੈਤੇਗ ਬਿਰਕ ਤੇ ਮੀਕਾ ਬਿਰਕ। ਆਓ ਸੁਣਦੇ ਨਾ ਸਭ ਦੀ ਰਲੀ ਮਿਲੀ ਪਸੰਦ ਨੂੰ। ਅਭਿਜੀਤ ਤੇ ਨੀਰਜਾ ਪੰਡਿਤ ਦੀਆਂ ਆਵਾਜ਼ਾਂ ਵਿੱਚ ਫਿਲਮ ਖੂਬਸੂਰਤ ਦਾ ਇਹ ਗੀਤ। ਸੰਗੀਤ ਦਿੱਤਾ ਜਤਿਨ ਲਲਿਤ ਨੇ ਤੇ ਬੋਲ ਲਿਖਿਆ ਗੁਲਜ਼ਾਰ ਨੇ।

ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗੁਜਰਾਤ ਵਿਚ ਸੋਮਨਾਥ ਅੰਮ੍ਰਿਤ ਪਰਵ ਸਮਾਰੋਹ ਨੂੰ ਕੀਤਾ ਸੰਬੋਧਨ ਕਿਹਾ ਸੋਮਨਾਥ ਅੰਮ੍ਰਿਤ ਪਰਵ ਅਗਲੇ 1000 ਸਾਲਾਂ ਲਈ ਦੇਸ਼ ਦੀ ਪ੍ਰੇਰਣਾ ਹੋਵੇਗਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਪੱਛਮੀ ਏਸ਼ੀਆ ਸੰਕਟ ਦੌਰਾਨ ਰਾਸ਼ਟਰ ਨੂੰ ਮਜ਼ਬੂਤ ਕਰਨ ਵਿਚ ਦੇਸ਼ ਵਾਸੀਆਂ ਨੂੰ ਭਾਈਵਾਲ ਬਣਨ ਦਾ ਸੱਦਾ ਦਿੱਤਾ ਅੱਜ ਰਾਸ਼ਟਰੀ ਤਕਨਾਲੋਜੀ ਦਿਵਸ ਮਨਾਇਆ ਜਾ ਰਿਹੈ ਉਪ ਰਾਸ਼ਟਰਪਤੀ ਪ੍ਰਧਾਨ ਮੰਤਰੀ ਅਤੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਨੇ ਦੇਸ਼ ਦੇ ਵਿਗਿਆਨੀਆਂ ਇੰਜੀਨੀਅਰਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਇਕ ਕਾਰ ਹਾਦਸੇ ਚ 6 ਸੈਲਾਨੀਆਂ ਦੀ ਮੌਤ 4 ਹੋਰ ਗੰਭੀਰ ਜ਼ਖਮੀ ਅਤੇ IPL ਕ੍ਰਿਕਟ ਵਿਚ ਅੱਜ ਪੰਜਾਬ ਕਿੰਗਜ਼ ਦਾ ਮੁਕਾਬਲਾ ਧਰਮਸ਼ਾਲਾ ਚ ਸ਼ਾਮੀ 7:30 ਵਜੇ ਦਿੱਲੀ ਕੈਪੀਟਲਸ ਨਾਲ ਹੋਵੇਗਾ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹੈ ਕਿ ਸੋਮਨਾਥ ਮੰਦਰ ਅਟੁੱਟ ਵਿਸ਼ਵਾਸ ਬ੍ਰਹਮਤਾ ਅਤੇ ਦੇਸ਼ ਦੀ ਸਦੀਵੀ ਆਤਮਾ ਦੇ ਪ੍ਰਤੀਕ ਵਜੋਂ ਖੜਾ ਏ ਉਨਾਂ ਕਿਹਾ ਕਿ ਸੋਮਨਾਥ ਅੰਮ੍ਰਿਤ ਪਰਵ ਸਿਰਫ਼ ਅਤੀਤ ਨੂੰ ਮਨਾਉਣ ਲਈ ਇਕ ਤਿਉਹਾਰ ਨਹੀਂ ਹੈ ਇਹ ਅਗਲੇ 1000 ਸਾਲਾਂ ਲਈ ਦੇਸ਼ ਦੀ ਪ੍ਰੇਰਣਾ ਹੋਵੇਗਾ ਉਹ ਅੱਜ ਗੁਜਰਾਤ ਵਿਚ ਸੋਮਨਾਥ ਅੰਮ੍ਰਿਤ ਮਹੋਤਸਵ ਦੇ ਮੌਕੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਮਨਾਥ ਲੋਕਾਂ ਨੂੰ ਯਾਦ ਦਿਵਾਉਂਦਾ ਕਿ ਕੋਈ ਵੀ ਰਾਸ਼ਟਰ ਲੰਮੇ ਸਮੇਂ ਤੱਕ ਉਦੋਂ ਹੀ ਮਜ਼ਬੂਤ ਰਹਿ ਸਕਦਾ ਹੈ ਜਦੋਂ ਉਹ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦਾ ਇਕ ਲੇਖ ਸਾਂਝਾ ਕੀਤਾ ਜਿਸ ਵਿਚ ਸੋਮਨਾਥ ਮੰਦਰ ਦੀ ਦ੍ਰਿੜਤਾ ਤੇ ਸਦੀਵੀ ਸਭਿਅਤਾ ਦੇ ਮਹੱਤਵ ਨੂੰ ਉਜਾਗਰ ਕੀਤਾ ਗਿਐ ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਮਨਾਥ ਇਕ ਮੰਦਰ ਤੋਂ ਵੱਧ ਦੇਸ਼ ਦੇ ਮਜ਼ਬੂਤ ਮਨੋਬਲ ਦਾ ਪ੍ਰਮਾਣ ਹੈ ਸ੍ਰੀ ਮੋਦੀ ਨੇ ਕਿਹਾ ਕਿ ਵਿਨਾਸ਼ ਤੋਂ ਪੁਨਰ ਨਿਰਮਾਣ ਤੱਕ ਇਸ ਦੀ ਯਾਤਰਾ ਦੇਸ਼ ਦੀ ਅਟੁੱਟ ਹਿੰਮਤ ਦਾ ਪ੍ਰਤੀਕ ਹੈ ਆਪਣੇ ਲੇਖ ਵਿਚ ਸ੍ਰੀ ਸ਼ੇਖਾਵਤ ਨੇ ਮੰਦਰ ਦੇ ਇਤਿਹਾਸ ਨੂੰ ਸਮਕਾਲੀ ਭਾਰਤ ਨਾਲ ਜੋੜਦਿਆਂ ਲਿਖਿਆ ਕਿ ਸੋਮਨਾਥ ਦੀ ਭਾਵਨਾ 21ਵੀਂ ਸਦੀ ਲਈ ਇਕ ਮਾਰਗਦਰਸ਼ਕ ਦਾ ਸਿਧਾਂਤ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦੌਰਾਨ ਰਾਸ਼ਟਰ ਨੂੰ ਮਜ਼ਬੂਤ ਕਰਨ ਵਿਚ ਦੇਸ਼ ਵਾਸੀਆਂ ਨੂੰ ਭਾਈਵਾਲ ਬਣਨ ਦਾ ਸੱਦਾ ਦਿੱਤੈ ਕੱਲ੍ਹ ਹੈਦਰਾਬਾਦ 'ਚ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ 7 ਅਪੀਲ ਕੀਤੀਆਂ ਉਨ੍ਹਾਂ ਨੇ ਨਾਗਰਿਕਾਂ ਨੂੰ ਜਨਤਕ ਆਵਾਜਾਈ ਅਤੇ ਕਾਰ ਪੁਲਿੰਗ ਦੀ ਵਰਤੋਂ ਰਾਹੀਂ ਦਰਾਮਦ ਕੀਤੇ ਈਂਧਨ ਦੀ ਖਪਤ ਨੂੰ ਘਟਾ ਕੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਵਿਚ ਮਦਦ ਕਰਨ ਦੀ ਅਪੀਲ ਕੀਤੀ ਪ੍ਰਧਾਨ ਮੰਤਰੀ ਦੀ ਇਹ ਅਪੀਲ ਅਜਿਹੇ ਸਮੇਂ ਆਈ ਹੈ ਜਦੋਂ ਪੱਛਮੀ ਏਸ਼ੀਆ ਸੰਕਟ ਤੇ ਹਾਰਮੋਜ਼ ਬੰਡ ਜੋੜ ਵਿਚ ਚੱਲ ਰਹੀ ਰੁਕਾਵਟ ਕਾਰਨ ਪ੍ਰਤੀ ਬੈਰਲ ਕੱਚੇ ਤੇਲ ਦੀ ਕੀਮਤ $100 ਤੋਂ ਉਪਰ ਬਣੀ ਹੋਈ ਹੈ ਕੱਚੇ ਤੇਲ ਦੀਆਂ ਕੀਮਤਾਂ ਪਿਛਲੇ ਮਹੀਨੇ ਦੇ ਅਖੀਰ ਤੱਕ 52 ਹਫ਼ਤਿਆਂ ਦੇ ਸਭ ਤੋਂ ਉੱਚ ਪੱਧਰ ਤੇ $126 ਪ੍ਰਤੀ ਬੈਰਲ ਤੇ ਪਹੁੰਚ ਗਈਆਂ ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਇਕ ਸਾਲ ਲਈ ਵਿਦੇਸ਼ ਯਾਤਰਾ ਨੂੰ ਮੁਲਤਵੀ ਕਰਨ ਜਿਹੇ ਵਿਵੇਕਸ਼ੀਲ ਖਰਚਿਆਂ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਉਨਾਂ ਨੇ ਨਾਗਰਿਕਾਂ ਨੂੰ ਇਕ ਸਾਲ ਲਈ ਵਿਦੇਸ਼ਾਂ

0: ਵਿੱਚ ਵਿਆਹ ਪ੍ਰੋਗਰਾਮਾਂ ਦੇ ਖਰਚਿਆਂ ਨੂੰ ਘਟਾਉਣ ਤੇ ਸੋਨਾ ਨਾ ਖਰੀਦਣ ਦੀ ਵੀ ਅਪੀਲ ਕੀਤੀ।
1: ਇੱਕ ਜ਼ਮਾਨਾ ਥਾ ਜਬ ਸੰਕਟ ਆਤਾ ਥਾ ਤੋ ਲੋਕ ਦੇਸ਼ ਹਿੱਤ ਮੇਂ ਸੋਨਾ ਦਾਨ ਦੇ ਦੇਤੇ ਥੇ। ਆਜ ਦਾਨ ਕੀ ਜ਼ਰੂਰਤ ਨਹੀਂ ਹੈ, ਲੇਕਿਨ ਦੇਸ਼ ਹਿੱਤ ਮੇਂ ਹਮਕੋ ਇਹ ਤੈਅ ਕਰਨਾ ਪੜੇਗਾ ਕਿ ਸਾਲ ਭਰ ਤੱਕ ਘਰ ਮੇਂ ਕੋਈ ਵੀ ਫੰਕਸ਼ਨ ਹੋ, ਕੋਈ ਵੀ ਕਾਰਜਕ੍ਰਮ ਹੋ, ਹਮ ਸੋਨੇ ਕੇ ਗਹਿਣੇ ਨਹੀਂ ਖਰੀਦੇਂਗੇ।
0: ਸ੍ਰੀ ਮੋਦੀ ਨੇ ਘਰ ਤੋਂ ਕੰਮ ਯਾਨੀ ਵਰਕ ਫਰਾਮ ਹੋਮ ਕਰਨ ਦੇ ਤਰੀਕਿਆਂ ਨੂੰ ਦੁਬਾਰਾ ਸ਼ੁਰੂ ਕਰਨ ਦਾ ਸੱਦਾ ਵੀ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਨਾਗਰਿਕਾਂ ਨੂੰ ਖਾਣ ਵਾਲੇ ਤੇਲ ਦੀ ਖਪਤ ਘਟਾਉਣ ਤੇ ਕਿਸਾਨਾਂ ਨੂੰ ਵਿਦੇਸ਼ਾਂ ਤੋਂ ਦਰਾਮਦ ਕੀਤੇ ਰਸਾਇਣ ਖਾਦਾਂ ਤੇ ਆਪਣੀਆਂ ਨਿਰਭਰਤਾ ਘਟਾਉਣ ਦੀ ਵੀ ਅਪੀਲ ਕੀਤੀ। ਵੋਕਲ ਫਾਰ ਲੋਕਲ ਅੰਦੋਲਨ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2047 ਤੱਕ ਵਿਕਸਿਤ ਭਾਰਤ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਭਾਰਤ ਲਈ ਆਤਮ ਨਿਰਭਰਤਾ ਤੇ ਜੈਵਿਕ ਖੇਤੀ ਜ਼ਰੂਰੀ ਹੈ। ਵਾਤਾਵਰਣ ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਮੰਤਰੀ ਭੁਪਿੰਦਰ ਯਾਦਵ ਨੇ ਅੱਜ ਨਵੀਂ ਦਿੱਲੀ ਤੋਂ ਆਸਟ੍ਰੇਲੀਆ ਦੇ ਜਲਵਾਯੂ ਤੇ ਊਰਜਾ ਮੰਤਰੀ ਕ੍ਰਿਸ ਬੋਵੇਨ ਨਾਲ ਇੱਕ ਵਰਚੁਅਲ ਮਾਧਿਅਮ ਰਾਹੀਂ ਮੀਟਿੰਗ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਯਾਦਵ ਨੇ ਕਿਹਾ ਕਿ ਉਨ੍ਹਾਂ ਨੇ ਕਾਨਫਰੰਸ ਆਫ ਪਾਰਟੀਜ਼ ਕੌਪ 31 ਦੀਆਂ ਤਰਜੀਹਾਂ ਤੇ ਸਾਲ ਦੇ ਖੀਚ ਗੱਲਬਾਤ ਲਈ ਏਜੰਡੇ ਤੇ ਚਰਚਾ ਕੀਤੀ ਹੈ। ਸ੍ਰੀ ਯਾਦਵ ਨੇ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਜਲਵਾਯੂ ਤਬਦੀਲੀ ਸੰਗਠਨ ਨੂੰ 2031 ਤੋਂ 35 ਲਈ ਆਪਣਾ ਇਰਾਦਾ ਰਾਸ਼ਟਰੀ ਤੌਰ ਤੇ ਨਿਰਧਾਰਿਤ ਯੋਗਦਾਨ ਜਮ੍ਹਾਂ ਕਰਨ ਵਾ ਕੇ ਹੱਲ ਦਾ ਹਿੱਸਾ ਬਣਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰੀ ਤਕਨਾਲੋਜੀ ਦਿਵਸ ਦੇ ਮੌਕੇ ਤੇ ਦੇਸ਼ ਵਾਸੀਆਂ ਵਿਸ਼ੇਸ਼ ਕਰਕੇ ਇੰਜੀਨੀਅਰਸ, ਵਿਗਿਆਨੀਆਂ, ਨਵੀਨਤਾਕਾਰਾਂ ਤੇ ਖੋਜਕਰਤਾਵਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਜ਼ਿਕਰ ਕੀਤਾ ਕਿ ਇਸ ਦਿਨ ਪੋਖਰਣ ਟੈਸਟ ਰੇਂਜ ਨੇ ਪ੍ਰਮਾਣੂ ਪਰੀਖਣ ਕੀਤੇ ਗਏ ਸਨ ਜੋ ਕਿ ਦੇਸ਼ ਦੀ ਆਤਮ ਨਿਰਭਰਤਾ ਅਤੇ ਰਣਨੀਤਿਕ ਸ਼ਕਤੀ ਵੱਲ ਯਾਤਰਾ 'ਚ ਇੱਕ ਪ੍ਰਭਾਸ਼ਿਤ ਪਲ ਸਾਬਤ ਹੋਇਆ ਸੀ। ਉਨ੍ਹਾਂ ਕਿਹਾ ਕਿ 11 ਮਈ 1998 ਨੂੰ ਭਾਰਤ ਨੇ ਦੁਨੀਆ ਨੂੰ ਆਪਣੀਆਂ ਸ਼ਾਨਦਾਰ ਵਿਗਿਆਨਕ ਤੇ ਤਕਨੀਕੀ ਸਮਰੱਥਾਵਾਂ ਦਾ ਵਿਖਾਲਾ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਤਕਨਾਲੋਜੀ ਦਿਵਸ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਇਸ ਦਿਨ ਭਾਰਤ ਉਨ੍ਹਾਂ ਵਿਗਿਆਨੀਆਂ ਦੀ ਅਣਥੱਕ ਮਿਹਨਤ ਤੇ ਸਮਰਪਣ ਨੂੰ ਮਾਣ ਨਾਲ ਯਾਦ ਕਰਦਾ ਹੈ ਜਿਨ੍ਹਾਂ ਦੇ ਉਪਰਾਲਿਆਂ ਨੇ 1998 'ਚ ਸਫਲ ਪੋਖਣ ਪ੍ਰੀਖਣਾ ਨੂੰ ਸੰਭਵ ਬਣਾਇਆ। ਉਨ੍ਹਾਂ ਕਿਹਾ ਕਿ ਇਹ ਪਲ ਭਾਰਤ ਦੀ ਵਿਗਿਆਨਕ ਉੱਤਮਤਾ ਤੇ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਹੈ। ਸ੍ਰੀ ਮੋਦੀ ਨੇ ਇਹ ਵੀ ਕਿਹਾ ਕਿ ਤਕਨਾਲੋਜੀ ਇੱਕ ਆਤਮ ਨਿਰਭਰ ਰਾਸ਼ਟਰ ਬਣਾਉਣ, ਨਵੀਨਤਾ ਨੂੰ ਤੇਜ਼ ਕਰਨ, ਮੌਕਿਆਂ ਦਾ ਵਿਸਥਾਰ ਕਰਨ ਤੇ ਦੇਸ਼ ਦੇ ਸਾਰੇ ਖੇਤਰਾਂ 'ਚ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਇੱਕ ਮੁੱਖ ਥੰਮ ਬਣ ਗਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਾ ਨਿਰੰਤਰ ਧਿਆਨ ਪ੍ਰਤਿਭਾ ਨੂੰ ਸਸ਼ਕਤ ਬਣਾਉਣ, ਖੋਜ ਨੂੰ ਉਤਸ਼ਾਹਿਤ ਕਰਨ ਤੇ ਰਾਸ਼ਟਰੀ ਤਰੱਕੀ ਦਾ ਸਮਰਥਨ ਕਰਨ ਵਾਲੇ ਨਾਗਰਿਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਵਾਲੇ ਹੱਲ ਵਿਕਸਿਤ ਕਰਨ ਤੇ ਹੈ। ਇਸ ਮੌਕੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਰਾਸ਼ਟਰੀ ਤਕਨਾਲੋਜੀ ਦਿਵਸ ਵਿਗਿਆਨ, ਨਵੀਨਤਾ, ਤਕਨਾਲੋਜੀ ਤਰੱਕੀ ਅਤੇ ਵਿਗਿਆਨ, ਸਮਾਜ ਤੇ ਉਦਯੋਗ ਦਰਮਿਆਨ ਤਾਲਮੇਲ ਪ੍ਰਤੀ ਭਾਰਤ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਦੂਰਦਰਸ਼ੀ ਅਗਵਾਈ, ਰਾਜਨੀਤਿਕ ਹਿੰਮਤ ਤੇ ਕੁਸ਼ਲ ਅਗਵਾਈ ਨੂੰ ਯਾਦ ਕੀਤਾ। ਰੱਖਿਆ ਮੰਤਰੀ ਨੇ ਕਿਹਾ ਕਿ ਪੋਖਣ ਤੋਂ ਲੈ ਕੇ ਪੁਲਾੜ, ਡਿਜੀਟਲ ਨਵੀਨਤਾ, ਰੱਖਿਆ ਤੇ ਉਭਰ ਰਹੀਆਂ ਤਕਨਾਲੋਜੀਆਂ ਵਿੱਚ ਬੇਮਿਸਾਲ ਤਰੱਕੀ ਤੱਕ ਭਾਰਤ ਦੀ ਯਾਤਰਾ ਗਿਆਨ ਤੇ ਆਤਮ ਨਿਰਭਰਤਾ ਦੀ ਸ਼ਕਤੀ ਨੂੰ ਦਰਸਾਉਂਦਾ ਏ। ਆਲਮੀ ਉਥਲ ਪੁਥਲ ਦੇ ਬਾਵਜੂਦ ਦੇਸ਼ ਦੀ ਆਰਥਿਕਤਾ ਲਚਕੀਲੀ ਬਣੀ ਹੋਈ ਹੈ। ਭਾਰਤੀ ਸਟੇਟ ਬੈਂਕ ਵੱਲੋਂ ਅੱਜ ਜਾਰੀ ਕੀਤੀ ਗਈ ਇੱਕ ਖੋਜ ਰਿਪੋਰਟ ਮੁਤਾਬਕ ਵਿੱਤੀ ਸਾਲ 2026-27 'ਚ ਅਰਥ ਵਿਵਸਥਾ ਦੇ 6.6% ਦੇ ਵਾਧੇ ਦਾ ਅਨੁਮਾਨ ਹੈ। ਰਿਪੋਰਟ ਵਿੱਚ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ ਅਸਲ GDP ਵਿਕਾਸ ਦਰ ਲਗਭਗ 7.2% ਰਹਿਣ ਦਾ ਅਨੁਮਾਨ ਲਾਇਆ ਗਿਆ। ਆਲਮੀ ਅਨਿਸ਼ਚਿਤਤਾਵਾਂ ਦੇ ਬਾਵਜੂਦ ਭਾਰਤ ਨੇ ਇੱਕ ਮਜ਼ਬੂਤ ਵਿਕਾਸ ਗਤੀ ਬਣਾਈ ਹੋਈ ਹੈ। ਸੂਚਕਾਂਕ ਲਚਕੀਲੇ ਆਰਥਿਕ ਗਤੀਵਿਧੀਆਂ ਵੱਲ ਇਸ਼ਾਰਾ ਕਰਦੇ ਨੇ, ਹਾਲਾਂਕਿ ਚੌਥੀ ਤਿਮਾਹੀ 'ਚ ਥੋੜੀ ਮੰਦੀ ਜ਼ਰੂਰ ਆਈ ਹੈ। ਰਿਪੋਰਟ ਮੁਤਾਬਕ ਅਨੁਸੂਚਿਤ ਵਪਾਰਕ ਬੈਂਕਾਂ ਵੱਲੋਂ ਬੈਂਕ ਕ੍ਰੈਡਿਟ ਵਾਧਾ ਇੱਕ ਸਾਲ ਪਹਿਲਾਂ 11.0% ਦੇ ਮੁਕਾਬਲੇ 16.1% ਤੱਕ ਵੱਧ ਗਿਆ ਹੈ। ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੌਜੂਦਾ ਆਲਮੀ ਅਨਿਸ਼ਚਿਤਤਾਵਾਂ ਦੇ ਮੱਦੇਨਜ਼ਰ ਨਾਗਰਿਕਾਂ ਤੇ ਕਾਰੋਬਾਰੀਆਂ ਨੂੰ ਵਿਦੇਸ਼ੀ ਮੁਦਰਾ ਦੀ ਲੋੜ ਵਾਲੀਆਂ ਵਸਤਾਂ ਤੇ ਘੱਟ ਖਰਚ ਕਰਨ ਦੀ ਅਪੀਲ ਕੀਤੀ ਹੈ। ਅੱਜ ਨਵੀਂ ਦਿੱਲੀ 'ਚ CII ਸਾਲਾਨਾ ਵਪਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਸੰਘਰਸ਼ ਅਜੇ ਵੀ ਜਾਰੀ ਹੈ ਤੇ ਸ਼ਾਂਤੀ ਦੀ ਸਥਿਤੀ ਅਜੇ ਦੂਰ ਹੈ। ਦੇਸ਼ ਲਈ ਆਰਥਿਕ ਮੋਰਚੇ ਤੇ ਜ਼ਿੰਮੇਵਾਰੀ ਨਾਲ ਕੰਮ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਾਗਰਿਕਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਉਨ੍ਹਾਂ ਖੇਤਰਾਂ ਦੀ ਪਛਾਣ ਕਰਨੀ ਚਾਹੀਦੀ ਹੈ ਜਿੱਥੇ ਵਿਦੇਸ਼ੀ ਮੁਦਰਾ ਦਾ ਖਰਚ ਘੱਟ ਤੋਂ ਘੱਟ ਕੀਤਾ ਜਾ ਸਕੇ। ਸ਼੍ਰੀ ਵੈਸ਼ਨਵ ਨੇ ਕਿਹਾ ਕਿ ਅਜਿਹੇ ਖਰਚਿਆਂ ਨੂੰ ਘਟਾਉਣ ਦੇ ਨਾਲ ਨਾਲ ਵਿਦੇਸ਼ੀ ਮੁਦਰਾ ਕਮਾਈ ਵਧਾਉਣ ਦੀ ਲੋੜ ਹੋਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਦੋਵਾਂ ਉਪਰਾਲਿਆਂ ਦੇ ਨਾਲ ਨਾਲ ਚੱਲਣਾ ਜ਼ਰੂਰੀ ਹੈ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਪਟਿਆਟ ਸਬ ਡਿਵੀਜ਼ਨ ਚ ਸੈਲਾਨੀਆਂ ਨੂੰ ਲੈ ਕੇ ਜਾ ਰਹੇ ਇਕ ਵਾਹਨ ਦੇ ਹਾਦਸਾਗ੍ਰਸਤ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 2 ਬੱਚਿਆਂ ਸਮੇਤ 4 ਹੋਰ ਗੰਭੀਰ ਰੂਪ ਚ ਜ਼ਖਮੀ ਹੋਏ ਨੇ। ਜ਼ਖਮੀਆਂ ਨੂੰ ਟਾਂਡਾ ਮੈਡੀਕਲ ਕਾਲਜ ਚ ਦਾਖਲ ਕਰਵਾਇਆ ਗਿਆ। ਮ੍ਰਿਤਕਾਂ ਵਿਚੋਂ 5 ਸੈਲਾਨੀ ਗੁਜਰਾਤ ਦੇ ਰਹਿਣ ਵਾਲੇ ਨੇ ਜਦਕਿ ਡਰਾਈਵਰ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਹ ਹਾਦਸਾ ਅੱਜ ਸਵੇਰੇ ਕਾਕੀਦਾ ਲਾਹਰੂ ਸੜਕ ਤੇ ਵਾਪਰਿਆ। ਪੁਲਿਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਲਲਿਤ ਤੇ ਉਨ੍ਹਾਂ ਦੀ ਪਤਨੀ ਮਮਤਾ ਪ੍ਰਿਆਂਕ, ਉਨ੍ਹਾਂ ਦੀ ਪਤਨੀ ਕਾਜਲ ਤੇ ਪੁੱਤਰ ਦਿਸ਼ਾਂਸ਼ ਵਜੋਂ ਹੋਈ ਹੈ। ਡਰਾਈਵਰ ਦੀ ਪਛਾਣ ਜਸਵੰਤ ਵਜੋਂ ਹੋਈ ਹੈ। ਇਹ ਸਾਰੇ ਹਿਮਾਚਲ ਪ੍ਰਦੇਸ਼ ਘੁੰਮਣ ਆਏ ਸਨ ਤੇ ਮਨਾਲੀ ਤੋਂ ਡਲਹੌਜੀ ਜਾ ਰਹੇ ਸਨ। ਚੰਬਾ ਦੇ ਪੁਲਿਸ ਸੁਪਰਡੈਂਟ ਵਿਜੈ ਸਕਲਾਨੀ ਨੇ ਦੱਸਿਆ ਕਿ ਹਾਦਸੇ ਸਮੇਂ ਇਲਾਕੇ 'ਚ ਭਾਰੀ ਮੀਂਹ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਘਟਨਾ ਤੋਂ ਤੁਰੰਤ ਬਾਅਦ ਬਚਾਅ ਤੇ ਰਾਹਤ ਕਾਰਜ ਸ਼ੁਰੂ ਕੀਤੇ ਗਏ ਨੇ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਵੱਖ ਵੱਖ ਹਿੱਸਿਆਂ 'ਚ ਹਨੇਰੀ ਝੱਖੜ ਨਾਲ ਬਿਜਲੀ ਲਿਸ਼ਕਣ ਬਾਰੇ ਔਰੇਂਜ ਅਲਰਟ ਤੇ ਇਸ ਤੋਂ ਬਾਅਦ 14 ਮਈ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਸਮੇਂ ਦੌਰਾਨ ਪੰਜਾਬ 'ਚ ਵੱਖ ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋ ਸਕਦੀ ਹੈ। ਹਾਲਾਂਕਿ ਅਗਲੇ 3 ਤੋਂ 4 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 'ਚ ਕੋਈ ਵੱਡੀ ਤਬਦੀਲੀ ਆਉਣ ਦੀ ਸੰਭਾਵਨਾ ਨਹੀਂ ਹੈ। IPL ਕ੍ਰਿਕਟ ਵਿੱਚ ਅੱਜ ਪੰਜਾਬ ਕਿੰਗਸ ਦਾ ਮੁਕਾਬਲਾ ਧਰਮਸ਼ਾਲਾ 'ਚ ਸ਼ਾਮੀ 7:30 ਵਜੇ ਦਿੱਲੀ ਕੈਪੀਟਲਸ ਨਾਲ ਹੋਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿੱਚ ਸੋਮਨਾਥ ਅੰਮ੍ਰਿਤ ਪਰਬ ਸਮਾਰੋਹ ਨੂੰ ਕੀਤਾ ਸੰਬੋਧਨ। ਕਿਹਾ, ਸੋਮਨਾਥ ਅੰਮ੍ਰਿਤ ਪਰਬ ਅਗਲੇ 1000 ਸਾਲਾਂ ਲਈ ਦੇਸ਼ ਦੀ ਪ੍ਰੇਰਣਾ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੱਛਮੀ ਏਸ਼ੀਆ ਸੰਕਟ ਦੌਰਾਨ ਰਾਸ਼ਟਰ ਨੂੰ ਮਜ਼ਬੂਤ ਕਰਨ ਵਿੱਚ ਦੇਸ਼ ਵਾਸੀਆਂ ਨੂੰ ਭਾਈਵਾਲ ਬਣਨ ਦਾ ਸੱਦਾ। ਅੱਜ ਰਾਸ਼ਟਰੀ ਤਕਨਾਲੋਜੀ ਦਿਵਸ ਮਨਾਇਆ ਜਾ ਰਿਹਾ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਕਾਕੀਰਾ ਲਾਹਰੂ ਸੜਕ 'ਤੇ ਇੱਕ ਕਾਰ ਹਾਦਸੇ 'ਚ 6 ਸੈਲਾਨੀਆਂ ਦੀ ਮੌਤ, 4 ਹੋਰ ਗੰਭੀਰ ਜ਼ਖਮੀ। ਅਤੇ IPL ਕ੍ਰਿਕਟ ਵਿੱਚ ਅੱਜ ਪੰਜਾਬ ਕਿੰਗਸ ਦਾ ਮੁਕਾਬਲਾ ਧਰਮਸ਼ਾਲਾ 'ਚ ਸ਼ਾਮੀ 7:30 ਵਜੇ ਦਿੱਲੀ ਕੈਪੀਟਲਸ ਨਾਲ ਹੋਵੇਗਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ 1:10 ਦਾ ਪ੍ਰਦੇਸ਼ਿਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 2:30 'ਤੇ। ਨਮਸਕਾਰ।
2: ਇਹ ਆਕਾਸ਼ਵਾਣੀ ਹੈ, ਖ਼ਬਰੋਂ ਕੇ ਸਾਥ ਮੈਂ ਅਰਜੁਮੰਦ ਅਲੀ ਖਾਨ। وزیر اعظم نریندر مودی نے گجرات میں سومناتھ امرت پرو کے دوران مہا پوجا کی اور کمبھ ابھیشیک کی رسم ادا کی۔ وزیر اعظم نے کہا کہ سومناتھ مندر کے امرت مہوتسو سے اگلے 1000 سال کے لیے ملک کے نظریے کو ترغیب ملے گی۔ وزیر دفاع راجناتھ سنگھ نے مغربی ایشیا کی صورتحال پر تبادلہ خیال کے لیے وزیروں کی غیر رسمی باختیار گروپ کی میٹنگ کی صدارت کی۔ مرکز نے وکست بھارت جی رام جی ایکٹ کے نفاذ کو نوٹیفائی کر دیا ہے جو 1 جولائی سے شروع ہوگا۔ سٹیٹ بینک کی تحقیق میں کہا گیا ہے کہ عالمی اتھل پتھل کے تناظر میں ملک کی معیشت بدستور مستحکم ہے اور اگلے مالی سال میں شرح ترقی 6.6% رہنے کا اندازہ لگایا ہے۔ اور IPL کرکٹ میں آج شام دھرمشالہ میں پنجاب کنگز کا مقابلہ ڈیلی کیپٹل سے ہوگا۔ اب خبریں تفصیل سے۔ وزیر اعظم نریندر مودی نے آج سومنات امرت پرو کے موقع پر پہلے جیوترلنگ سومنات مہادیو مندر میں خصوصی مہا پوجا کی۔ جناب مودی نے سومنات مندر کے شکھر پر کمبھ ابھیشیک رسم ادا کی۔ مندر کی تاریخ میں پہلی مرتبہ 11 تیرتھ ستھانوں کا پوتر جل استعمال کرتے ہوئے مندر کے شکھر پر جل ابھیشیک کیا گیا۔ جناب مودی نے پرچم کشائی کی تقریب میں بھی شرکت کی۔ اس دوران بھارتی فضائیہ نے ایئر شو کا اہتمام کیا جس میں سوریہ کرن ٹیم نے سومنات مندر کے اوپر آسمان میں شاندار فضائی کرتب کا مظاہرہ کیا۔ اس موقع پر ہیلی کاپٹروں سے مندر کے اوپر پھول برسائے گئے۔ اس کے بعد جناب مودی خصوصی نمائش دیکھنے گئے۔ سومنات مندر کی تعمیروں کے افتتاح کے 75 سال پورے ہونے کے موقع پر سومنات امرت پرو منایا جا رہا ہے۔ وزیر اعظم نریندر مودی نے کہا ہے کہ سومنات مندر پختہ عقیدے، روحانیت اور ملک کی دائمی روح کی ایک پوتر علامت کے طور پر قائم ہے۔ انہوں نے کہا کہ سومنات امرت پرو ماضی کا جشن منانے کے لیے صرف ایک فیسٹیول نہیں ہے، بلکہ یہ آئندہ 1000 برس کے لیے ملک کی تحریک کا باعث ہے۔ وہ گجرات میں سومنات امرت مہوتسو کے موقع پر عوام سے خطاب کر رہے تھے۔
1: پنر نرمت سومنات مندر میں 75 ورس پہلے پران پرتشٹھا ہوئی، تب بھارت نے ایک نئی چیتنا یاترا شروع کی تھی۔ آج 75 ورس بعد وہی یاترا اور ادھک ویاپک روپ میں ہمارے سامنے ہے۔ ہمیں اسے نئی اونچائی پر لے کر جانا ہے۔ ہمارے سنکلپوں کو پورا کرنے میں دادا سومنات کا آشیرواد ہمیشہ ہمارے ساتھ رہے، یہی پرارتھنا ہے۔
2: وزیراعظم نے کہا کہ سومناتھ ہمیں یہ یاد دلاتا ہے کہ ایک ملک اس صورت میں ہی مضبوط و مستحکم رہ سکتا ہے جب وہ اپنی جڑوں

0: ਨਾਲ ਹੀ ਅੱਜ ਦਾ ਪ੍ਰੋਗਰਾਮ ਸਰਫਰੋਸ਼ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਐਫ ਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ। ਇੱਕ ਜ਼ਰੂਰੀ ਸੂਚਨਾ ਸੁਣ ਲਓ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਅੱਜ ਸੋਮਵਾਰ ਹੈ ਅਤੇ ਸੋਮਵਾਰ ਹਰ ਸੋਮਵਾਰ 2:30 ਵਜੇ ਅਸੀਂ ਲੈ ਕੇ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਸੁਨੇਹੇ। ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸੁਣੋਗੇ ਠੀਕ 2:35 ਤੇ ਅਤੇ 2:30 ਵਜੇ ਤੁਸੀਂ ਸੁਣ ਸਕੋਗੇ ਪ੍ਰਾਦੇਸ਼ਿਕ ਸਮਾਚਾਰ ਅਤੇ 2:35 ਤੇ ਅਸੀਂ ਸੁਨੇਹੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਅਤੇ ਤੁਸੀਂ ਸਾਨੂੰ ਆਪਣੇ ਸੁਨੇਹੇ ਜਿਹੜੇ ਹੈ ਇਸ ਪ੍ਰੋਗਰਾਮ ਲਈ ਭੇਜ ਸਕਦੇ ਹੋ, ਆਪਣੇ ਸੁਝਾਅ ਭੇਜ ਸਕਦੇ ਹੋ। ਨੰਬਰ ਹੈ ਜੀ 9465006268, ਯਾਨੀ ਕਿ 9465002668। ਇਸ ਨੰਬਰ 'ਤੇ ਸਾਨੂੰ ਆਪਣੇ ਸੁਝਾਅ ਭੇਜੋ ਜੀ ਅਤੇ ਆਪਣੇ ਮੈਸੇਜਸ ਭੇਜੋ, ਅਸੀਂ ਤੁਹਾਡੇ ਇਹ ਮੈਸੇਜਸ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ। ਅਤੇ ਆਓ ਹੁਣ ਸੁਣ ਲੈਂਦੇ ਹਾਂ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: आकाशवाणी से दोपहर समाचार के साथ मैं कनकलता। प्रधानमंत्री नरेंद्र मोदी ने कहा, सोमनाथ मंदिर अमृत महोत्सव भारत के दृष्टिकोण को आने वाले 1000 वर्ष तक प्रेरित करेगा। उन्होंने मंदिर के पुनर्निर्माण के 75 वर्ष पूरे होने पर महापूजा की। पश्चिम बंगाल के मुख्यमंत्री शुभेंदु अधिकारी ने सीमा पर बाड़ लगाने के लिए बीएसएफ को भूमि हस्तांतरित करने की घोषणा की। राज्य में आयुष्मान भारत स्वास्थ्य योजना का भी शुभारंभ। केंद्र ने विकसित भारत जी राम जी अधिनियम के 1 जुलाई से क्रियान्वयन की अधिसूचना जारी की। एसबीआई के शोध के अनुसार वैश्विक चुनौतियों के बावजूद देश की अर्थव्यवस्था मजबूत बनी हुई है। अगले वित्त वर्ष में 6.6% की वृद्धि का अनुमान। अब समाचार विस्तार से।

0: ਪ੍ਰਧਾਨ ਮੰਤਰੀ ਮੋਦੀ ਨੇ ਨਾਗਰਿਕਾਂ ਨੂੰ ਇੱਕ ਸਾਲ ਲਈ ਵਿਦੇਸ਼ ਯਾਤਰਾ ਨੂੰ ਮੁਲਤਵੀ ਕਰਨ ਜਿਹੇ ਵਿਵੇਕਸ਼ੀਲ ਖਰਚਿਆਂ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਨਾਗਰਿਕਾਂ ਨੂੰ ਇੱਕ ਸਾਲ ਲਈ ਵਿਦੇਸ਼ਾਂ ਵਿੱਚ ਵਿਆਹ ਪ੍ਰੋਗਰਾਮਾਂ 'ਤੇ ਖਰਚਿਆਂ ਨੂੰ ਘਟਾਉਣ ਅਤੇ ਸੋਨਾ ਨਾ ਖਰੀਦਣ ਦੀ ਵੀ ਅਪੀਲ ਕੀਤੀ ਹੈ। ਸ਼੍ਰੀ ਮੋਦੀ ਨੇ ਘਰ ਤੋਂ ਕੰਮ ਯਾਨੀ ਵਰਕ ਫਰਮ ਹੋਮ ਕਰਨ ਦੇ ਤਰੀਕਿਆਂ ਨੂੰ ਦੁਬਾਰਾ ਸ਼ੁਰੂ ਕਰਨ ਦਾ ਵੀ ਸੱਦਾ ਦਿੱਤਾ। ਉਹਨਾਂ ਨਾਗਰਿਕਾਂ ਨੂੰ ਖਾਣ ਵਾਲੇ ਤੇਲ ਦੀ ਖਪਤ ਘਟਾਉਣ ਅਤੇ ਕਿਸਾਨਾਂ ਨੂੰ ਵਿਦੇਸ਼ਾਂ ਤੋਂ ਦਰਾਮਦ ਕੀਤੇ ਰਸਾਇਣਿਕ ਖਾਦਾਂ 'ਤੇ ਆਪਣੀ ਨਿਰਭਰਤਾ ਘਟਾਉਣ ਦੀ ਅਪੀਲ ਕੀਤੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਨੇ ਦੱਸਿਆ ਕਿ ਇਸ ਸਾਲ 2025-26 ਵਿੱਚ 269,505 ਰੈਗੂਲਰ ਵਿਦਿਆਰਥੀਆਂ ਵਿੱਚੋਂ 254,744 ਪਾਸ ਹੋਏ ਅਤੇ ਪਾਸ ਫੀਸਦ 94.52% ਰਹੀ। ਕੁੜੀਆਂ ਦੀ ਪਾਸ ਫੀਸਦ 95.96 ਅਤੇ ਮੁੰਡਿਆਂ ਦੀ ਪਾਸ ਫੀਸਦ 93.23 ਰਹੀ ਹੈ। ਪੰਜਾਬ ਵਿੱਚ ਪਹਿਲੀਆਂ 3 ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਬਾਰੇ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਨੇ ਦੱਸਿਆ।
1: ਨਤੀਜੇ ਦੇ ਅਨੁਸਾਰ ਜਿਹੜੇ ਪਾਸ ਪਰਸੈਂਟੇਜ ਦੇ ਬੇਸ ਤੇ ਪਹਿਲੇ 5 ਜ਼ਿਲ੍ਹੇ ਹਨ ਅੰਮ੍ਰਿਤਸਰ, ਫਿਰੋਜ਼ਪੁਰ, ਪਠਾਨਕੋਟ ਦੇ ਅਨੁਸਾਰ ਪਹਿਲੇ 3 ਸਥਾਨ ਪ੍ਰਾਪਤ ਕੀਤੇ ਨੇ। ਪ੍ਰਲੀਨ ਸ਼ਰਮਾ, ਡਾਟਰ ਆਫ ਜਸਵਿੰਦਰ ਕੁਮਾਰ, ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ, ਫਰੀਦਕੋਟ। ਇਸ ਬੱਚੀ ਦੇ 646 ਨੰਬਰ ਆਏ ਹਨ 650 ਵਿੱਚੋਂ 99.38% ਦੇ ਹਿਸਾਬ ਨਾਲ। ਦੂਜੇ ਨੰਬਰ ਤੇ ਰਹੇ ਨੇ ਮਨੀ ਮਹੇਸ਼ ਸ਼ਰਮਾ, ਪਿਤਾ ਦਾ ਨਾਂ ਵਿਜੇ ਕੁਮਾਰ, ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਚਮੋਲੀ ਬੱਸੀ, ਰੋਪੜ, ਜਿਨ੍ਹਾਂ ਦੇ 645 ਨੰਬਰ ਆਏ ਹਨ 99.23%। ਤੀਜੇ ਨੰਬਰ ਤੇ ਰੀਆ ਰਾਣੀ, ਸਤਨਾਮ ਸਿੰਘ, ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਾਡਲ ਟਾਊਨ ਹੁਸ਼ਿਆਰਪੁਰ, ਇਹਨਾਂ ਵਿੱਚ 645 ਨੰਬਰ ਆਏ ਹਨ 99.23 ਨਾਲ।
0: ਸਕੂਲੀ ਸਿੱਖਿਆ ਵਿੱਚ ਇਤਿਹਾਸਕ ਮੀਲ ਪੱਥਰ ਸਥਾਪਿਤ ਕਰਦਿਆਂ ਪੰਜਾਬ ਨੇ ਦੇਸ਼ ਦੇ ਸਰਵੋਤਮ ਕਾਰਗੁਜ਼ਾਰੀ ਵਾਲੇ ਸੂਬੇ ਵਜੋਂ ਮਾਨਤਾ ਹਾਸਲ ਕੀਤੀ ਹੈ। ਨੀਤੀ ਆਯੋਗ ਸਿੱਖਿਆ ਗੁਣਵੱਤਾ ਰਿਪੋਰਟ 2026 ਵਿੱਚ ਪੰਜਾਬ ਨੇ ਸਕੂਲ ਸਿੱਖਿਆ ਦੇ ਅਹਿਮ ਬੁਨਿਆਦੀ ਸਿੱਖਿਆ ਮਾਪਦੰਡਾਂ ਵਿੱਚ ਭਾਰਤ ਦੀ ਲੰਮੇ ਸਮੇਂ ਤੋਂ ਅਗਵਾਈ ਕਰਨ ਵਾਲੇ ਕੇਰਲਮ ਨੂੰ ਪਛਾੜ ਦਿੱਤਾ ਹੈ। ਪ੍ਰਣਾਲੀਗਤ ਸੁਧਾਰਾਂ ਅਤੇ ਜ਼ਮੀਨੀ ਪੱਧਰ ਤੇ ਸਮਰਪਣ ਰਾਹੀਂ ਹਾਸਲ ਕੀਤੀ ਇਸ ਪ੍ਰਾਪਤੀ ਨੂੰ ਪੰਜਾਬ ਦੇ ਦੌਰ ਦੀ ਸ਼ੁਰੂਆਤ ਦੱਸਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਨਮਾਨ ਹਰ ਉਸ ਮਾਤਾ ਪਿਤਾ, ਵਿਦਿਆਰਥੀ ਅਤੇ ਅਧਿਆਪਕ ਦਾ ਹੈ ਜਿਸ ਨੇ ਸਰਕਾਰੀ ਸਕੂਲਾਂ ਦਾ ਸਾਥ ਛੱਡਣ ਤੋਂ ਇਨਕਾਰ ਕਰ ਦਿੱਤਾ। ਇਹ ਇੱਕ ਦਿਨ ਵਿੱਚ ਹਾਸਲ ਕੀਤੀ ਉਪਲਬਧੀ ਨਹੀਂ ਹੈ, ਬਲਕਿ ਇਹ ਬਿਹਤਰ ਨੀਤੀ ਇਰਾਦੇ ਅਤੇ ਅਮਲ ਦਾ ਸੁਮੇਲ ਹੈ ਜਿਸ ਨਾਲ ਬਿਹਤਰ ਨਤੀਜੇ ਸਾਹਮਣੇ ਆਏ ਨੇ। ਨੀਤੀ ਆਯੋਗ ਦੀ ਰਿਪੋਰਟ ਦੇ ਨਤੀਜਿਆਂ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਸੂਬੇ ਦੇ 99.9% ਸਰਕਾਰੀ ਸਕੂਲਾਂ ਵਿੱਚ ਹੁਣ ਬਿਜਲੀ ਉਪਲਬਧ ਹੈ, 99% ਸਕੂਲਾਂ ਵਿੱਚ ਕਾਰਜਸ਼ੀਲ ਕੰਪਿਊਟਰ ਉਪਲਬਧ ਨੇ ਅਤੇ 80% ਤੋਂ ਵੱਧ ਸਕੂਲ ਸਮਾਰਟ ਕਲਾਸਰੂਮਾਂ ਨਾਲ ਲੈਸ ਨੇ। ਇਸ ਤੋਂ ਇਲਾਵਾ 10ਵੀਂ ਜਮਾਤ ਦੇ 90% ਤੋਂ ਵੱਧ ਵਿਦਿਆਰਥੀ ਹੁਣ 11ਵੀਂ ਜਮਾਤ ਵਿੱਚ ਦਾਖਲਾ ਲੈ ਰਹੇ ਨੇ। ਇਹ ਦਰ ਸਕੂਲ ਛੱਡਣ ਦੀ ਦਰ ਵਿੱਚ ਤੇਜ਼ੀ ਨਾਲ ਆ ਰਹੀ ਗਿਰਾਵਟ ਨੂੰ ਦਰਸਾਉਂਦੀ ਹੈ। ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤੀਜੇ ਪੜਾਅ ਦੌਰਾਨ ਪੰਜਾਬ ਵਿੱਚ 835 ਕਰੋੜ ਦੀ ਲਾਗਤ ਨਾਲ ਸੜਕਾਂ ਬਣਨੀਆਂ। ਉਹਨਾਂ ਦੱਸਿਆ ਕਿ ਇਹ ਸੜਕਾਂ ਪਿਛਲੇ ਸਾਲ ਬਣਨੀਆਂ ਸਨ, ਟੈਂਡਰ ਵੀ ਲੱਗ ਚੁੱਕੇ ਸਨ, ਪਰ ਅਚਾਨਕ ਕੇਂਦਰ ਵੱਲੋਂ ਜਾਰੀ ਕੀਤੇ ਇੱਕ ਪੱਤਰ ਕਾਰਨ ਇਹਨਾਂ ਸੜਕਾਂ 'ਤੇ ਰੋਕ ਲੱਗ ਗਈ ਸੀ। ਹੁਣ ਇਹ ਰੋਕ ਹਟਾ ਦਿੱਤੀ ਗਈ ਹੈ। ਸਾਰੇ ਦੇਸ਼ ਵਿੱਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਬਣਨ ਵਾਲੀਆਂ ਸੜਕਾਂ ਦੇ ਨਿਰਮਾਣ ਦੇ ਕੰਮਾਂ ਦੀ ਪ੍ਰਵਾਨਗੀ ਅਤੇ ਟੈਂਡਰ 72 ਦਿਨਾਂ ਵਿੱਚ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਨੇ ਅਤੇ ਨਾਲ ਹੀ ਇਹ ਹਦਾਇਤ ਵੀ ਕੀਤੀ ਗਈ ਹੈ ਕਿ ਇਹ ਕੰਮ ਕਿਸੇ ਵੀ ਸਥਿਤੀ ਵਿੱਚ 30 ਸਤੰਬਰ ਤੋਂ ਲੇਟ ਨਹੀਂ ਹੋਣੇ ਚਾਹੀਦੇ। ਸੰਤ ਸੀਚੇਵਾਲ ਨੇ ਦੱਸਿਆ ਕਿ ਲੰਘੇ ਬਜਟ ਸੈਸ਼ਨ ਦੌਰਾਨ ਉਹਨਾਂ ਨੇ 12 ਮਾਰਚ ਨੂੰ ਪਾਰਲੀਮੈਂਟ ਵਿੱਚ ਇਹ ਮੁੱਦਾ ਉਠਾਇਆ ਸੀ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਹਨੇਰੀ ਝੱਖੜ ਨਾਲ ਬਿਜਲੀ ਲਿਸ਼ਕਣ ਬਾਰੇ ਔਰੇਂਜ ਅਲਰਟ ਅਤੇ ਇਸ ਤੋਂ ਬਾਅਦ 14 ਮਈ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਸਮੇਂ ਦੌਰਾਨ ਪੰਜਾਬ ਵਿੱਚ ਵੱਖ ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ ਅਗਲੇ 3-4 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਆਉਣ ਦੀ ਸੰਭਾਵਨਾ ਨਹੀਂ ਹੈ। ਪਠਾਨਕੋਟ ਵਿੱਚ ਥੀਨ ਡੈਮ 'ਤੇ ਅੱਜ ਘੱਟੋ ਘੱਟ ਤਾਪਮਾਨ 18.6°C ਦਰਜ ਕੀਤਾ ਗਿਆ, ਜਦੋਂ ਕਿ ਫਰੀਦਕੋਟ ਵਿੱਚ ਬੀਤੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 42.8°C ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਪ੍ਰਦੇਸ਼ਿਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 6:20 ਤੇ। ਨਮਸਕਾਰ।
2: ਤੁਸੀਂ ਟਿਊਨ ਕੀਤਾ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਜੀ, ਇਸ ਵੇਲੇ ਦੁਪਹਿਰ ਦੇ 2:35 ਹੋ ਰਹੇ ਨੇ ਤੇ ਹੁਣ ਪੇਸ਼ ਹੈ ਤੁਹਾਡਾ ਪਸੰਦੀਦਾ ਪ੍ਰੋਗਰਾਮ ਸੁਨੇਹੇ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡਾ ਰੂਬਲ ਤੇ ਮੇਰੇ ਨਾਲ ਨੇ
3: ਸ਼ਕੀਨ ਮੁਹੰਮਦ
2: ਜੀ। ਸਰ, ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਵਿੱਚ।
3: ਹਾਂ ਰੂਬਲ ਜੀ, ਤੁਹਾਨੂੰ ਵੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਅਤੇ ਸਰੋਤਿਆਂ ਨੂੰ ਵੀ
2: ਜੀ ਸਤਿ ਸ੍ਰੀ ਅਕਾਲ ਜੀ। ਤੇ ਸਾਡੇ ਸਾਰੇ ਸਰੋਤਿਆਂ ਦਾ ਵੀ ਇਸ ਪ੍ਰੋਗਰਾਮ ਵਿੱਚ ਅਸੀਂ ਸਵਾਗਤ ਕਰਦੇ ਹਾਂ
3: ਜੀ।
2: ਤੇ ਬਹੁਤ ਸਾਰੇ ਮੈਸੇਜ ਸਾਡੇ ਕੋਲ ਪਹਿਲਾਂ ਹੀ ਆ ਚੁੱਕੇ ਨੇ।
3: ਅੱਛਾ ਜੀ।
2: ਤੇ ਉਮੀਦ ਹੈ ਜੀ ਸਾਡੇ ਜਿਹੜੇ ਸਰੋਤੇ ਹੋਰ ਵੀ ਮੈਸੇਜ ਸਾਨੂੰ ਭੇਜਣਗੇ
3: ਜੀ। ਕਿਹੜੇ ਨੇ ਭਾਗਸ਼ਾਲੀ ਪਹਿਲੇ ਸਰੋਤੇ
2: ਜੀ? ਪਹਿਲੇ ਸਰੋਤੇ ਨੇ, ਇਹ ਸਾਡੇ ਕੋਲ ਮੈਸੇਜ ਆਇਆ ਜੀ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ
3: ਜੀ। ਜੀ
2: ਲਿਖਣ

0: ਨੇ ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ ਅਤੇ ਧੀਮਾਨ ਫੈਮਿਲੀ ਉਹਨਾਂ ਦੀ।
1: जी
0: ਇਹ ਕਹਿ ਰਹੇ ਨੇ ਜੀ ਕਿ ਨਮਸਕਾਰ, ਗੁੱਡ ਆਫਟਰਨੂਨ ਆਕਾਸ਼ਵਾਣੀ ਪਟਿਆਲਾ ਕੇ ਸਭੀ ਪ੍ਰੋਗਰਾਮ ਬਹੁਤ ਅੱਛੇ ਚੱਲ ਰਹੇ ਹੈਂ।
1: थैंक यू
0: ਮੀਠੀ
1: सर।
0: ਜੀ ਮੀਠੀ ਆਵਾਜ਼ ਮੇਂ ਪ੍ਰੋਗਰਾਮ ਪੇਸ਼ ਕਰਤੇ ਹੈਂ। ਕੋਈ ਪ੍ਰੋਗਰਾਮ ਵਟਸਐਪ ਕੇ ਆਧਾਰ ਪਰ, ਕੋਈ ਫੋਨ ਕੇ ਆਧਾਰ ਪਰ ਪ੍ਰਸਤੁਤ ਕੀਏ ਜਾਤੇ ਹੈਂ।
1: जी
0: ਬਹੁਤ ਸੁਣਨੇ ਮੇਂ ਆਨੰਦ ਆਤਾ ਹੈ। ਕੱਲ ਸ਼ਾਮ ਦੋ ਅਨਾਉਂਸਰ ਫੀਮੇਲ ਹਰਿਆਣਵੀ ਮੇਂ ਬੋਲ ਰਹੇ ਥੇ, ਬਹੁਤ ਅੱਛਾ ਲੱਗ ਰਹਾ ਥਾ।
1: कौन
0: ਪਰੰਤੂ
1: से प्रोग्राम की बात कर
0: ਸਰ,
1: रहे
0: ਇਹ
1: हैं?
0: ਮੈਨੂੰ ਲੱਗਦਾ ਸ਼ਾਇਦ ਕਿਸਾਨ ਵਾਣੀ ਕਹਿਣਾ ਚਾਹ ਰਹੇ ਹੋਣੇ, ਪੁਆਧੀ ਚੁੱਕੀ
1: हाँ,
0: ਸ਼ਾਇਦ।
1: ਪੁਆਧੀ 'ਚ प्रोग्राम ਹੁੰਦਾ ਸਰ
0: ਜੀ
1: ਮੇਰੀ,
0: ਜੀ
1: ਬਿਲਕੁਲ।
0: ਅਤੇ ਇਹਨਾਂ ਨੇ ਲਿਖਿਆ ਅੱਗੇ ਕਿ ਪਰੰਤੂ ਕਿਸੇ ਵਜ੍ਹਾ ਸੇ ਇਹ ਪ੍ਰੋਗਰਾਮ ਕੀਆ ਜਾ ਰਹਾ ਥਾ, ਇਹ ਬਤਾਨੇ ਕਾ ਕਸ਼ਟ ਕਰੇ।
1: ਉਹ ਪੁਆਧੀ प्रोग्राम ਦੀ ਗੱਲ ਕਰ ਰਹੇ ਹੋਣੇ
0: ਜੀ ਹਰ
1: ਸਰ? ਉਹ ਹਰ ਸੰਡੇ ਹੁੰਦਾ ਜੀ,
0: ਜੀ
1: ਤੇ ਉਹ ਪੁਆਧੀ प्रोग्राम ਥੋੜਾ ਜਿਹਾ, ਕਿਉਂਕਿ ਹਰਿਆਣਵੀ ਟੱਚ ਹੁੰਦੀ ਹੈ ਉਹਦੇ 'ਚ। ਜੀ
0: ਜੀ ਅਤੇ ਹਰ ਸੰਡੇ ਅਸੀਂ ਲੈ ਕੇ ਹਾਜ਼ਰ ਹੁੰਦੇ ਹਾਂ, ਅਤੇ ਉਹ ਪੁਆਧੀ ਤੁਹਾਨੂੰ ਜਿਹੜਾ ਹਰਿਆਣਵੀ ਵਾਂਗੂ ਲੱਗਿਆ ਹੋਣਾ।
1: ਬਿਲਕੁਲ,
0: ਅਤੇ ਅਗਲਾ ਸੁਨੇਹਾ
1: ਸ਼ੁਕਰੀਆ
0: ਆਇਆ
1: ਇਹਨਾਂ ਦਾ।
0: ਜੀ, ਅਗਲਾ ਸੁਨੇਹਾ ਆਇਆ ਪਿੰਡ ਤੇਜਾ ਮੋੜੀ ਅੰਬਾਲਾ ਤੋਂ, ਲਿਖਣ ਵਾਲੇ ਨੇ ਬੰਸੀ ਲਾਲ ਸੰਧੂ
1: ਕੀ ਕਹਿੰਦੇ ਨੇ ਬੰਸੀ ਲਾਲ
0: ਅਤੇ
1: ਸੰਧੂ ਜੀ?
0: ਸੁਰਿੰਦਰ ਸੁਲੇਮਾਨ ਜੱਟਾਂ, ਇਹਨਾਂ ਨੇ ਲਿਖਿਆ ਜੀ, ਇਹਨਾਂ ਨੇ ਪ੍ਰੋਗਰਾਮਾਂ ਦੇ ਨਾਮ ਲਿਖੇ ਆ ਸਾਰੇ,
1: ਹਾਂਜੀ।
0: ਅਤੇ ਇਹ ਕਹਿੰਦੇ 90 ਸਾਲ ਆਕਾਸ਼ਵਾਣੀ, 1936 ਤੋਂ 2026 ਵੌਇਸ ਆਫ ਨੇਸ਼ਨ, ਮੁਬਾਰਕਾਂ ਜੀ।
1: ਥੈਂਕ ਯੂ ਸਰ
0: ਅਤੇ ਅੱਜ ਗੁੱਡ ਮਾਰਨਿੰਗ ਮਾਲਵਾ ਵਿੱਚ ਖੇਤੀ ਨੁਕਤੇ,
1: ਜੀ
0: ਅਤੇ 6:05 'ਤੇ ਅੰਮ੍ਰਿਤ ਬਾਣੀ ਵਿੱਚ ਸ਼ਬਦ ਅਤੇ ਭਜਨ
1: ਜੀ
0: ਪੇਸ਼ ਕੀਤੇ ਗਏ, ਅਤੇ ਉਸ ਤੋਂ ਬਾਅਦ ਨਵੀਂ ਸਵੇਰ ਵਿੱਚ 6:50 'ਤੇ ਭਜਨ ਅਤੇ ਸ਼ਬਦ ਪੇਸ਼ ਕੀਤੇ ਗਏ, ਅਤੇ ਲੋਕਲ ਨਿਊਜ਼ ਪੇਸ਼ ਕੀਤੇ ਗਏ।
1: ਜੀ
0: ਇਹਨਾਂ ਨੇ ਸਾਰੀ ਲਿਸਟ ਲਿਖੀ ਹੈ ਜੀ ਕਿ ਕਿਸ
1: ਹਾਂਜੀ
0: ਚੀਜ਼
1: ਹਾਂਜੀ
0: ਤੋਂ ਬਾਅਦ ਕੀ ਲਿਖਿਆ, ਅਤੇ ਇਹਨਾਂ ਨੇ ਕਿਹਾ ਜੀ ਅੱਗੇ ਰਿਟਾਇਰਮੈਂਟ ਤੋਂ ਬਾਅਦ ਕੀ ਕੀਤਾ ਜਾਏ। ਇਹ ਅੰਮ੍ਰਿਤਪਾਲ ਕੌਰ ਸੀਨੀਅਰ, ਜਿਹੜੇ ਆਰਜੇ ਸਾਹਿਬਾਨ ਨੇ, ਉਹਨਾਂ ਦਾ ਇਸ ਬਾਰੇ ਦੱਸਿਆ, ਉਹਨਾਂ ਨੂੰ ਚੰਗਾ ਲੱਗਿਆ।
1: ਸ਼ੁਕਰੀਆ।
0: ਅਤੇ ਜਸਪ੍ਰੀਤ ਕੌਰ ਮੈਡਮ ਜੀ ਦੀ ਪੇਸ਼ਕਾਰੀ ਕਾਬਿਲੇ ਤਾਰੀਫ ਹੈ। ਤਰਨਜੀਤ ਮੈਡਮ,
1: ਜਸ ਪ੍ਰੀਤ
0: ਹਾਂਜੀ,
1: ਜੀ,
0: ਜਸਪ੍ਰੀਤ ਕੌਰ
1: ਅੱਛਾ
0: ਲਿਖਿਆ
1: ਜੀ
0: ਹੈ।
1: ਜੀ ਜੀ
0: ਅਤੇ ਤਰਨਜੀਤ ਮੈਡਮ ਕੱਲ੍ਹ 10 ਮਈ ਨੂੰ 2 ਤੇਰੀਆਂ 2 ਮੇਰੀਆਂ ਉਹਨਾਂ ਨੇ ਪੇਸ਼ ਕੀਤਾ, ਉਹ ਵੀ ਇਹਨਾਂ ਨੂੰ ਪਸੰਦ ਆਇਆ।
1: ਸ਼ੁਕਰੀਆ ਜੀ।
0: ਅਤੇ ਰੁਪਿੰਦਰ ਖਹਿਰਾ ਨੇ ਨਾਈਟ ਵਾਲੇ ਪ੍ਰੋ ਸ਼ਾਮ ਸੁਹਾਨੀ ਕਵੀ ਦਰਬਾਰ 8:15 'ਤੇ ਕਵੀ ਦਰਬਾਰ
1: ਕਵੀ ਦੜਾ ਸਵਾ ਠੋਣਾ
0: ਜੀ, ਅਤੇ
1: ਜੀ
0: ਇਹਨਾਂ ਨੇ ਅੱਗੇ ਪੂਰਾ ਲਿਖਿਆ ਨਹੀਂ ਜੀ,
1: ਅੱਛਾ ਜੀ।
0: ਅਤੇ ਲਿਖ ਰਿਹਾ ਕਿ 90 ਸਾਲ ਪੂਰੇ ਆਕਾਸ਼ਵਾਣੀ ਦੇ, 10 ਮਈ ਨੂੰ ਮੈਡਮ ਰਣਦੀਪ ਪੰਧੇਰ ਰਿਕਾਰਡਿੰਗ ਇਹਨਾਂ ਨੂੰ ਚੰਗੀ ਲੱਗੀ।
1: ਜੀ
0: ਅਤੇ ਇਹਨਾਂ ਨੇ ਲਿਖਿਆ ਜੀ ਜੀ ਕਰਦੀ ਮੈਡਮ ਬਹੁਤ ਚੰਗੇ ਲੱਗਦੇ ਨੇ।
1: ਅੱਛਾ ਅੱਛਾ ਸ਼ੁਕਰੀਆ ਸਰ। ਸਾਰੇ ਸਾਡੇ ਅਨਾਊਂਸਰ ਬੜੇ ਪਿਆਰ ਨਾਲ ਬੋਲਦੇ ਨੇ ਅਤੇ ਬੜੇ ਪਿਆਰ ਨਾਲ ਪ੍ਰੋਗਰਾਮ ਪੇਸ਼ ਕਰਦੇ ਨੇ।
0: ਜੀ, ਕਾਫੀ ਲੰਮਾ ਮੈਸੇਜ ਇਹਨਾਂ ਨੇ ਕੀਤਾ। ਅੱਗੇ ਲਿਖ ਰਹੇ ਨੇ ਕਿ ਮੈਡਮ ਰਜਿੰਦਰ ਕੌਰ, ਮੇਰੇ ਖਿਆਲ ਰਾਜਵਿੰਦਰ ਮੈਡਮ ਕਹਿਣਾ
1: ਹਾਂਜੀ
0: ਚਾਹੁੰਦੇ
1: ਹਾਂਜੀ
0: ਨੇ।
1: ਹਾਂਜੀ ਰਜਿੰਦਰ ਕੌਰ ਜੀ ਮੈਡਮ ਕੋਈ ਨਹੀਂ ਸਾਡੇ ਇਸ ਨਾਂ ਦੇ।
0: ਜੀ, ਕਰਮਜੀਤ ਕੌਰ ਪੁਆਧੀ ਵਾਲੇ ਪ੍ਰੋਗਰਾਮ ਜੋ ਕਰਦੇ ਨੇ, ਅਤੇ ਇਹਨਾਂ ਦੇ ਪ੍ਰੋਗਰਾਮ ਉਹਨਾਂ ਨੂੰ ਚੰਗੇ ਲੱਗਦੇ ਨੇ।
1: ਸ਼ੁਕਰੀਆ ਜੀ।
0: ਕਰਮਜੀਤ ਸੁਨੇਹੇ ਵਾਲੇ ਮੈਡਮ ਦੀ ਪੇਸ਼ਕਾਰੀ ਵੀ ਚੰਗੀ ਲੱਗਦੀ ਹੈ।
1: ਕਰਮਜੀਤ ਬਾਨਾ
0: ਜੀ।
1: ਜੀ
0: ਬਵਲੀਨ, ਸੁਮਿਤਾ, ਜੈਸਮਿਨ, ਰੂਬਲ, ਮੋਨਿਕਾ, ਕਮਲਪ੍ਰੀਤ ਕੌਰ, ਸਰਿਤਾ ਮੈਡਮ, ਸੁਮਿਤਾ ਮੈਡਮ, ਇੰਦੂ ਅਤੇ ਨੰਦਿਤਾ ਸ਼ਰਮਾ ਮੈਡਮ,
1: ਜੀ
0: ਅਤੇ ਖੇਤੀਬਾੜੀ ਵਾਲੇ ਡਾਕਟਰ ਧਰਮਿੰਦਰ ਸੰਧੂ,
1: ਅੱਛਾ ਜੀ,
0: ਅਤੇ ਰਣਦੀਪ ਸਿੰਘ ਰਾਣਾ
1: ਜੀ,
0: ਅਤੇ ਇਹ ਇਹਨਾਂ ਨੂੰ ਚੰਗੇ ਲੱਗਦੇ
1: ਪ੍ਰਿੰਸੀਪਲ
0: ਨੇ
1: ਹੋਣਾ ਜੀ।
0: ਜੀ, ਇਹ
1: ਜੀ
0: ਚੰਗੀ ਪੇਸ਼ਕਾਰੀ ਕਰਦੇ ਨੇ।
1: ਸ਼ੁਕਰੀਆ ਸਰ ਪ੍ਰੋਗਰਾਮ ਪਸੰਦ ਕਰਨ ਲਈ।
0: ਜੀ, ਅਤੇ ਮੁਹੰਮਦ ਇਮਤਿਆਜ਼ ਸੀਨੀਅਰ ਸਰ ਨੂੰ ਵੀ ਅਸਲਾਮ ਅਲੈਕਮ ਕਹਿ ਰਹੇ ਨੇ।
1: ਵਾਲੇਕੁਮ ਸਲਾਮ ਜੀ, ਤੁਹਾਨੂੰ ਵੀ
0: ਜੀ। ਅਤੇ ਪਿੰਡ ਤੇਜਾ ਮੋੜੀ ਅੰਬਾਲਾ ਤੋਂ ਬੰਸੀ ਲਾਲ ਸੰਧੂ ਜਿਹੜੇ ਹੈ, ਉਹ ਸਾਰੇ ਟੈਕਨੀਸ਼ੀਅਨ ਜਿਹੜੇ ਸਾਡੇ ਸਟਾਫ ਹੈ ਉਹਨਾਂ ਨੂੰ ਵੀ ਜਿਹੜੀ ਉਹ ਨਮਸਕਾਰ ਭੇਜ ਰਹੇ ਨੇ।
1: ਸਰ ਤੁਹਾਨੂੰ ਵੀ ਸਾਡੇ ਸਾਰੇ ਸਟਾਫ ਵੱਲੋਂ ਨਮਸਤੇ, ਸਲਾਮ, ਸਤਿ ਸ਼੍ਰੀ ਅਕਾਲ
0: ਜੀ। ਅਤੇ ਇਸ ਤੋਂ ਇਲਾਵਾ ਇਹਨਾਂ ਨੇ ਲਿਖਿਆ ਕਿ ਵਰਿੰਦਰ ਕਾਲੋਂ, ਜਸਵਿੰਦਰ ਸਹਿਗਲ, ਰਵਿੰਦਰ ਗਰੇਵਾਲ, ਰੁਪਿੰਦਰ ਖਹਿਰਾ ਜੀ, ਇਹ ਸਾਰਿਆਂ ਬਾਰੇ ਹੀ ਜਾਣਕਾਰੀ ਜਿਹੜੀ ਉਹ ਦਿੰਦੇ ਨੇ ਉਹ ਚੰਗੀ ਲੱਗਦੀ ਹੈ।
1: ਸ਼ੁਕਰੀਆ ਜੀ, ਬਹੁਤ
0: ਅਤੇ
1: ਬਹੁਤ ਸ਼ੁਕਰੀਆ।
0: ਰਣਦੀਪ ਰਾਣਾ ਖੇਤੀ ਨੁਕਤੇ ਦੀ ਜਾਣਕਾਰੀ ਦਿੰਦੇ ਨੇ ਉਹ ਚੰਗੀ ਲੱਗਦੀ ਹੈ।
1: ਜੀ,
0: ਸੁਨੇਹੇ ਬੋਲਣ ਵਾਲਿਆਂ ਨੂੰ ਵੀ ਮਿੱਠੀ ਮਿੱਠੀ ਪਿਆਰੀ ਪਿਆਰੀ ਸਤਿ ਸ਼੍ਰੀ ਅਕਾਲ।
1: ਸਰ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ।
0: ਬਾਕੀ ਇਹ ਕਹਿੰਦੇ ਜੀ ਸਾਡੇ ਲੈਟਰ ਜ਼ਰੂਰ ਸ਼ਾਮਿਲ ਕਰੋ ਜੀ।
1: ਸਰ ਕਰਦੇ ਹਾਂ ਅਸੀਂ, ਕਦੇ ਵੀ ਕਿਸੇ ਵੀ ਸਾਡੇ ਸਰੋਤੇ ਦਾ ਇਹ ਨਹੀਂ ਹੁੰਦਾ ਵੀ ਅਸੀਂ ਲੈਟਰ ਨਾ ਸ਼ਾਮਿਲ ਕਰੀਏ। ਕਈ ਵਾਰ ਟਾਈਮ ਦੀ ਥੋੜ੍ਹੀ ਜਿਹੀ ਪਾਬੰਦੀ ਹੋ ਜਾਂਦੀ ਆ, ਪਰ ਉਹ ਲੈਟਰ ਇਹ ਨਹੀਂ ਹੁੰਦਾ ਵੀ ਅਸੀਂ ਕਿਤੇ ਛੱਡ ਦਿੰਦੇ ਹਾਂ, ਉਹ
0: ਜੀ
1: ਅਗਲੇ ਪ੍ਰੋਗਰਾਮ 'ਚ ਅਸੀਂ ਜਾਂ ਅਗਲੇ ਦਿਨ 'ਚ ਸ਼ਾਮਿਲ ਕਰਦੇ ਹਾਂ।
0: ਜੀ, ਇਹ ਅਗਲਾ ਮੈਸੇਜ ਸਾਡੇ ਕੋਲ ਆਇਆ ਜੀ, ਅਰੋੜਾ ਮੁਹੱਲਾ ਪਟਿਆਲਾ ਤੋਂ, ਲਿਖਣ ਵਾਲੇ ਨੇ ਪਵਨ ਚੰਚਲ ਅਰੋੜਾ, ਸਮਿਤੀ ਅਰੋੜਾ,
1: ਹਾਂਜੀ। ਕੀ ਕਹਿੰਦੇ
0: ਅਤੇ
1: ਨੇ
0: ਇਹ
1: ਰੋੜਾ ਸਾਹਿਬ?
0: ਕਹਿ ਰਹੇ ਨੇ ਜੀ ਕਿ ਸਾਰੇ ਹੀ ਕੰਮ ਬਹੁਤ ਵਧੀਆ ਕਰ ਰਹੇ ਨੇ।
1: ਸ਼ੁਕਰੀਆ ਜੀ,
0: ਬਸ
1: ਸ਼ੁਕਰੀਆ
0: ਇੰਨਾ
1: ਜੀ।
0: ਹੀ ਲਿਖ ਕੇ
1: ਸਰ ਤੁਹਾਡੀਆਂ
0: ਜਾਣਾ।
1: ਦੁਆਵਾਂ ਨੇ, ਇਸੇ ਲਈ ਸਾਰੇ ਵਧੀਆ ਕੰਮ ਕਰ ਰਹੇ ਨੇ। ਫਿਰ ਵੀ ਜੇ ਕਿਤੇ ਕੋਈ ਕਮੀ ਹੁੰਦੀ ਹੈ ਤਾਂ ਪਲੀਜ਼ ਸਾਨੂੰ ਦੱਸ ਦਿਆ ਕਰੋ
0: ਜੀ।
1: ਅਤੇ ਉਹ ਠੀਕ ਕੀਤੀ ਜਾ ਸਕੀ ਹੈ।
0: ਜੀ, ਸਾਡੇ ਤੁਹਾਡੇ ਸੁਝਾਵਾਂ ਦਾ ਸਾਨੂੰ ਜਿਹੜਾ ਉਹ ਇੰਤਜ਼ਾਰ ਰਹਿੰਦਾ।
1: ਬਿਲਕੁਲ ਜੀ।
0: ਅਤੇ ਅਗਲਾ ਮੈਸੇਜ ਸਾਡੇ ਕੋਲ ਆਇਆ ਜਸਵਿੰਦਰ ਸਿੰਘ ਹੋਣਾ ਦਾ,
1: ਕਿੱਥੋਂ ਜੀ?
0: ਪਟਿਆਲਾ ਤੋਂ ਜੀ।
1: ਜੀ,
0: ਇਹ ਲਿਖ ਰਹੇ ਨੇ ਕਿ ਆਕਾਸ਼ਵਾਣੀ ਦੇ 90 ਸਥਾਪਨਾ ਦਿਵਸ ਮੌਕੇ ਵਾਕਥਨ ਵਿੱਚ ਸ਼ਾਮਿਲ ਹੋਣਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ।
1: ਥੈਂਕ ਯੂ ਸਰ, ਥੈਂਕ ਯੂ। ਸਾਡਾ ਤੁਸੀਂ ਹੌਸਲਾ ਵਜਾ ਮਤਲਬ ਹੌਸਲਾ ਵਜਾਈ ਕੀਤੀ ਆ, ਅਸੀਂ ਖੁੱਲ੍ਹਾ ਸੱਦਾ ਦਿੱਤਾ ਵਾ ਸੀ, ਹੈ ਨਾ?
0: ਜੀ,
1: ਸਾਰਿਆਂ ਨੇ ਇੰਜੋਏ ਵੀ ਕੀਤਾ
0: ਸਾਰੇ,
1: ਅਤੇ ਸਾਰਿਆਂ ਨੂੰ ਚੰਗਾ ਵੀ ਲੱਗਿਆ।
0: ਜੀ,
1: ਜੀ,
0: ਸਭ ਨੇ ਵੱਧ ਚੜ੍ਹ ਕੇ
1: ਹਾਂ
0: ਰੈਸਟ
1: ਜੀ,
0: ਭਾਗ ਲਿਆ।
1: ਹਾਂ,
0: ਜੀ, ਤੇ ਆਸ ਕਰਦਾ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਹੁੰਦੇ ਰਹਿਣਗੇ ਤੇ

0: ਕਾਮਨਾ ਕਰਦਾ ਆਕਾਸ਼ਵਾਣੀ ਇਸੇ ਤਰ੍ਹਾਂ ਤਰੱਕੀ ਕਰਦਾ ਰਹੇ ਤੇ ਸਰੋਤਿਆਂ ਦਾ ਪਿਆਰ ਮਿਲਦਾ ਰਹੇ।
1: ਥੈਂਕ ਯੂ ਸਰ, ਅਸੀਂ ਵੀ ਦੁਆ ਕਰਦੇ ਹਾਂ ਜਦੋਂ ਨੈਕਸਟ ਈਅਰ ਰੇਡੀਓ ਦਾ ਸਥਾਪਨਾ ਦਿਵਸ ਹੋਊਗਾ
0: ਜੀ
1: ਉਸ ਟਾਈਮ ਵੀ ਅਸੀਂ ਕੋਈ ਨਾ ਕੋਈ ਪ੍ਰੋਗਰਾਮ ਉਲੀਕਾਂਗੇ
0: ਜੀ
1: ਜੀ।
0: ਅਤੇ ਸਰ ਬਾਕੀ ਦੇ ਮੈਸੇਜ ਮੇਰੇ ਖਿਆਲ ਇੱਕ ਗੀਤ ਸੁਣਵਾਉਣ ਤੋਂ ਬਾਅਦ
1: ਹਾਂ
0: ਆਪਾਂ
1: ਬਿਲਕੁਲ ਬਿਲਕੁਲ
0: ਸੁਣਾਓ
1: ਜੀ ਕੋਈ ਵਧੀਆ ਜਿਹਾ
0: ਅਤੇ ਗੀਤ ਸੁਣਵਾਉਂਦੇ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਤੁਹਾਨੂੰ
1: ਜੀ
0: ਸੁਣਾਵਾਂਗੇ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ।
2: ਬਦਲੋ ਬਦਲੋ ਆਦਤ ਬਦਲੋ।
3: ਮਸ਼ੀਨ ਮੇ ਕਪੜੇ ਡਾਲਨੇ ਸੇ ਪਹਿਲੇ ਚੈੱਕ ਨਹੀਂ ਕੀਆ ਥਾ ਕਿਆ?
2: बदलो बदलो आदत बदलो। अब नजदीकी बैंक जाकर फटे पुराने नोट्स बदलिए। अगर बैंक मना करे तो RBI के ओम्बुड्समैन से शिकायत करें। RBI कहता है जानकार बनिए, सतर्क रहिए।

0: ਜੀ ਪ੍ਰੋਗਰਾਮ ਚੱਲ ਰਿਹਾ ਸੁਨੇਹੇ, ਮੈਂ ਤੁਹਾਡਾ ਰੂਬਲ ਅਤੇ ਮੇਰੇ ਨਾਲ ਨੇ
1: ਸ਼ਕੀਨ ਮੁਹੰਮਦ।
0: ਜੀ। ਅਤੇ ਅਗਲੇ
1: ਹਾਂਜੀ
0: ਮੈਸੇਜ ਵੱਲ ਰੁੱਖ ਕਰੀਏ ਸਰ।
1: ਬਿਲਕੁਲ ਜੀ, ਕਿੱਥੋਂ ਆਇਆ ਜੀ?
0: ਇਹ ਆਇਆ ਜੀ ਸਾਡੇ ਕੋਲ ਅਨਮੋਲ ਮਿਨਹਾਸ
1: ਤੇ
0: ਡਲਹੌਜ਼ੀ ਤੋਂ
1: ਡਲਹੌਜ਼ੀ ਤੋਂ। ਹਾਂਜੀ
0: ਜੀ।
1: ਹਾਂਜੀ ਬਿਲਕੁਲ,
0: ਅਤੇ ਕਹਿੰਦੇ ਜੀ ਵੀਰਵਾਰ ਨੂੰ ਜੋ ਹਾਰਟ ਦੇ ਡਾਕਟਰ ਆਏ ਸੀ ਉਹਨਾਂ ਨੂੰ ਪ੍ਰੋਗਰਾਮ ਸੁਣਿਆ, ਉਹ ਚੰਗਾ ਲੱਗਿਆ।
1: ਸ਼ੁਕਰੀਆ ਅਨਮੋਲ
0: ਅਤੇ
1: ਜੀ।
0: ਬੰਦਗੀ ਅਤੇ ਸ਼ਾਮ ਸੁਹਾਨੀ ਅਤੇ ਬਾਕੀ ਸਾਰੇ ਪ੍ਰੋਗਰਾਮ ਇਹਨਾਂ ਨੂੰ ਬਹੁਤ ਵਧੀਆ ਲੱਗਦੇ ਨੇ
1: ਜੀ।
0: ਰੇਡੀਓ ਸੁਣ ਕੇ ਮੇਰਾ ਟਾਈਮ ਬਹੁਤ ਅੱਛਾ ਪਾਸ ਹੁੰਦਾ ਹੈ।
1: ਅੱਛਾ ਅੱਛਾ ਅਨਮੋਲ ਜੀ, ਸ਼ੁਕਰੀਆ, ਧੰਨਵਾਦ ਫੀਡਬੈਕ ਦੇਣ ਲਈ।
0: ਜੀ
1: ਬਾਕੀ ਇਸ ਵਾਰ ਬੱਚਿਆਂ ਦੇ ਡਾਕਟਰ ਆਉਣਗੇ,
0: ਜੀ
1: ਵਿਵੇਕ ਗੋਇਲ ਆ ਮੇਰਾ ਖਿਆਲ, ਮੈਨੂੰ ਸੋਰੀ ਸੰਜੀਵ ਗੋਇਲ ਉਹ ਆਉਣਗੇ। ਹਾਂਜੀ,
0: ਠੀਕ ਹੈ।
1: ਅਤੇ ਉਹ ਵੀ ਤੁਸੀਂ ਪ੍ਰੋਗਰਾਮ ਸੁਣਿਓ, ਬੜਾ ਗਿਆਨਵਰਧਕ ਹੋਊਗਾ
0: ਜੀ। ਅਤੇ ਅਗਲਾ ਮੈਸੇਜ ਸਾਡੇ ਕੋਲ ਆਇਆ ਸੁਮਿਤ ਕੁਮਾਰ ਹੋਣਾ ਦਾ, ਪਿੰਡ ਜਨਸੂਆ ਜ਼ਿਲ੍ਹਾ ਪਟਿਆਲਾ ਤੋਂ।
1: ਜੀ
0: ਇਹ ਲਿਖਦੇ ਨੇ ਤੁਹਾਡਾ ਪ੍ਰੋਗਰਾਮ ਸੁਨੇਹੇ ਸਾਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ, ਇਹ ਇੱਕ ਰਸਮੀ ਤੌਰ 'ਤੇ ਰੱਖਿਆ ਹੋਇਆ ਅਤੇ ਕੋਈ ਵੀ ਸੁਝਾਅ ਜਾਂ ਸ਼ਿਕਾਇਤ 'ਤੇ ਗੌਰ ਨਹੀਂ ਹੁੰਦੀ ਜੀ।
1: ਸਰ ਸ਼ਿਕਾਇਤ ਦੱਸੋ ਜੀ
0: ਜੀ ਤੁਸੀਂ ਆਪਣੀ ਸ਼ਿਕਾਇਤ
1: ਜਿੱਥੋਂ ਤੱਕ,
0: ਵਿੱਚ
1: ਮਤਲਬ ਜੋ ਸ਼ਿਕਾਇਤ

0: ਨਾ ਪੂਰੀ ਕਰਨ ਵਾਲੀ ਹੈ, ਰੀਡਰੈਸ ਕਰਨ ਵਾਲੀ ਹੈ ਨਾ,
1: ਜੀ
0: ਅਸੀਂ ਉਹਨੂੰ ਜ਼ਰੂਰ ਕਰਾਂਗੇ। ਅਤੇ ਕੁਝ ਗੱਲਾਂ ਸਾਡੇ ਵੀ ਹੱਥ 'ਚ ਨਹੀਂ ਹੁੰਦੀਆਂ, ਹੁਣ ਕੋਈ ਮੰਨ ਲਓ ਜੇ ਪ੍ਰਧਾਨ ਮੰਤਰੀ ਦੇ ਰਲੇ ਆ ਗਿਆ ਤਾਂ ਅਸੀਂ ਕੀ ਕਰ ਸਕਦੇ ਹਾਂ,
1: ਜੀ
0: ਹੈ ਨਾ।
1: ਕੁਛ
0: ਬਾਕੀ ਕੋਈ ਵੀ ਇਹਨਾਂ ਦੀ ਸ਼ਿਕਾਇਤ ਆ, ਅਗਲੀ ਵਾਰ ਤੁਸੀਂ ਸ਼ਿਕਾਇਤ ਲਿਖ ਕੇ ਭੇਜੋ, ਅਤੇ ਜੇ ਕੋਈ ਪ੍ਰੋਗਰਾਮਾਂ 'ਚ ਕਮੀ ਆ ਉਹ ਵੀ ਲਿਖਿਓ,
1: ਜੀ
0: ਹੈ ਨਾ।
1: ਕੋਈ ਸੁਝਾਅ
0: ਅਤੇ
1: ਦੇਣਾ
0: ਕੁਝ
1: ਚਾਹੁੰਦੇ
0: ਅਸੀਂ ਪ੍ਰੋਗਰਾਮ ਜਿਹੜੇ ਚੇਂਜ ਕਰਦੇ ਹਾਂ ਉਹ ਸਿਰਫ ਸਾਲ 'ਚ ਦੋ ਵਾਰ ਕਰਦੇ ਹਾਂ, ਹੈ
1: ਹਾਂਜੀ
0: ਨਾ, ਅਪ੍ਰੈਲ 'ਚ ਅਤੇ ਉਸ 'ਤੇ ਜਾ ਕੇ ਉੱਧਰ ਅਕਤੂਬਰ 'ਚ। ਜੇ ਤੁਸੀਂ ਕੁਝ ਪ੍ਰੋਗਰਾਮ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਤੁਹਾਨੂੰ ਪ੍ਰੋਗਰਾਮ ਕੋਈ ਚੰਗਾ ਨਹੀਂ ਲੱਗਦਾ, ਉਹਦੀ ਜਗ੍ਹਾ ਹੋਰ ਹੋਣਾ ਚਾਹੀਦਾ,
1: ਜੀ
0: ਤਾਂ ਉਹ ਤੁਸੀਂ ਲਿਖ ਕੇ ਭੇਜ ਦਿਓ, ਅਸੀਂ ਨੈਕਸਟ ਉਹਦੇ 'ਚ ਸੋਚ ਲਾਂਗੇ, ਉਹਦੇ ਬਾਰੇ ਵਿਚਾਰ ਕਰਾਂਗੇ।
1: ਜੀ, ਅਤੇ ਤੁਹਾਡੇ ਸੁਝਾਅ ਜਿਹੜੇ ਉਹ ਸਿਰ ਮੱਥੇ ਆ ਜੀ।
0: ਹਾਂ, ਪਰ ਸੁਝਾਅ ਕੋਈ ਨਹੀਂ ਦਿੱਤਾ ਇਹਨਾਂ ਨੇ
1: ਜੀ। ਅਤੇ ਅਗਲਾ ਸਾਡੇ ਕੋਲ ਮੈਸੇਜ ਆਇਆ ਹੈ ਜਗਨ ਸਿੰਘ, ਮੁਹੱਲਾ ਬਸੰਤਪੁਰਾ ਨਾਭਾ ਹੋਰਾਂ ਦਾ।
0: ਕੀ
1: ਇਹ
0: ਕਹਿੰਦੇ
1: ਲਿਖ ਰਹੇ ਨੇ
0: ਜਗਨ
1: ਜੀ,
0: ਜੀ
1: ਪਿਆਰ ਭਰੇ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਆਕਾਸ਼ਵਾਣੀ FM ਪਟਿਆਲਾ ਵੱਲੋਂ ਪੇਸ਼ ਕੀਤ ਪ੍ਰੋਗਰਾਮ ਬਹੁਤ ਹੀ ਜਾਣਕਾਰੀ ਨਾਲ ਭਰਪੂਰ ਹੁੰਦੇ ਹਨ, ਅਤੇ
0: ਕਿਸੇ ਖਾਸ ਪ੍ਰੋਗਰਾਮ ਦੀ ਗੱਲ ਕਰ ਰਹੇ ਨੇ?
1: ਇਹਨਾਂ ਨੇ ਲਿਖਿਆ ਸੀ ਖਤ ਪੂਰਾ ਪੜਿਆ ਕਰੋ ਜੀ।
0: ਪੂਰਾ ਪੜੋ ਜੀ, ਪੂਰਾ ਪੜੋ ਮੇਰਾ।
1: ਮੇਰੇ ਸਾਹਮਣੇ ਜਿੰਨਾ ਖਾਤਾ ਮੈਂ ਪੜ੍ਹ ਰਹੀ ਹਾਂ ਜੀ।
0: ਹਾਂਜੀ,
1: ਇਹ ਲਿਖਿਆ ਕਿ ਪਾਣੀ ਬਚਾਓ, ਪੇੜ ਲਗਾਓ, ਪੰਛੀਆਂ ਨੂੰ ਦਾਣਾ ਪਾਓ,
0: ਹਾਂਜੀ,
1: ਅਤੇ ਪੋਲੀਥੀਨ ਹਟਾਓ,
0: ਜੀ
1: ਵਾਤਾਵਰਣ ਨੂੰ ਜਿਹੜਾ ਬਚਾਓ ਤਾਂ ਹੀ ਜਿਹੜਾ ਸੁੱਖ ਪਾਓਗੇ।
0: ਬਿਲਕੁਲ ਜੀ, ਅਸੀਂ ਮੌਕੇ ਮੌਕੇ 'ਤੇ ਅਸੀਂ ਪ੍ਰੋਮੋ ਵੀ ਇਹਨਾਂ ਦੇ ਚਲਾਉਂਦੇ ਰਹਿੰਦੇ ਹਾਂ, ਪ੍ਰੋਗਰਾਮ ਵੀ ਪੇਸ਼ ਕਰਦੇ ਰਹਿੰਦੇ ਹਾਂ
1: ਜੀ।
0: ਜੀ,
1: ਜੇਕਰ ਧਰਤੀ ਮਾਂ ਦੀ ਸਿਹਤ ਬਚਾਓਗੇ, ਅਤੇ ਅੱਗੋਂ ਇਹਨਾਂ ਨੇ ਲਿਖਿਆ ਨਹੀਂ ਹੈ ਜੀ, ਬਸ ਧੰਨਵਾਦ ਸਹਿਤ ਲਿਖਿਆ ਬਸ।
0: ਸਰ, ਤੁਹਾਡਾ ਖਤ ਪੂਰਾ ਪੜਿਆ ਜਾ ਚੁੱਕਿਆ, ਹੁਣ ਤੁਹਾਨੂੰ ਅਸੀਂ ਸ਼ਿਕਾਇਤ ਨਾ ਕਰਿਓ ਸਾਨੂੰ।
1: ਆਪਣੇ ਵੱਲੋਂ ਅਸੀਂ ਪੂਰਾ ਜਿਹੜਾ ਜਿੰਨਾ ਵੀ ਲਿਖਿਆ
0: ਜਿੰਨਾ ਤੁਸੀਂ ਲਿਖਿਆ ਉਹਨਾਂ ਅਸੀਂ ਪੜ੍ਹਦਾ
1: ਜੀ। ਅਤੇ ਇਹ ਅਗਲਾ ਖਤ ਸਾਡੇ ਕੋਲ ਆਇਆ ਨਰਿੰਦਰ ਚਾਵਲਾ, ਪਿੰਡ ਮੁਕਾਰਮਪੁਰ, ਤਹਿਸੀਲ ਪੱਸੀ ਪਠਾਣਾ ਤੋਂ।
0: ਮਕਾਰੋਪੁਰ, ਠੀਕ ਹੈ ਜੀ,
1: ਜੀ
0: ਫਤਿਹਗੜ੍ਹ ਸਾਹਿਬ 'ਚ ਪੈਂਦਾ ਜਿਹੜਾ ਪਿੰਡ।
1: ਇਹ ਲਿਖ ਰਹੇ ਨੇ ਜੀ, ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ, ਆਕਾਸ਼ਵਾਣੀ ਦੇ 90 ਸਾਲ ਬਹੁਤ ਵਧੀਆ ਪੇਸ਼ਕਾਰੀ ਸੀ
0: ਜੀ।
1: ਹਾਸਿਆਂ ਦੇ ਗੋਲ ਗੱਪੇ ਵਿੱਚ 24 ਕਾਲਾਂ ਲਈਆਂ ਗਈਆਂ ਸਨ ਰਵਿੰਦਰ ਸਰ ਜੀ ਨੇ
0: ਜੀ,
1: ਅਤੇ ਜਿਨ੍ਹਾਂ ਵਿੱਚੋਂ 4 ਕਾਲਾਂ ਮਿਸ ਹੋ ਗਈਆਂ ਸਨ, ਬਾਕੀ ਪ੍ਰੋਗਰਾਮ ਸਾਰੇ ਓਕੇ ਚੱਲ ਰਹੇ ਹਨ।
0: 24 ਕਾਲਾਂ ਬਹੁਤ ਵੱਡੀ ਗੱਲ ਹੈ ਸਰ, ਅੱਧੇ ਘੰਟੇ 'ਚ ਲੈਣੀ ਹੈ ਅਤੇ ਫਿਰ ਉਹਨਾਂ ਦਾ ਜਵਾਬ ਵੀ ਦੇਣਾ ਨਾ, ਅਤੇ ਫਿਰ ਚੁਟਕਲੇ ਵੀ ਪੜ੍ਹਨੇ
1: ਜੀ।
0: ਥੈਂਕ ਯੂ ਸਰ।
1: ਅਤੇ ਅਗਲਾ ਖਤ ਸਾਡੇ ਕੋਲ ਆਇਆ ਪੱਪੂ ਰਾਜਾ ਖੁਸ਼ਦਿਲ ਹੋਰਾਂ ਦਾ, ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ।
0: ਸਮਾਣਾ ਤੋਂ, ਹਾਂਜੀ, ਕੀ
1: ਜੀ,
0: ਕਹਿੰਦੇ ਨੇ
1: ਲਿਖ ਰਹੇ
0: ਪੱਪੂ
1: ਨੇ
0: ਰਾਜਾ
1: ਕਿ ਪਟਿਆਲਾ ਦੇ ਸਾਰੇ ਹੀ ਪ੍ਰੋਗਰਾਮ ਚੰਗੇ ਲੱਗਦੇ ਨੇ
0: ਜੀ,
1: ਇੰਨੇ ਚੰਗੇ ਪ੍ਰੋਗਰਾਮ ਪੇਸ਼ ਕਰਨ ਲਈ ਅਸੀਂ ਸਾਰੇ ਅਨਾਊਂਸਰਾਂ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਾਂ
0: ਸਰ। ਤੁਹਾਡਾ ਵੀ ਧੰਨਵਾਦ, ਤੁਸੀਂ ਪ੍ਰੋਗਰਾਮ ਨੂੰ ਸੁਣਦੇ ਹਾਂ ਅਤੇ ਫੀਡਬੈਕ ਦਿੰਦੇ ਹੋ
1: ਜੀ। ਅਗਲਾ ਮੈਸੇਜ ਸਰ ਸਾਡੇ ਕੋਲ ਥੋੜ੍ਹਾ ਜਿਹਾ ਦੂਰ ਤੋਂ ਆਇਆ
0: ਹੈ, ਕਿੱਥੋਂ ਹੈ ਜੀ?
1: ਨੈਣਾ ਸੱਤਿਆ ਨਾਰਾਇਣ ਕਪਿਲ ਸ਼ੋਭਾ, ਫੁੰਦੀ ਬਾਈ ਬਾਗਰੀ, ਰਾਜਸਥਾਨ ਤੋਂ ਲਿਖ ਰਹੇ ਨੇ।
0: ਹਾਂ, ਕਿਹੜਾ ਦੱਸਿਆ ਸੀ ਤੁਸੀਂ? ਬਾਗੜੀ,
1: ਫੁੰਦੀ ਬਾਈ ਬਾਗਰੀ।
0: ਅੱਛਾ, ਕੋਈ ਮਤਲਬ
1: ਜਗ੍ਹਾ? ਹਾਂਜੀ,
0: ਕੋਈ ਜਗ੍ਹਾ ਦਾ ਨਾਮ ਹੈ, ਠੀਕ ਹੈ ਜੀ।
1: ਜ਼ਿਲ੍ਹਾ ਝਾਲਾਵਾੜ ਪੈਂਦਾ ਸਰ ਇਹਨਾਂ।
0: ਅੱਛਾ, ਵਾਹ, ਬਹੁਤ ਦੂਰ
1: ਜੀ।
0: ਜੀ,
1: ਅਤੇ ਇਹਨਾਂ ਨੇ ਲਿਖਿਆ ਜੀ, ਇਹਨਾਂ ਨੇ ਕੋਈ ਬਸ ਆਪਣਾ ਨਾਮ ਹੀ ਲਿਖ ਕੇ ਭੇਜਿਆ, ਕੋਈ
0: ਚਲੋ ਸਰ ਵਧੀਆ, ਤੁਸੀਂ ਸਾਨੂੰ ਨਾਂ ਲਿਖਿਆ ਸੀ, ਥੋੜ੍ਹਾ ਨਾਂ ਬੋਲਤਾ, ਬਾਕੀ ਜੇ ਤੁਸੀਂ ਸੁਝਾਅ ਦਿਉਂਗੇ ਤਾਂ ਮੋਸਟ ਵੈਲਕਮ
1: ਜੀ। ਅਤੇ ਅਗਲਾ ਖਤ ਸਾਡੇ ਕੋਲ ਹੈ ਜੀ ਸੋਮਦੱਤ ਜੋਤੀ ਰਾਣੀ ਕੈਰਵ ਗੁਰਮੰਨਤ ਹੋਰਾਂ ਦਾ, ਮੈਂਸ ਗੇਟ ਨਾਭਾ ਤੋਂ।
0: ਮੈਂਸ ਗੇਟ ਨਾਭਾ ਤੋਂ, ਠੀਕ ਹੈ ਜੀ।
1: ਇਹ ਲਿਖ ਰਹੇ ਜੀ ਕਿ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਸਰ।
1: ਨਾਰੀ ਲੋਕ ਅਤੇ ਕਿਸਾਨ ਵਾਣੀ ਸਾਡੇ ਫੇਵਰੇਟ ਪ੍ਰੋਗਰਾਮ ਹਨ।
0: ਸ਼ੁਕਰੀਆ ਜੀ।
1: ਅਤੇ ਨਾਰੀ ਲੋਕ ਵਿੱਚ ਬਹੁਤ ਹੀ ਜਾਣਕਾਰੀ ਮਿਲਦੀ ਹੈ, ਪਰ ਸਾਨੂੰ ਇਸ ਗੱਲ ਦਾ ਗੁੱਸਾ ਹੈ ਕਿ ਸਾਡੇ ਨਾਰੀ ਲੋਕ ਵਾਲੇ ਖੱਤ ਹੋਰ ਪ੍ਰੋਗਰਾਮਾਂ ਵਿੱਚ ਵੀ ਪੜ੍ਹੇ ਜਾਂਦੇ ਹਨ।
0: ਵੀ ਸਿਰਫ ਉਹ ਨਾਰੀ ਲੋਕ ਜੀ ਪੜ੍ਹੇ ਜਾਣਾ
1: ਜੀ, ਇਹੀ ਸ਼ਾਇਦ ਕਹਿਣਾ ਚਾਹ ਰਹੇ ਨੇ।
0: ਕੋਈ ਗੱਲ ਨਹੀਂ ਸਰ, ਇੱਦਾਂ ਹੀ ਹੋ ਜਾਏਗਾ ਜੀ।
1: ਜੀ, ਇਹਨਾਂ ਨੇ ਅੱਗੇ ਲਿਖਿਆ ਕਿਉਂਕਿ ਤੁਸੀਂ ਖੱਤ ਨੂੰ ਪਹਿਲਾਂ ਚੰਗੀ ਤਰ੍ਹਾਂ ਦੇਖ ਲਿਆ ਕਰੋ ਜੀ।
0: ਬਿਲਕੁਲ ਸਰ, ਇਹ ਅੱਜੀ ਤਾਕੀਦ ਕਰਦਾਂਗੇ ਅਨਾਊਂਸਰ ਸਾਹਿਬਾਨਾਂ ਨੂੰ ਵੀ ਜਿਹੜਾ ਜੋ ਵੀ ਖੱਤ ਜਿਸ ਪ੍ਰੋਗਰਾਮ ਦਾ ਉਸੇ ਪ੍ਰੋਗਰਾਮ 'ਚ ਪੜਿਆ ਜਾਵੇ
1: ਜੀ। ਅਤੇ ਅਗਲਾ ਖੱਤ ਸਾਡੇ ਕੋਲ ਆਇਆ ਜ਼ਿਲ੍ਹਾ ਸੰਗਰੂਰ ਤੋਂ।
0: ਕੌਣ ਨੇ ਜੀ?
1: ਇਹ ਨੇ ਜੀ ਖੜਕ ਸਿੰਘ ਮੱਟੂ, ਨਵਰਾਜ ਸਿੰਘ, ਮਨਜੋਤ ਸਿੰਘ, ਲਾਡੀ ਸਿੰਘ ਲਿਖ ਰਹੇ ਨੇ।
0: ਕੀ ਕਹਿੰਦੇ ਨੇ ਖੜਕ ਸਿੰਘ, ਲਾਡੀ ਸਿੰਘ?
1: ਪ੍ਰੋਗਰਾਮ ਪੇਸ਼ ਕਰਤਾ ਅਫਸਰ ਸਾਹਿਬਾਨਾਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਨਮਸਤੇ।
1: ਆਪ ਜੀ ਦੇ ਪ੍ਰੋਗਰਾਮ ਬੜੇ ਧਿਆਨ ਨਾਲ ਸੁਣਦੇ ਹਾਂ ਅਤੇ ਸਾਡੇ ਬੱਚੇ ਵੀ ਸੁਣਦੇ ਹਨ
0: ਜੀ,
1: ਅਤੇ ਜੋ ਕਿ ਤੁਹਾਨੂੰ ਬਹੁਤ ਹੀ ਜਾਣਕਾਰੀਆਂ ਭਰਪੂਰ ਜਿਹੜੇ ਪ੍ਰੋਗਰਾਮ ਮਿਲਦੇ ਹਨ
0: ਜੀ।
1: ਜੇ ਕਿਸਾਨਵਾਣੀ ਵਿੱਚ ਬਹੁਤ ਕੁਝ ਸਿਖਾਇਆ ਜਾਂਦਾ ਹੈ ਤਾਂ ਜੋ ਆਪ ਪ੍ਰੋਮੋ ਚਲਾਉਂਦੇ ਹੋ,
0: ਹਾਂਜੀ,
1: ਬੇਟੀ ਪੜ੍ਹਾਓ, ਬੇਟੀ ਬਚਾਓ, ਪਾਣੀ ਬਚਾਓ,
0: ਹਾਂਜੀ,
1: ਪ੍ਰਕਿਰਤੀ ਨਾਲ ਸਵਾਲ ਕਰੋ, ਸਵੇਰ ਤੋਂ ਸ਼ਾਮ ਤੱਕ ਅਸੀਂ ਆਕਾਸ਼ਵਾਣੀ ਬਟਾਲਾ ਸੁਣਦੇ ਰਹਿੰਦੇ ਹਾਂ
0: ਜੀ,
1: ਅਤੇ ਸਵੇਰ ਦਾ ਹੈਲੋ ਫਰਮਾਇਸ਼, ਹਿੰਦੀ ਜ਼ਾਇਕਾ ਲਿਖਣਾ ਚਾਹ ਰਹੇ ਨੇ ਸ਼ਾਇਦ, ਹਿੰਦੀ ਜ਼ਾਇਕਾ, ਨਾਰੀ ਲੋਕ, ਫੁਲਕਾਰੀ ਜਿਸ ਵਿੱਚ ਬਹੁਤ ਗਿਆਨ ਵੰਡਿਆ ਜਾਂਦਾ ਹੈ, ਅਤੇ ਮੈਡਮ ਸਾਹਿਬਾਨਾਂ ਨੂੰ ਦਿਲੋਂ ਪ੍ਰੇਮ ਕਰਦੇ ਹਾਂ ਤਾਂ ਜੋ ਇਤਨੀਆਂ ਵਧੀਆ ਜਾਣਕਾਰੀਆਂ ਸਾਡੇ ਤੱਕ ਪਹੁੰਚਾਉਂਦੇ ਹਨ। ਅਸੀਂ ਕਿਸਾਨ ਵਾਣੀ ਵੀ ਸੁਣਦੇ ਹਾਂ ਅਤੇ ਉਸ ਤੋਂ ਵੀ ਫਾਇਦਾ ਲਈਦਾ, ਜੋ ਆਪ ਜੀ ਪ੍ਰਦੂਸ਼ਣ ਸੰਬੰਧੀ ਦੱਸਦੇ ਹੋ ਬਿਲਕੁਲ ਸਹੀ ਗੱਲ ਹੈ, ਅਤੇ ਅਸੀਂ ਅਮਲ ਵੀ ਲਿਆਉਂਦੇ ਹਾਂ। ਆਕਾਸ਼ਵਾਣੀ ਪਟਿਆਲਾ ਇੱਕ ਵਿਦਿਆਲਾ ਹੈ ਜਿੱਥੋਂ ਵਿੱਦਿਆ ਮਿਲਦੀ ਹੈ, ਅਤੇ ਸਾਡੇ ਬੱਚੇ ਬਹੁਤ ਪ੍ਰੇਮ ਨਾਲ ਸੁਣਦੇ ਹਨ, ਅਤੇ
0: ਕਾਫੀ ਲੰਬਾ ਖਤ ਹੈ,
1: ਜੀ
0: ਪੜ੍ਹ ਦਿਓ ਕੋਈ ਗੱਲ ਨਹੀਂ,
1: ਇਹਨਾਂ ਨੇ ਲਿਖਿਆ ਜੀ
0: ਸ਼ਿਕਾਇਤ ਨਹੀਂ ਹੋਣੀ ਚਾਹੀਦੀ ਵੀ ਸਾਡਾ ਖਤ ਪੂਰਾ ਨਹੀਂ ਪੜ੍ਹਿਆ
1: ਜੀ ਜੀ ਇਹਨਾਂ ਨੇ ਲਿਖਿਆ ਅੱਗੇ ਜੀ ਕਿ ਮੈਡਮ ਅੰਮ੍ਰਿਤਪਾਲ ਕੌਰ

0: ਕੁਲਦੀਪ ਪੰਦੇਰ, ਜੈਸਮਿਨ ਕੌਰ, ਰਾਜਵਿੰਦਰ ਕੌਰ, ਪੁਆਧੀ ਵਾਲੇ ਮੈਡਮ ਕਰਮਜੀਤ ਕੌਰ, ਸੀਮਾ ਸ਼ਰਮਾ ਜੀ, ਅਤੇ ਦੋਨੋਂ ਸ਼ਰਮਾ ਮੈਡਮ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹਨ
1: ਜੀ, ਇੰਦੂ
0: ਅਤੇ
1: ਸ਼ਰਮਾ ਤੇ
0: ਜੀ, ਅਤੇ ਇਹਨਾਂ ਨੇ ਦਿਲੋਂ ਤਾਰੀਫ ਕੀਤੀ ਇਹਨਾਂ ਦੀ, ਅਤੇ ਪਟਿਆਲਾ ਦੇ ਅਫਸਰ ਸਾਹਿਬਾਨ ਵੀ ਬਹੁਤ ਵਧੀਆ ਪ੍ਰੋਗਰਾਮ ਸੁਨੇਹੇ ਸੱਜਣਾ ਦੇ ਪੜ੍ਹਦੇ ਹਨ
1: ਜੀ,
0: ਅਸੀਂ
1: ਪਰ
0: ਧਿਆਨ ਨਾਲ
1: ਕਈਆਂ ਨੂੰ ਸਾਡਾ ਪਸੰਦ ਨਹੀਂ ਜੀ ਪ੍ਰੋਗਰਾਮ
0: ਜੀ, ਅਤੇ ਅੱਗੇ ਕਹਿ ਰਹੇ ਨੇ ਜੀ ਕਿ ਅਸੀਂ ਧਿਆਨ ਨਾਲ ਸੁਣਦੇ ਰਹਿੰਦੇ ਹਾਂ ਆਕਾਸ਼ਵਾਣੀ ਪਟਿਆਲਾ ਨੂੰ 90 ਵਰੇ ਗਣਦੇ ਹਾਂ, ਲੱਖ ਲੱਖ ਮੁਬਾਰਕਾਂ
1: ਸਰ,
0: ਦੇ ਰਹੇ ਹਾਂ
1: ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਇਸੇ ਉਹਦੇ ਸਿਲਸਿਲੇ 'ਚ ਆਪਾਂ ਨੇ ਇੱਕ ਵਕਤਨ ਵੀ ਕਰਾਈ ਸੀ
0: ਜੀ,
1: ਹਾਂ ਉਹਦੇ ਬਾਰੇ ਥੋੜ੍ਹੀ ਜਿਹੀ ਤੁਸੀਂ ਜਾਣਕਾਰੀ ਦੇ ਦਿਓ
0: ਜੀ
1: ਇਹਨਾਂ ਨੂੰ।
0: ਅਤੇ ਉਹ ਵਕਤਨ ਵੀ ਕਾਫੀ ਜਿਹੜਾ ਸਾਡੇ ਸਾਰੇ ਸਰੋਤਿਆਂ ਨੇ, ਬਹੁਤ ਸਾਰੇ
1: ਸਰੋਤਿਆਂ ਨੇ ਵੀ ਭਾਗ ਲਿਆ, ਸਾਡੇ ਅਨਾਊਂਸਰ ਸਾਹਿਬਾਨ ਨੇ
0: ਜੀ,
1: ਸਾਡੇ ਇੰਜੀਨੀਅਰ ਸਾਹਿਬਾਨ ਨੇ, ਹੋਰ ਪਤਵੰਤੇ ਸੱਜਣਾ ਨੇ
0: ਜੀ,
1: ਅਤੇ ਉਹ 3 ਕਿਲੋਮੀਟਰ ਦੀ ਵਾਕ ਸੀ
0: ਜੀ,
1: ਅਤੇ ਉਹ ਵਧੀਆ ਐਕਸਪੀਰੀਅੰਸ ਸੀ,
0: ਬਹੁਤ ਅੱਛਾ ਰਿਹਾ ਜੀ, ਉਹ ਤੋਂ ਸਾਰੇ ਬਹੁਤ ਖੁਸ਼ ਵੀ ਸੀ।
1: ਹਾਂਜੀ ਜੀ,
0: ਅਤੇ ਅੱਗੇ ਲਿਖ ਰਹੇ ਨੇ ਜੀ ਕਿ ਆਕਾਸ਼ਵਾਣੀ ਦਿਲੋਂ ਜਿਹੜਾ ਅਸੀਂ ਦੁਆਵਾਂ ਦਿੰਦੇ ਹਾਂ ਉਸਨੂੰ ਕਿ ਦਿਨ ਦੁੱਗਣੀ ਅਤੇ ਰਾਤ ਚੌਗਣੀ ਜਿਹੜੀ ਤਰੱਕੀ ਕਰਦਾ ਰਹੇ। ਜਸਪ੍ਰੀਤ ਕੌਰ ਮੈਡਮ ਵੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹਨ, ਕਰਮਜੀਤ ਕੌਰ ਅਤੇ ਸਾਰੇ ਹੀ ਮੈਡਮ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹਨ। ਆਪ ਜੀ ਦਾ ਪ੍ਰੋਗਰਾਮ ਗੋਲ ਗੱਪੇ ਸੁਣਿਆ ਬਹੁਤ ਵਧੀਆ ਲੱਗਿਆ, ਦੋ ਤੇਰੀਆਂ ਦੋ ਮੇਰੀਆਂ ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਹੁੰਦਾ ਹੈ
1: ਜੀ,
0: ਅਤੇ ਬਸ ਇਹੀ ਕਿਹਾ ਜੀ ਇਹਨਾਂ ਨੇ ਕਿ ਅੱਗੇ
1: ਖੜਕ ਸਿੰਘ ਸੰਗਰੂਰ ਤੋਂ
0: ਜੀ,
1: ਲਾਡੀ ਸਿੰਘ ਨਾਲ ਨਾ
0: ਜੀ ਜੀ,
1: ਅਤੇ ਕੋਈ ਨਹੀਂ ਸਰ, ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਸਰੋਤਿਆਂ ਨੂੰ ਮੈਕਸੀਮਮ ਐਂਟਰਟੇਨ ਕਰੀਏ, ਨਾਲ ਦੀ ਨਾਲ ਇਨਫੋਰਮੇਸ਼ਨ ਵੀ ਦਈਏ। ਕਿਸਾਨ ਵਾਣੀ ਪ੍ਰੋਗਰਾਮ ਸਾਡਾ ਜਿਹੜਾ ਅਸੀਂ ਦਿੰਦੇ ਹਾਂ, ਵੈਸੇ ਤਾਂ 6 ਦਿਨ ਹੁੰਦਾ ਇੱਕ ਪ੍ਰੋਗਰਾਮ, ਪਰ 3 ਦਿਨ ਦਾ ਇਹ ਪ੍ਰੋਗਰਾਮ ਅਸੀਂ ਫਰੈਸ਼ ਦਿੰਦੇ ਹਾਂ, ਕਿਉਂਕਿ ਗੌਰਮੈਂਟ ਦੀਆਂ ਜੋ ਹਦਾਇਤਾਂ ਨੇ ਸਾਨੂੰ ਉਹਨਾਂ ਮੁਤਾਬਕ ਹੀ ਕਰਨਾ ਪੈਂਦਾ, ਹੈ ਨਾ, ਚੱਲਣਾ ਪੈਂਦਾ। ਅਤੇ 3 ਦਿਨ ਸਾਡੀ ਕੋਸ਼ਿਸ਼ ਹੁੰਦੀ ਹੈ ਵੀ 3 ਦਿਨ ਘੱਟੋ ਘੱਟ ਨਵਾਂ ਪ੍ਰੋਗਰਾਮ ਦਿੱਤਾ ਹੀ ਜਾਵੇ ਹਫ਼ਤੇ 'ਚ
0: ਜੀ। ਅਤੇ ਅਗਲਾ ਇਹ ਸੁਝਾਅ ਸਾਡੇ ਕੋਲ ਆਇਆ ਜੀ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ,
1: ਰਕੇਸ਼
0: ਜੀ, ਰਕੇਸ਼ ਕੁਮਾਰ, ਅਤੇ ਕਹਿ ਰਹੇ ਨੇ ਜੀ ਕਿ ਪ੍ਰੋਗਰਾਮ ਸਾਰੇ ਵਧੀਆ ਚੱਲ ਰਹੇ ਨੇ, ਸੇਧ ਦੇਣ ਵਾਲੇ ਹਨ, ਅਤੇ ਹਾਸਿਆਂ ਦੇ ਗੋਲ ਗੱਪੇ ਬਾਰ ਬਾਰ ਉਹੀ ਵਿਸ਼ਾ ਹੁੰਦਾ, ਅਤੇ ਇੱਕ ਅੱਗੇ ਇਹਨਾਂ ਨੇ ਕਿਹਾ ਜੀ ਕਿ ਰਾਜਵੀਰ ਜਵੰਦਾ ਦੇ ਜਿਹੜੇ ਨਵੇਂ ਗਾਣੇ ਉਹ ਵੀ ਲੈ ਕੇ ਆਓ।
1: ਸਰ ਗਾਣਿਆਂ ਦੀ ਇੱਦਾਂ ਹੀ ਗੱਲ ਜੀ, ਗਾਣੇ ਸਾਨੂੰ ਨਾ ਜ਼ਿਆਦਾ ਬੰਬਈ ਤੋਂ ਆਉਂਦੇ ਨੇ, ਹਿੰਦੀ ਗਾਣੇ ਜਿਹੜੇ ਹੁੰਦੇ ਨੇ ਉਹ ਬੰਬਈ ਤੋਂ ਆਉਂਦੇ ਨੇ, ਕੁਝ ਗਾਣੇ ਸਾਨੂੰ ਚੰਡੀਗੜ੍ਹ ਵੀ ਭੇਜਦਾ, ਕੁਝ ਗਾਣੇ ਸਾਨੂੰ ਜਲੰਧਰ ਵੀ ਭੇਜਦਾ। ਜਦੋਂ ਵੀ ਜਵੰਦਾ ਜੀ ਦੀ ਅਸੀਂ ਰਿਕੁਐਸਟ ਕਰ ਦਾਂਗੇ ਉਹਨਾਂ ਨੂੰ ਵੀ ਜਵੰਦਾ ਜੀ ਦੇ ਨਵੇਂ ਗਾਣੇ ਭੇਜੇ ਜਾਣ, ਤਾਂ ਕਿ ਅਸੀਂ ਆਪਣੇ ਸਰੋਤਿਆਂ ਨੂੰ ਸੁਣਾ ਸਕੀਏ
0: ਜੀ। ਅਤੇ ਮੇਰੇ ਖਿਆਲ 'ਚ ਇਹ ਇੱਕ ਮੈਸੇਜ ਹੋਰ ਆਇਆ ਸਾਡੇ ਕੋਲ, ਇਹ ਕਹਿ ਰਹੇ ਨੇ ਜੀ ਕਿ ਤੁਹਾਡੇ ਆਰਜੀ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਜ਼ਿਆਦਾ ਕਰਦੇ ਹਨ, ਸਾਨੂੰ ਬਿਲਕੁਲ
1: ਆਰਜੀ
0: ਜੀ
1: ਜੀ
0: ਸਾਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ, ਪੰਜਾਬੀ ਚੈਨਲ ਅਤੇ ਪੰਜਾਬੀ ਬੋਲਣੀ ਚਾਹੀਦੀ ਹੈ।
1: ਸਰ ਵੈਸੇ ਸਾਡੀ ਕੋਸ਼ਿਸ਼ ਤਾਂ ਇਹੀ ਹੁੰਦੀ ਹੈ ਵੀ ਪੰਜਾਬੀ 'ਚ ਹੀ ਬੋਲੇ ਜਾਣ, ਪਰ ਕੁਝ ਸ਼ਬਦ ਇੱਦਾਂ ਨੇ ਜਿਸ ਤਰ੍ਹਾਂ ਆਪਾਂ ਹੋਸਪਿਟਲ ਕਹਿ ਦਿੰਦੇ ਹਾਂ
0: ਜੀ,
1: ਹੈ ਨਾ, ਕਾਲਜ, ਇਹ ਅੰਗਰੇਜ਼ੀ ਦੇ ਸ਼ਬਦ ਇੰਨੇ ਆਮ ਹੋ ਗਏ ਕਿ ਹਰ ਇੱਕ ਬੰਦੇ ਨੂੰ ਪਤਾ ਹੈ, ਇਸ ਕਰਕੇ ਹਾਂ ਮੂੰਹ ਚੜੇ ਵੀ, ਇਸ ਕਰਕੇ ਇੰਨਾ ਨਾ ਮਾਇੰਡ ਕਰੋ। ਹਾਂ ਜਿਹੜੇ ਦੂਸਰੇ ਸ਼ਬਦ ਨੇ ਜਿਹੜੇ ਮਤਲਬ ਜ਼ਿਆਦਾ ਹੋ ਨੇ ਅੰਗਰੇਜ਼ੀ ਦੇ, ਔਰ ਉਹਨਾਂ ਦਾ ਬਦਲ ਹੈਗਾ ਪੰਜਾਬੀ 'ਚ, ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਪੰਜਾਬੀ 'ਚ ਹੀ ਬੋਲੇ ਜਾਣ
0: ਜੀ। ਇਹਨਾਂ ਦੇ ਪਹਿਲਾਂ ਵੀ ਜਿਨ੍ਹਾਂ ਨੇ ਸਾਨੂੰ ਕਿਹਾ ਸੀ ਕਿ ਜਿਹੜਾ ਸਾਡੇ ਸੁਝਾਅ ਨਹੀਂ ਸੁਣਦੇ, ਸੁਮਿਤ ਕੁਮਾਰ ਪਿੰਡ ਜਨਸੂਆ, ਉਹੀ ਇਹ ਉਹਨਾਂ ਨੇ ਮੈਸੇਜ ਕੀਤਾ ਜੀ।
1: ਕੀ ਕਹਿੰਦੇ?
0: ਇਹੀ ਸਰ ਜੋ ਮੈਂ ਪੜ੍ਹਿਆ ਹੁਣ।
1: ਅੱਛਾ ਅੱਛਾ ਸਰ, ਕੋਈ ਗੱਲ ਨਹੀਂ, ਤਿਆਰ ਕਰਾਂਗੇ ਅਸੀਂ, ਅਤੇ ਘੱਟ ਤੋਂ ਘੱਟ ਸ਼ਬਦ ਬੋਲੇ ਜਾਣਗੇ ਅੰਗਰੇਜ਼ੀ ਦੇ।
0: ਅਤੇ ਅਗਲਾ ਮੈਸੇਜ ਸਾਡੇ ਕੋਲ ਆਇਆ ਬਿੱਟੂ ਸ਼ੈਰੀ ਹੋਰਾਂ ਦਾ ਪਟਿਆਲਾ ਤੋਂ, ਇਹ ਕਹਿ ਰਹੇ ਨੇ ਜੀ ਕਿ ਸਤਿ ਸ਼੍ਰੀ ਅਕਾਲ, ਅਤੇ ਓ ਪੀ ਡੀ ਲਿਖਣਾ ਚਾਹ ਰਹੇ।
1: ਬਿੱਟੂ ਸ਼ੈਰੀ ਕਿੱਥੋਂ?
0: ਪਟਿਆਲਾ ਤੋਂ ਹੀ।
1: ਪਟਿਆਲਾ ਤੋਂ ਹੀ, ਅੱਛਾ
0: ਜੀ। ਓ ਪੀ ਡੀ ਪ੍ਰੋਗਰਾਮ ਵਿੱਚ ਹੱਡੀਆਂ ਦੇ ਡਾਕਟਰ ਨਾਲ ਸੰਪਰਕ ਕਰਕੇ ਗੱਲ ਕਰੋ, ਅਤੇ ਅੱਗੇ ਕਹਿ ਰਹੇ ਨੇ ਜੀ ਕਿ ਨਾਰੀ ਲੋਕ ਵਿੱਚ।
1: ਨਹੀਂ ਸਰ, ਪਿੱਛੇ ਜੀ ਕਰਾਇਆ ਸੀ ਮੇਰੇ ਖਿਆਲ 1 ਮੰਥ ਜਾਂ 1 ਮਹੀਨਾ ਹੋ ਗਿਆ, ਉਦੋਂ ਅਸੀਂ ਹੱਡੀਆਂ ਦੇ ਡਾਕਟਰ ਦਾ ਕਰਾਇਆ ਸੀ। ਚਲੋ ਫਿਰ ਅਸੀਂ, ਪਰ ਇੰਨੀ ਜਲਦੀ ਨਹੀਂ ਕਰਾ ਸਕਦੇ, ਘੱਟੋ ਘੱਟ 1.5 ਮਹੀਨਾ ਲੱਗ ਜਾਏਗਾ, ਉਦੋਂ ਫਿਰ ਹੱਡੀਆਂ ਦੇ ਡਾਕਟਰ ਨੂੰ ਬੁਲਾ ਲਾਂਗੇ
0: ਜੀ। ਅਤੇ ਅੱਗੇ ਲਿਖ ਰਹੇ ਨੇ ਕਿ ਨਾਰੀ ਲੋਕ ਵਿੱਚ ਵੈਡਨਸਡੇ ਨੂੰ ਪੁਆਧੀ ਭਾਸ਼ਾ ਨਾਲ ਪੁਆਧੀ ਗੀਤ ਬਾਰੇ, ਪੁਆਧੀ ਗੀਤ ਭਾਵ ਹਰਿਆਣਵੀ ਗੀਤ ਸੁਣਾਇਆ ਕਰੋ, ਅਤੇ ਦੋ ਤੇਰੀਆਂ ਦੋ ਮੇਰੀਆਂ ਵਿੱਚ ਦਾਜ ਪ੍ਰਥਾ ਨੂੰ ਬੰਦ ਕਰਨ ਦਾ ਵਿਸ਼ਾ ਰੱਖੋ, ਬਾਕੀ ਇਹਨਾਂ ਨੂੰ ਠੀਕ। ਥੈਂਕਸ ਕਿਹਾ।
1: ਕੋਈ ਗੱਲ ਨਹੀਂ, ਦਾਜ ਵਾਲਾ ਤਾਂ ਆਪਾਂ ਕਰਦੇ ਹੀ ਰਹਿੰਦੇ ਹਾਂ, ਅਕਸਰ ਹੀ ਕਰਦੇ ਰਹਿੰਦੇ ਸਰ, ਦੁਬਾਰਾ ਫਿਰ ਕਰ ਲਾਂਗੇ। ਬਾਕੀ ਪੁਆਧੀ 'ਚ ਸਾਡੇ ਕੋਲ ਮੇਰੇ ਹਰਿਆਣਵੀ ਗੀਤ ਹੈ ਨਹੀਂ, ਜਦੋਂ ਵੀ ਉਹ ਗੀਤ ਆਉਣਗੇ ਅਸੀਂ ਕੁਰਕਸ਼ੇਤਰ ਤੋਂ ਮੰਗਾਵਾਂਗੇ ਅਤੇ ਚਲਾ ਦਿਆ ਕਰਾਂਗੇ, ਕੋਈ ਗੱਲ ਨਹੀਂ, ਕੋਈ ਮਸਲਾ ਨਹੀਂ
0: ਜੀ। ਅਤੇ ਸਰ ਇਹੀ ਸੁਨੇਹੇ ਸਾਡੇ ਕੋਲ ਅੱਜ ਆਏ ਸੀਗੇ ਜੀ,
1: ਅਤੇ ਟਾਈਮ ਹੈਗਾ ਜੀ, ਫਿਰ ਕੋਈ ਗਾਣਾ ਵਜਾਉਣਾ ਹੋ ਜਾਵੇ,
0: ਗਾਣਾ ਜ਼ਰੂਰ ਸੁਣਾ ਦਿੰਦੇ ਹਾਂ ਜੀ।
1: ਹਾਂਜੀ
0: ਆਓ ਸੁਣਦੇ ਹਾਂ ਜੀ ਰੋਸ਼ਨ ਪ੍ਰਿੰਸ ਦੀ ਆਵਾਜ਼ ਵਿੱਚ ਇੱਕ ਗੀਤ।

0: ਤੇ ਦੋਸਤੋ ਅੱਜ ਦਾ ਇਹ ਪ੍ਰੋਗਰਾਮ ਸੁਨੇਹੇ ਇੱਥੇ ਸਾਨੂੰ ਖਤਮ ਕਰਨ ਦੀ ਦਿਓ ਇਜਾਜ਼ਤ।
1: ਜੀ
0: ਤੇ ਉਮੀਦ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਏਗਾ ਤੇ ਇਸੇ ਤਰ੍ਹਾਂ ਤੁਸੀਂ
1: ਸਰ
0: ਸਾਨੂੰ ਆਪਣੇ
1: ਫੀਡਬੈਕ ਵੀ ਦੇ ਦਿਓ
0: ਜੀ ਸੁਝਾਅ ਜਿਹੜੇ ਆ ਸਾਨੂੰ ਜ਼ਰੂਰ ਆਪਣੇ ਜੋ ਵੀ ਸ਼ਿਕਾਇਤਾਂ ਨੇ ਜਾਂ ਸੁਝਾਅ ਹੈ ਉਹ ਸਾਨੂੰ ਜ਼ਰੂਰ ਭੇਜਦੇ
1: ਬਿਲਕੁਲ
0: ਰਹੋਗੇ
1: ਜੀ ਹਾਂਜੀ
0: ਤੇ ਜਿਹੜੇ ਪ੍ਰੋਗਰਾਮ ਪਸੰਦ ਆਇਆ ਉਹ ਵੀ ਸਾਨੂੰ ਜ਼ਰੂਰ ਦੱਸਦੇ ਰਹੋਗੇ
1: ਜਿਹੜੇ ਨਾ ਪਸੰਦ ਉਹ ਵੀ ਦੱਸਦੇ ਰਹੋ
0: ਜੀ
1: ਜੀ
0: ਤੇ ਇਸੇ ਤਰ੍ਹਾਂ ਤੁਹਾਨੂੰ ਅਸੀਂ ਜਿਹੜਾ ਸੁਣਦੇ ਰਹਾਂਗੇ ਤੁਹਾਡੇ ਸੁਝਾਅ ਸ਼ਾਮਿਲ ਕਰਦੇ ਰਹਾਂਗੇ ਸੁਣਦੇ ਰਹੋ ਤੁਸੀਂ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ
1: ਤੇ
0: ਨਿਊਜ਼
1: ਸਾਨੂੰ
0: ਔਨ AIR ਐਪ ਤੇ ਆਕਾਸ਼ਵਾਣੀ ਪਟਿਆਲਾ
1: ਤੇ ਸਾਨੂੰ ਦਿਓ
0: ਇਜਾਜ਼ਤ
1: ਇਜਾਜ਼ਤ।
2: ਓਹੋ ਕਿੰਨੀ ਗਰਮੀ ਹੈ, ਸਾਰੀ ਸੜਕ ਤੇ ਧੁੱਪੇ ਧੁੱਪ ਹੈ, ਕਿਨਾਰਿਆਂ ਤੇ ਵੀ ਕੋਈ ਦਰਖਤ ਨਹੀਂ, ਤਾਂ ਹੀ ਤਾਂ ਕਹਿੰਦੇ ਆ ਬਈ ਵੱਧ ਤੋਂ ਵੱਧ ਦਰਖਤ ਲਾਓ।
3: ਲੈ ਆਪ ਤਾਂ ਤੇ ਕੋਠੀ ਬਣਾਉਣ ਨੂੰ ਵਿਹੜੇ 'ਚ ਲੱਗੇ ਵੇ ਵੀ 2 ਵੱਢ ਤੇ ਦਰਖਤ ਲਾਉਣ ਲੋਕਾਂ ਨੂੰ ਮੱਤਾਂ।
2: ਬੀਬੀ ਮੈਂ ਤਾਂ ਆਪ ਪਛਤਾਉਂਦੀ ਆ ਦਰਖਤ ਵੱਢ ਕੇ, ਚਾਰੇ ਪਾਸਿਓਂ ਤਮਾੜ ਪੈਂਦੀ ਹੈ।
3: ਕਹਿੰਦੇ ਆ ਨਾ ਫਿਰ ਸਿਆਣੇ ਦਾ ਕਿਹਾ ਔਲੇ ਦਾ ਖਾਧਾ ਬਾਅਦ 'ਚ ਪਤਾ ਲੱਗਦਾ, ਹਰੇ ਤਾਂ ਲੱਗੂ ਤੁਹਾਨੂੰ ਪਤਾ ਗਾਹਾਂ ਗਾਹਾਂ।
2: ਮੈਂ ਤਾਂ ਆਪ ਕਹਿੰਦੀ ਆ ਬੀਬੀ ਬਈ ਮੈਂ ਤਾਂ ਹਾਂ ਗਲਤੀ ਕਰ ਲਈ, ਪਰ ਤੁਸੀਂ ਨਾ ਇਹਨੂੰ ਦੁਹਰਾਇਓ। ਵੱਧ ਤੋਂ ਵੱਧ ਰੁੱਖ ਲਾਈਏ ਤੇ ਉਹਨਾਂ ਦੀ ਸੰਭਾਲ ਕਰੀਏ, ਕਿਉਂਕਿ ਰੁੱਖ ਤਾਂ ਧਰਤੀ ਹੇਠਲਾ ਪਾਣੀ ਬਚਾ ਕੇ ਰੱਖਦੇ ਆ ਤੇ ਭੌਂ ਖੋਰ ਰੋਕਦੇ ਆ, ਤਾਂ ਹੀ ਤਾਂ ਹੜਾਂ ਤੋਂ ਬਚਾਅ ਹੋ ਸਕਦਾ।
3: ਦੇਖ ਲੋ ਭਾਈ ਮਰਜ਼ੀ ਆ ਤੁਹਾਡੀ, ਨਹੀਂ ਤਾਂ ਜਿਵੇਂ ਹੁਣ ਨੂੰ ਇਹ ਪਛਤਾਉਂਦੇ ਨੇ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਲਾਹਨਤਾਂ ਪਾਉਣਗੀਆਂ ਤੇ ਤੁਸੀਂ ਵੀ ਪਛਤਾਓਗੇ। ਰੁੱਖ ਲਗਾਓ, ਵਾਤਾਵਰਨ ਬਚਾਓ।
0: ਤੁਸੀਂ ਟਿਊਨ ਕੀਤਾ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਪਟਿਆਲਾ। 3 ਵੱਜ ਰਹੇ ਨੇ ਤੇ ਹੁਣ ਤੋਂ ਲੈ ਕੇ 5 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਪ੍ਰਸਾਰਣ ਦੇ ਪ੍ਰੋਗਰਾਮਾਂ ਦਾ ਸਿੱਧਾ ਸਾਡੇ ਮੁੰਬਈ ਕੇਂਦਰ ਤੋਂ। ਚੱਲਦੇ ਹਾਂ ਸਾਡੇ ਮੁੰਬਈ ਕੇਂਦਰ ਵੱਲ।

FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਅਤੇ ਨਿਊਜ਼ ਔਨ AIR ਐਪ ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਇਸ ਵੇਲੇ ਸ਼ਾਮ ਦੇ 5:51 ਵਾਲੇ ਨੇ ਅਤੇ ਵੇਲਾ ਹੋ ਗਿਆ ਹੈ ਹੁਣ ਤੁਹਾਡੇ ਨਾਲ ਇਸ ਵੇਲੇ ਦੀਆਂ ਖਬਰਾਂ ਸਾਂਝੀਆਂ ਕਰਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿੱਚ ਸੋਮਨਾਥ ਅੰਮ੍ਰਿਤ ਪਰਵ ਸਮਾਰੋਹ ਨੂੰ ਕੀਤਾ ਸੰਬੋਧਨ। ਕਿਹਾ, ਸੋਮਨਾਥ ਅੰਮ੍ਰਿਤ ਪਰਵ ਅਗਲੇ 1000 ਸਾਲਾਂ ਲਈ ਦੇਸ਼ ਦੀ ਪ੍ਰੇਰਣਾ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੱਛਮੀ ਏਸ਼ੀਆ ਸੰਕਟ ਦੌਰਾਨ ਰਾਸ਼ਟਰ ਨੂੰ ਮਜ਼ਬੂਤ ਕਰਨ ਵਿੱਚ ਦੇਸ਼ ਵਾਸੀਆਂ ਨੂੰ ਭਾਈਵਾਲ ਬਣਨ ਦਾ ਸੱਦਾ। ਕੇਂਦਰ ਸਰਕਾਰ ਨੇ ਵਿਕਸਿਤ ਭਾਰਤ ਜੀ ਰਾਮ ਜੀ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਐਕਟ 2025 ਨੂੰ ਲਾਗੂ ਕਰਨ ਲਈ ਨੋਟੀਫਾਈ ਕੀਤਾ। ਅੱਜ ਰਾਸ਼ਟਰੀ ਤਕਨਾਲੋਜੀ ਦਿਵਸ ਮਨਾਇਆ ਜਾ ਰਿਹਾ ਹੈ। ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਨੇ

0: ਦੇਸ਼ ਦੇ ਵਿਗਿਆਨੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਭਾਰਤੀ ਸਟੇਟ ਬੈਂਕ ਵੱਲੋਂ ਜਾਰੀ ਰਿਪੋਰਟ ਮੁਤਾਬਕ ਆਲਮੀ ਉਥਲ ਪੁਥਲ ਦੇ ਬਾਵਜੂਦ ਵਿੱਤੀ ਸਾਲ 2026 ਤੋਂ 27 ਵਿੱਚ ਅਰਥ ਵਿਵਸਥਾ 'ਚ 6.6% ਦੇ ਵਾਧੇ ਦਾ ਅਨੁਮਾਨ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ, ਪਾਸ ਫੀਸਦ 94.52% ਰਹੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਵਕਾਰੀ ਆਲਮੀ ਯੂਨੀਵਰਸਿਟੀ ਰੈਂਕਿੰਗਸ ਫਾਰ ਇਨੋਵੇਸ਼ਨ ਵਿੱਚ ਯੂਨੀਵਰਸਿਟੀ ਬ੍ਰਾਂਡ ਅਤੇ ਪ੍ਰਤਿਸ਼ਠਾ ਦੀ ਸ਼੍ਰੇਣੀ ਵਿੱਚ ਵਿਸ਼ਵ ਪੱਧਰ 'ਤੇ 78ਵਾਂ ਸਥਾਨ ਪ੍ਰਾਪਤ ਕੀਤਾ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਕਾਕੀਰਾ ਲਾਹਰੂ ਸੜਕ 'ਤੇ ਇੱਕ ਕਾਰ ਹਾਦਸੇ ਵਿੱਚ 6 ਸੈਲਾਨੀਆਂ ਦੀ ਮੌਤ, 4 ਹੋਰ ਗੰਭੀਰ ਜ਼ਖਮੀ। ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਹਨੇਰੀ ਝੱਖੜ ਨਾਲ ਬਿਜਲੀ ਲਿਸ਼ਕਣ ਬਾਰੇ ਔਰੇਂਜ ਅਲਰਟ ਅਤੇ ਇਸ ਤੋਂ ਬਾਅਦ 14 ਮਈ ਤੱਕ ਯੈਲੋ ਅਲਰਟ ਜਾਰੀ। ਅਤੇ ਆਈ ਪੀ ਐਲ ਕ੍ਰਿਕਟ ਵਿੱਚ ਅੱਜ ਪੰਜਾਬ ਕਿੰਗਜ਼ ਦਾ ਮੁਕਾਬਲਾ ਧਰਮਸ਼ਾਲਾ ਵਿੱਚ ਸ਼ਾਮੀ 7:30 ਦਿੱਲੀ ਕੈਪੀਟਲਜ਼ ਨਾਲ ਹੋਵੇਗਾ। ਇਹ ਸਨ ਇਸ ਵੇਲੇ ਦੀਆਂ ਮੁੱਖ ਖ਼ਬਰਾਂ। ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਇਸ ਵੇਲੇ ਸ਼ਾਮ ਦੇ 5:02 ਹੋਣ ਵਾਲੇ ਨੇ 5:02 ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਗੱਲਾਂ 'ਚੋਂ ਗੱਲ, ਅਤੇ ਮੈਂ ਹਾਂ ਤੁਹਾਡੇ ਨਾਲ ਸਿਮਰਨ,
1: ਅਤੇ ਮੈਂ ਹਾਂ ਜੀ ਤੁਹਾਡੇ ਨਾਲ ਰੂਬਲ।
0: ਜੀ, ਅੱਜ ਅਸੀਂ ਗੱਲ ਕਰਾਂਗੇ ਇੱਕ ਇਨਸਾਨ ਵਾਸਤੇ ਨੋਰਮਲ ਜਿਹੜਾ ਵਰਡ ਹੈ ਉਹਦੀ ਕੀ ਪਰਿਭਾਸ਼ਾ ਹੈ
1: ਜੀ,
0: ਅਤੇ ਅੱਜ ਅਸੀਂ ਉਹਨੂੰ ਕਿਸ ਤਰ੍ਹਾਂ ਦੇਖ ਰਹੇ ਹਾਂ, ਕਿਸ ਤਰ੍ਹਾਂ ਬਦਲ ਰਹੇ ਹਾਂ। ਨੋਰਮਲ ਦਾ ਮਤਲਬ ਹੋ ਗਿਆ ਕਿ ਅਸੀਂ ਇੱਕ ਆਮ ਬੰਦੇ ਨਾਲ ਕਿਵੇਂ, ਮਤਲਬ ਆਪਣੇ ਆਪ ਨੂੰ ਕਿਵੇਂ ਆਮ ਦੱਸੀਏ ਕਿਸੇ ਨੂੰ, ਹੈ ਨਾ, ਅਤੇ ਸਾਡੇ ਆਪਣੇ ਵਾਸਤੇ ਸਾਡੀ ਕੀ ਪਰਿਭਾਸ਼ਾ ਹੈ
1: ਜੀ,
0: ਜਿਹੜੀਆਂ ਸਾਡੀਆਂ ਤਰੰਗਾਂ ਨੇ, ਸਾਡੀ ਵਾਈਬ੍ਰੇਸ਼ਨਸ ਨੇ, ਉਹ ਕਿੱਦਾਂ ਵਰਕ ਕਰਦੀਆਂ, ਹੈ ਨਾ, ਅਤੇ ਸਾਡੇ ਵਿੱਚ ਇੱਕ ਛੋਟੀ ਜਿਹੀ ਆਦਤ ਸਾਨੂੰ ਕਿੰਨਾ ਨਿਖਾਰ ਦਿੰਦੀ ਹੈ,
1: ਕਿੰਨਾ ਬਦਲ ਲੈਂਦੀ
0: ਹੈ ਜੀ, ਅਤੇ ਇਹੀ ਸਾਡੀ ਇੱਕ ਪਰਸਨੈਲਿਟੀ ਨੂੰ ਡਿਵੈਲਪ ਕਰਦੀ ਹੈ
1: ਜੀ,
0: ਅਤੇ ਸਾਡੇ ਵਿੱਚ ਜਿਹੜਾ ਮਤਲਬ ਜਿਹੜੇ ਸਾਡੇ ਹਿਊਮਨ ਬੀਇੰਗ ਵਾਲੇ ਜਿਹੜੇ ਇਮੋਸ਼ਨਸ ਨੇ, ਜਿਵੇਂ ਸ਼ਾਂਤੀ ਹੋ ਗਈ, ਤਣਾਅ ਹੋ ਗਿਆ, ਸਟ੍ਰੈਸ ਹੋ ਗਿਆ, ਮਤਲਬ ਇਹ ਚੀਜ਼ਾਂ ਅਸੀਂ ਇਸ ਇਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹਾਂ,
1: ਸਾਡੇ 'ਤੇ ਕਿਵੇਂ ਇਫੈਕਟ ਪਾਉਂਦੀਆਂ ਨੇ। ਬਿਲਕੁਲ ਸਿਮਰਨ, ਜੇਕਰ ਛੋਟੀ ਜਿਹੀ ਗੱਲ ਹੈ ਕਿ ਅਸੀਂ ਕਈ ਵਾਰ ਆਪਣੇ 'ਚ ਚੇਂਜ ਲਿਆਉਣਾ ਚਾਹ ਰਹੇ ਹੁੰਦੇ ਪਰ ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਉਹ ਚੇਂਜ ਲਿਆਉਣਾ ਕਿਵੇਂ ਹੈ, ਅਤੇ ਬਹੁਤੀ ਵਾਰੀ ਹੁੰਦਾ ਕਿ ਅਸੀਂ ਨੋਰਮਲ ਜ਼ਿੰਦਗੀ 'ਚ ਨੋਰਮਲ ਤਰੀਕੇ ਨਾਲ ਜਿਵੇਂ ਅਸੀਂ ਰੋਜ਼ਾਨਾ ਰੂਟੀਨ 'ਚ ਰਹਿੰਦੇ ਹਾਂ ਉਵੇਂ ਰਹਿਣਾ ਪਸੰਦ ਕਰਦੇ ਹਾਂ, ਹੈ ਨਾ, ਅਤੇ ਆਪਣੇ 'ਚ ਕੋਈ ਚੇਂਜ ਨਹੀਂ ਲਿਆਉਣਾ ਚਾਹੁੰਦੇ। ਪਰ ਦੇਖਿਆ ਜਾਏ ਤਾਂ ਬਿਨਾਂ ਚੇਂਜ ਲਿਆਉਂਦੇ ਜਾਂ ਬਿਨਾਂ ਕੋਈ ਆਪਣੇ 'ਚ ਤਬਦੀਲੀ ਕੀਤੇ ਜਾਂ ਬਿਨਾਂ ਕੁਛ ਸਿੱਖੇ ਅਸੀਂ ਜਿਹੜਾ ਉਹ ਅੱਗੇ ਵੀ ਨਹੀਂ ਵੱਧ ਸਕਦੇ, ਅਤੇ ਕਈ ਵਾਰੀ ਜਿਹੜਾ ਛੋਟਾ ਜਿਹਾ ਬਦਲਾਅ ਵੀ ਹੁੰਦਾ ਨਾ, ਚਾਹੇ ਉਹ ਸਾਡੀ ਡਰੈਸਿੰਗ ਸੈਂਸ 'ਚ ਹੋਏ, ਸਾਡੀ ਨੇਚਰ 'ਚ ਹੋਏ ਜਾਂ ਕਿਸੇ ਵੀ ਤੌਰ ਤਰੀਕੇ 'ਚ ਕਹਿ ਲਓ, ਉਹ ਸਾਡੀ ਜ਼ਿੰਦਗੀ 'ਚ ਵੱਡਾ ਜਿਹੜਾ ਉਹ ਕਾਰਨ ਬਣ ਜਾਂਦਾ ਕਿ ਸਾਡੀ ਜ਼ਿੰਦਗੀ ਨੂੰ ਜਿਵੇਂ ਉਹ ਅੱਗੇ ਲੈ ਕੇ ਜਾਂਦਾ ਜਾਂ ਸਾਡੀ ਜ਼ਿੰਦਗੀ 'ਚ ਕਈ ਵਧੀਆ ਚੀਜ਼ਾਂ ਲਈ ਵੀ ਉਹ ਜਿਹੜਾ ਵੱਡਾ ਕਾਰਨ ਬਣ ਜਾਂਦਾ।
0: ਬਿਲਕੁਲ, ਆਪਣੇ ਆਪ ਨੂੰ ਅਸੀਂ ਕੰਪੇਅਰ ਕਰਨ ਲੱਗ ਜਾਂਦੇ
1: ਜੀ,
0: ਅਤੇ ਕੰਪੈਰੀਜ਼ਨ ਨਾਲ ਫਿਰ ਅਸੀਂ ਸੋਚਦੇ ਹਾਂ ਕਿ ਸਾਡੇ 'ਚ ਪਤਾ ਨਹੀਂ ਕਿੰਨੀ ਕੁ ਕਾਬਲੀਅਤ ਘੱਟ ਹੈ ਜਾਂ ਵੱਧ ਹੈ, ਅਸੀਂ ਨਾ ਆਪਣੇ ਆਪ ਨੂੰ ਇਨਫੀਰੀਅਰ ਫੀਲ ਕਰਦੇ ਹਾਂ
1: ਜੀ। ਸਿਮਰਨ, ਹਰੇਕ ਮਨੁੱਖ ਜਿਹੜਾ ਹੁੰਦਾ ਨਾ ਉਹ ਆਪਣੇ ਆਪ 'ਚ ਵੱਖਰਾ ਹੁੰਦਾ
0: ਜੀ,
1: ਕਿਉਂਕਿ ਹਰੇਕ ਦੀ ਇੰਡੀਵਿਜੁਅਲ ਪਰਸਨੈਲਿਟੀ ਹੁੰਦੀ ਹੈ ਨਾ ਜੀ, ਹਰੇਕ ਦੀ ਆਪਣੀ ਆਪਣੀ ਸ਼ਖਸੀਅਤ ਹੁੰਦੀ ਹੈ, ਅਤੇ ਜੇ ਆਪਣੇ ਆਪ ਨੂੰ ਕਿਸੇ ਤੋਂ ਘੱਟ ਦੇਖਣਾ ਜਿਹੜਾ ਉਹ ਮੇਰੇ ਹਿਸਾਬ ਨਾਲ ਤਾਂ ਬਹੁਤ ਗਲਤ ਗੱਲ ਹੈ, ਕਿਉਂਕਿ ਰੱਬ ਨੇ ਸਾਨੂੰ ਸਭ ਨੂੰ ਬਣਾਇਆ ਅਤੇ ਰੱਬ ਦੇ ਲਈ ਤਾਂ ਅਸੀਂ ਸਾਰੇ ਹੀ ਖਾਸ ਹਾਂ।
0: ਬਿਲਕੁਲ,
1: ਅਤੇ ਜੇ ਅਸੀਂ ਆਪਣੇ ਆਪ ਨੂੰ ਘੱਟ ਕਰਕੇ ਦੇਖਾਂਗੇ ਤਾਂ ਅਸੀਂ ਉਹਦੀ ਨਿਗਾਹ 'ਚ ਜਿਹੜਾ ਆਪਣੀ ਅਸੀਂ ਇੱਕ ਤਰ੍ਹਾਂ ਆਪਣੀ ਨਹੀਂ, ਸਾਡੀ ਜਿਹਨੇ ਸਾਨੂੰ ਬਣਾਇਆ ਉਸ ਰੱਬ ਦੀ ਮਤਲਬ ਇੱਕ ਤਰ੍ਹਾਂ ਬੇਇੱਜ਼ਤੀ ਕਰ ਰਹੇ ਹੋਵਾਂ
0: ਜੀ ਜੀ। ਉਹਨਾਂ ਨੂੰ ਅਸੀਂ ਮਤਲਬ ਇੱਕ ਪਾਸੇ ਇਹ ਵੇ ਕਿ ਅਸੀਂ ਇੱਕ ਅਧਿਆਤਮ ਤੌਰ 'ਤੇ ਮਤਲਬ ਉਹਨਾਂ ਨੂੰ ਅਸੀਂ ਮਤਲਬ ਉਹ ਕਰ ਰਹੇ ਹਾਂ, ਹੈ ਨਾ, ਮਤਲਬ
1: ਘੱਟ ਆਂਕ ਰਹੇ ਹਾਂ
0: ਜੀ
1: ਜੀ।
0: ਅਤੇ ਗੱਲਾਂ ਹੋਰ ਵੀ ਕਰਾਂਗੇ, ਆਪਾਂ ਇੱਕ ਗੀਤ ਸੁਣ ਲਈਏ
1: ਜੀ। ਬਿਲਕੁਲ।

0: ਜੀ ਅਸੀਂ ਗੱਲ ਕਰ ਰਹੇ ਸੀ ਨੋਰਮਲ, ਹੈ ਨਾ,
1: ਜੀ
0: ਨੋਰਮਲ ਇਨਸਾਨ ਦੀ ਵੀ ਨੋਰਮਲ ਸਾਡੇ ਵਾਸਤੇ ਕੀ ਪਰਿਭਾਸ਼ਾ ਹੋਣੀ ਚਾਹੀਦੀ ਹੈ ਆਪਣੇ ਵਾਸਤੇ। ਇਹਦੇ ਵਾਸਤੇ ਆਪਣੇ ਆਪ ਨੂੰ ਜੇ ਅਸੀਂ ਘੱਟ ਨਹੀਂ ਆਂਕਣਾ, ਸਾਡੇ ਵਾਸਤੇ ਬਹੁਤ ਵਧੀਆ ਇੱਕ ਸੋਰਸ ਹੈ ਕਿ ਅਸੀਂ ਆਪਣੇ ਆਪ ਨੂੰ ਇਹੋ ਜਿਹੇ ਪਸੰਦੀਦਾ ਕੰਮਾਂ 'ਚ ਲਾਈਏ ਜਿਹਦੇ ਨਾਲ ਅਸੀਂ ਆਪਣੇ ਆਪ 'ਚ ਕੌਨਫੀਡੈਂਸ ਲੈ ਕੇ ਆਈਏ।
1: ਜੀ, ਅਤੇ ਬਿਲਕੁਲ ਨਵੀਆਂ ਚੀਜ਼ਾਂ ਸਿੱਖੀਏ, ਹੈ ਨਾ, ਅਤੇ ਜੋ ਸਾਡੇ ਆਸ ਪਾਸ ਹੋ ਰਿਹਾ, ਕਿਉਂਕਿ ਸਮੇਂ ਦੇ ਨਾਲ ਚੱਲਣਾ ਬਹੁਤ ਜ਼ਰੂਰੀ ਹੈ। ਜੇ ਅਸੀਂ ਸਮੇਂ ਨਾਲ ਪਿੱਛੇ ਨਹੀਂ ਚੱਲਾਂਗੇ ਤਾਂ ਜਿਹੜਾ ਸਮਾਂ ਸਾਨੂੰ ਪਿੱਛੇ ਛੱਡ ਦੇਗਾ, ਅਤੇ ਫਿਰ ਅਸੀਂ ਸ਼ਾਇਦ ਇੱਕ ਦੂਜੇ ਵੱਲ ਦੇਖਦੇ ਰਹਾਂਗੇ ਵੀ ਕੋਈ ਆ ਕੇ ਸਾਨੂੰ ਇਹ ਦੱਸ ਦੇ, ਕੋਈ ਸਿਖਾ ਦੇ, ਕਰਦੇ।
0: ਬਿਲਕੁਲ, ਅਸੀਂ ਮੋਟੀਵੇਸ਼ਨ ਦਾ ਵੇਟ ਕਰਦੇ ਰਹਾਂਗੇ ਕਿ ਸਾਨੂੰ ਕੋਈ ਆ ਕੇ ਮੋਟੀਵੇਟ ਕਰੇ। ਅਤੇ ਅੱਜ ਕੱਲ੍ਹ ਜੇ ਗੱਲ ਕਰੀਏ ਟੈਕਨੋਲੋਜੀ ਦੀ,
1: ਜੀ,
0: ਅਤੇ ਸਾਰਿਆਂ ਵਾਸਤੇ ਹੀ, ਭਾਵੇਂ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਦੇਖੀਏ ਤਾਂ ਟੈਕਨੋਲੋਜੀ ਸਾਰਿਆਂ ਨੂੰ ਹੀ ਸਿੱਖਣੀ ਚਾਹੀਦੀ ਹੈ। ਅਤੇ ਕਿਹਾ ਜਾਂਦਾ ਹੈ ਕਿ ਨਵੀਂ ਚੀਜ਼ਾਂ ਸਿੱਖਣ ਨਾਲ, ਨਵੀਂ ਟੈਕਨੋਲੋਜੀ, ਨਵੀਂ ਇਨੋਵੇਸ਼ਨਸ ਨਾਲ ਸਾਡੇ ਜਿਹੜੀ ਮੈਂਟਲ ਹੈਲਥ ਹੈ ਉਹ ਸਾਡੇ 'ਚ ਬਹੁਤ ਜ਼ਿਆਦਾ ਇੰਪਰੂਵਮੈਂਟ ਲੈ ਕੇ ਆਉਂਦੀ ਹੈ। ਉਹਦੇ ਨਾਲ ਸਾਡਾ ਕੌਨਫੀਡੈਂਸ ਵੀ ਬਹੁਤ ਵੱਧਦਾ ਹੈ।
1: ਜੀ,
0: ਅਤੇ ਇੱਕ ਚੀਜ਼ ਇਹ ਵੀ ਹੈ ਕਿ ਸਕਰੀਨ ਟਾਈਮ ਦਾ ਵੀ ਸਾਨੂੰ ਧਿਆਨ ਰੱਖ ਕੇ ਉਹਦੇ ਵਿੱਚ ਵੀ ਅਸੀਂ ਉਹਨੂੰ ਅੱਛੇ ਤਰੀਕੇ ਨਾਲ ਯੂਟੀਲਾਈਜ਼ ਕਰੀਏ ਕਿ ਅਸੀਂ ਕਿਹੜੀ ਚੀਜ਼ ਦੇਖ ਰਹੇ ਹਾਂ ਜਿਹਦੇ ਨਾਲ ਸਾਡਾ ਮਨ ਸ਼ਾਂਤ ਹੁੰਦਾ, ਜਾਂ ਅਸੀਂ ਕੋਈ ਇਹੋ ਜਿਹੀ ਚੀਜ਼ ਦੇਖ ਰਹੇ ਹਾਂ ਵੀ ਜਿਹਦੇ ਨਾਲ ਅਸੀਂ ਉਸ ਚੀਜ਼ ਨੂੰ ਪ੍ਰੈਕਟੀਕਲੀ ਅਪਲਾਈ ਕਰ ਸਕੀਏ।
1: ਅਤੇ ਸਿਮਰਨ, ਦੇਖੋ AI ਦਾ ਜ਼ਮਾਨਾ ਹੈ ਨਾ, ਅਤੇ ਜਿਹੜੀਆਂ ਸਾਡੀਆਂ ਅੱਗੇ ਵਾਲੀਆਂ ਪੀੜ੍ਹੀਆਂ ਜਾਂ ਸਾਡੀ ਜਨਰੇਸ਼ਨ ਵੀ ਲਗਾ ਲਓ, ਅਤੇ ਕਾਫੀ ਅੱਗੇ ਵੱਧ ਚੁੱਕੀ ਹੈ। ਔਨਲਾਈਨ ਮੋਸਟਲੀ ਸਾਡਾ ਕੰਮ ਜਿਹੜਾ ਅੱਜ ਕੱਲ੍ਹ ਹੁੰਦਾ ਹੈ ਨਾ, ਅਤੇ ਸਾਡੀ ਜਨਰੇਸ਼ਨ 'ਚ ਵੀ ਕਈ ਇਹੋ ਜਿਹੇ ਹੋਣਗੇ ਜਿਹਨਾਂ ਨੇ ਹਜੇ ਤੱਕ ਜਿਹੜਾ ਔਨਲਾਈਨ ਸਿਸਟਮ ਨਹੀਂ ਸਿੱਖਿਆ ਹੋਏਗਾ, ਜਾਂ ਸਾਡੇ ਤੋਂ ਪਿਛਲੀ ਜਨਰੇਸ਼ਨ ਲਗਾ ਲਈਏ, ਹੈ ਨਾ, ਸਾਡੇ ਪੇਰੈਂਟਸ ਹੋ ਗਏ, ਸਾਡੇ ਦਾਦੇ ਦਾਦੇ, ਨਾਨੇ ਨਾਨੀਆਂ ਹੋ ਗਏ, ਜਿਹਨਾਂ ਨੂੰ ਜਿਹੜਾ ਔਨਲਾਈਨ ਕੰਮ ਨਹੀਂ ਆਉਂਦਾ, ਪਰ ਔਨਲਾਈਨ ਨੇ ਕੰਮ ਜਿਹੜਾ AI ਲਗਾ ਲਓ ਜਾਂ ਔਨਲਾਈਨ ਵੀ ਕੰਮ ਲਗਾ ਲਓ, ਇਹਨੇ ਇੰਨਾ ਆਸਾਨ ਕੰਮ ਕਰਤਾ ਹੈ ਨਾ ਕਿ ਸਾਨੂੰ, ਦੇਖੋ, ਕਿਤੇ ਜਾਣ ਦੀ ਲੋੜ ਹੀ ਨਹੀਂ ਪੈਂਦੀ,
0: ਲੋੜ ਹੀ ਨਹੀਂ ਪੈਂਦੀ। ਇੱਕ ਮਾਈਕ ਸਿਸਟਮ ਕਿੰਨਾ ਵਧੀਆ ਹੋ ਗਿਆ, ਬਸ ਮਾਈਕ ਤੇ ਬੋਲ ਦੋ ਤੇ ਸਾਰਾ ਕੁਝ ਤੁਹਾਡੇ ਸਾਹਮਣੇ।
1: ਜੀ, ਤੇ ਜੇ ਅਸੀਂ ਜਿਵੇਂ ਹੁਣ ਮੈਂ ਕਹਿ ਰਹੀ ਹਾਂ ਕਿ ਸਾਡੇ ਦਾਦੇ ਦਾਦੀਆਂ, ਨਾਨੇ ਨਾਨੀਆਂ ਹੋ ਗਏ ਜਾਂ ਪੇਰੈਂਟਸ ਵੀ ਲਾ ਲਈਏ, ਤੇ ਜੇ ਉਹਨਾਂ ਨੇ ਵੀ ਕੋਈ, ਮੰਨ ਲਓ ਘਰ 'ਚ, ਕਿਉਂਕਿ ਅੱਜ ਕੱਲ੍ਹ ਸਾਰੇ ਵਰਕਿੰਗ ਹੁੰਦੇ ਆ, ਬੱਚੇ ਤੁਹਾਡੇ ਘਰ ਨਹੀਂ ਹੈ ਨਾ, ਛੋਟੇ ਬੱਚੇ ਕਾਲਜ, ਸਕੂਲ ਕਾਲਜ ਪੜ੍ਹਦੇ ਆ, ਤੇ ਉਹਨਾਂ ਕੋਲ ਟਾਈਮ ਨਹੀਂ ਹੈ, ਤੁਸੀਂ ਬੈਂਕ ਦਾ ਕੋਈ ਕੰਮ ਕਰਨਾ ਹੈ ਜਾਂ ਕੋਈ ਬਿੱਲ ਭਰਨਾ ਹੈ ਜਾਂ ਕੋਈ ਵੀ ਹੋਰ ਫਾਰਮ ਵਗੈਰਾ ਭਰਨਾ, ਤਾਂ ਸਾਨੂੰ ਜੇ ਨਹੀਂ ਆਉਂਦਾ, ਨਵੀਂ ਟੈਕਨੋਲੋਜੀ ਨਹੀਂ ਪਤਾ ਸਾਨੂੰ, ਔਨਲਾਈਨ ਕੰਮ ਨਹੀਂ ਆਉਂਦਾ, ਤਾਂ ਅਸੀਂ ਵੇਟ ਕਰਦੇ ਰਹਿੰਦੇ ਹਾਂ ਵੀ ਸ਼ਾਇਦ ਬੱਚੇ ਆਉਣਗੇ, ਸਾਨੂੰ ਦੱਸਣਗੇ, ਜਾਂ ਆ ਕੇ ਕੋਈ ਸਾਡਾ ਫਾਰਮ ਭਰ ਕੇ ਲੈ ਜਾਏ, ਜਾਂ ਸਾਨੂੰ ਬੈਂਕ ਤੱਕ ਲੈ ਜਾਏ, ਸਾਡੇ ਤੋਂ ਸਾਈਨ ਕਰਾ ਲਿਆਵੇ, ਹੈ ਨਾ।
0: ਜੀ, ਬਿਲਕੁਲ। ਅਤੇ ਇਹਦੇ ਨਾਲ ਕਿੰਨਾ ਫਾਇਦਾ ਹੈ ਕਿ ਨਵੀਆਂ ਤਕਨੀਕਾਂ ਸਾਡੇ ਮਨ 'ਚ ਇੰਨਾ ਵਧੀਆ, ਮਤਲਬ, ਰਿਸਪੋਂਸ ਲੈ ਕੇ ਆਉਂਦੀਆਂ ਕਿ ਇੱਕ ਡੋਪਾਮਾਈਨ ਨਾਮ ਦਾ ਜਿਹੜਾ ਹਾਰਮੋਨ ਹੈ ਉਹ ਰਿਲੀਜ਼ ਹੁੰਦਾ, ਉਹਦਾ ਲੈਵਲ ਵੱਧਦਾ ਹੈ, ਉਹਦੇ ਨਾਲ ਕਿੰਨਾ ਕੌਨਫੀਡੈਂਸ ਇਨਕਰੀਜ਼ ਹੁੰਦਾ ਬਾਡੀ 'ਚ। ਅਤੇ ਇੱਕ ਇਕੱਲਾਪਨ ਜਿਹੜਾ ਬਜ਼ੁਰਗਾਂ 'ਚ ਜਾਂ ਕਿਸੇ 'ਚ ਵੀ ਦੇਖ ਲਈਏ, ਹੈ ਨਾ, ਉਹ ਉਹਦੇ 'ਚ ਘੱਟ ਘੱਟ, ਮਤਲਬ, ਚੀਜ਼ ਹੋ ਜਾਂਦੀ ਆ, ਹੈ ਨਾ, ਇਕੱਲਾ ਨਹੀਂ ਮਹਿਸੂਸ ਕਰਦਾ ਬੰਦਾ ਔਨਲਾਈਨ ਕਾਨਫਰੰਸ ਕਾਲਸ ਹੋ ਗਈਆਂ,
1: ਕੌਨਫੀਡੈਂਸ ਵੱਧ ਜਾਂਦਾ ਨਾ। ਦੇਖੋ, ਜਦੋਂ ਤੁਸੀਂ ਚੀਜ਼ਾਂ ਇਹ ਵਰਤੋਗੇ, ਹੌਲੀ ਹੌਲੀ ਸ਼ੁਰੂਆਤ 'ਚ ਭਾਵੇਂ ਤੁਹਾਨੂੰ ਔਖਾ ਲੱਗੇ, ਸਿੱਖਣਾ ਮੁਸ਼ਕਿਲ ਲੱਗੇ, ਪਰ ਜਿਵੇਂ ਜਿਵੇਂ ਤੁਸੀਂ ਉਹਨੂੰ ਰੋਜ਼ ਰੋਜ਼ ਵਰਤੋਗੇ, ਉਹਦੇ ਬਾਰੇ ਜਿੰਨਾ ਜਾਣੋਗੇ, ਅੱਜ ਕੱਲ੍ਹ ਤਾਂ ਦੇਖੋ ਸੋਸ਼ਲ ਮੀਡੀਆ 'ਤੇ ਜਾਂ ਔਨਲਾਈਨ ਕਿੰਨੇ ਵੀਡੀਓ ਚੈਨਲਸ ਆ ਜਿੱਥੇ ਤੁਸੀਂ ਘਰ ਬੈਠੇ ਵੀ, ਜੇ ਕਿਸੇ ਬੱਚੇ ਕੋਲ ਟਾਈਮ ਨਹੀਂ ਹੈ ਤਾਂ ਤੁਸੀਂ ਉੱਥੋਂ ਵੀ ਜਿਹੜਾ ਉਹ ਸਿੱਖ ਸਕਦੇ ਹੋ। ਅਤੇ ਕਿਉਂਕਿ ਦੇਖੋ ਆਪਾਂ ਸ਼ਬਦ ਕੀਰਤਨ ਵੀ ਸੁਣਦੇ ਹਾਂ, ਹੈ ਨਾ, ਸੋਸ਼ਲ ਮੀਡੀਆ 'ਤੇ ਸਾਡੇ ਕੋਲ ਟਾਈਮ ਹੁੰਦਾ, ਕਥਾ ਵੀ ਸੁਣਦੇ ਹਾਂ, ਅਤੇ ਸਾਰੇ ਕੰਮ ਆਪਣੇ, ਜੇ ਕੋਈ ਸਿਲਾਈ ਕਢਾਈ ਕਰਨੀ ਆ ਉਹ ਵੀ ਸਿੱਖ ਲੈਂਦੇ ਹਾਂ, ਹੈ ਨਾ, ਅਤੇ ਕਿਉਂ ਨਾ ਨਵੀਂ ਟੈਕਨੋਲੋਜੀ ਵੀ ਜਿਹੜਾ ਉਹਦਾ ਫਾਇਦਾ ਚੱਕਿਆ ਜਾਏ ਅਤੇ ਉਹ ਸਿੱਖੀ ਜਾਏ, ਅਤੇ ਤਾਂ ਕਿ ਸਾਨੂੰ ਕਿਸੇ ਦੇ ਮੁਹਤਾਜ ਨਾ ਰਹਿਣਾ ਪਵੇ।
0: ਹਾਂਜੀ ਹਾਂਜੀ, ਕਿੰਨੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਇਹਦੇ ਨਾਲ, ਅਤੇ ਉਹ ਕਿੰਨੇ ਸੈਲਫ ਡਿਪੈਂਡ ਹੋ ਜਾਂਦੇ ਆ।
1: ਅਤੇ ਦੇਖੋ ਇਹਦੇ ਨਾਲ ਜਿਹੜਾ ਬੱਚੇ ਵੀ ਖੁਸ਼ ਰਹਿੰਦੇ ਨੇ, ਕਿਉਂਕਿ ਨਾ ਮੈਨੂੰ ਇਹ ਲੱਗਦਾ ਕਿ ਚਾਹੇ ਅਸੀਂ ਮੰਨੀਏ ਨਾ ਮੰਨੀਏ, ਪਰ ਵਕਤ ਜਿਹੜਾ ਉਹ ਸਾਡੇ ਕੋਲ ਘੱਟ ਹੁੰਦਾ, ਚਾਹੇ ਨਵੀਂ ਜਨਰੇਸ਼ਨ ਚਾਹੇ ਪੁਰਾਣੀ ਹੈ, ਤਾਂ ਜਦੋਂ ਕੋਈ ਐਕਸਟਰਾ ਕੰਮ ਜਿਹੜਾ ਬਹੁਤ ਸੌਖੇ ਤਰੀਕੇ ਨਾਲ ਹੋ ਸਕਦਾ, ਅਤੇ ਜੇ ਉਹ ਜਾ ਕੇ ਕਰਨਾ ਪੈ ਜਾਏ ਨਾ, ਤਾਂ ਇੱਕ ਤਰ੍ਹਾਂ ਫਿਰ ਅਸੀਂ ਇੱਕ ਦੂਜੇ ਨੂੰ ਬੋਝ ਮੰਨਣ ਲੱਗ ਪੈਂਦੇ ਹਾਂ, ਅਤੇ ਸਾਨੂੰ ਇਹ ਦਿਮਾਗ 'ਤੇ ਇੱਕ ਬਰਡਨ ਜਿਹਾ ਰਹਿੰਦਾ ਵੀ ਹਾਏ ਉਹਦਾ ਕੰਮ ਵੀ ਪਿਆ ਅਤੇ ਉਹ ਵੀ ਕਰਨਾ, ਉਹਨੂੰ ਇੱਥੇ ਲੈ ਕੇ ਜਾਣਾ, ਉਹਨੂੰ ਉੱਥੇ ਲੈ ਕੇ ਜਾਣਾ, ਅਤੇ ਬਜਾਏ ਉਹਦੇ ਕਿ ਸਾਡੇ ਕੋਲ ਫੋਨ ਸਾਡੇ ਹੱਥ 'ਚ ਹੈ, ਲੈਪਟਾਪ ਸਾਡੇ ਘਰ ਪਏ ਨੇ,

0: ਤੁਸੀਂ ਬਣਾ ਸਕਦੇ ਹੋ,
1: ਕਲਿੱਕ ਦਾ ਕੰਮ ਹੈ, ਕਲਿੱਕ ਦਾ ਦੇਖੋ ਉਹੀ ਮਿੰਟ ਸਾਰਾ ਕੰਮ
0: ਲਗਾ ਲਓ ਤੁਸੀਂ, ਕੁਛ ਵੀ ਲਗਾ ਲਓ
1: ਤੇ ਕਿੰਨਾ ਅੱਛੀ ਗੱਲ ਹੈ। ਇਸ ਕਰਕੇ ਜਿਹੜਾ ਟੈਕਨੋਲੋਜੀ ਜਿਹੜੀ ਆ ਸਾਨੂੰ ਚਲੋ ਚਾਹੇ ਕਈ ਚੀਜ਼ਾਂ ਚ ਸਾਡੇ ਲਈ ਨੁਕਸਾਨਦੇਹ
0: ਵੀ ਹੈ ਤੇ ਨੁਕਸਾਨ ਵੀ ਹੈ,
1: ਪਰ ਵਰਦਾਨ ਵੀ ਬਹੁਤ ਥਾਵਾਂ ਤੇ ਸਾਬਿਤ ਹੋਈ ਹੈ ਤੇ ਸਿੱਖੋ ਜ਼ਰੂਰ, ਹਰ ਨਵੀਂ ਚੀਜ਼ ਜਿਹੜੀ ਉਹ ਜ਼ਰੂਰ ਸਿੱਖਣੀ ਚਾਹੀਦੀ
0: ਹੈ। ਬਿਲਕੁਲ, ਡਿਪੈਂਡ ਕਰਦਾ ਵੀ ਇਨਸਾਨ ਉਸਨੂੰ ਕਿਸ ਤਰ੍ਹਾਂ ਯੂਜ਼ ਕਰਦਾ,
1: ਇਹ ਸਾਡੇ ਤੇ ਡਿਪੈਂਡ ਕਰਦਾ। ਤੇ ਗੀਤ ਸੁਣਾ ਦਈਏ ਜੀ ਇੱਕ ਹੋਰ।
0: ਹਾਂਜੀ ਹਾਂਜੀ ਜੀ।

0: ਗੀਤ ਤੁਸੀਂ ਸੁਣ ਰਹੇ ਸੀ ਜੇਡੀ ਦੀ ਆਵਾਜ਼ ਵਿੱਚ, ਅਤੇ ਮਿਊਜ਼ਿਕ ਦਿੱਤਾ ਹੈ ਜਤਿੰਦਰ ਜਿੱਤੂ, ਅਤੇ ਬੋਲ ਲਿਖੇ ਨੇ ਰੇਸ਼ਮ ਬਾਜਵਾ ਜੀ ਨੇ। ਜੀ, ਅਸੀਂ ਗੱਲਾਂ 'ਚੋਂ ਗੱਲ ਪ੍ਰੋਗਰਾਮ 'ਚ ਗੱਲ ਕਰ ਰਹੇ ਸੀ ਨਈ ਟੈਕਨੋਲੋਜੀ ਬਾਰੇ।
1: ਜੀ ਸਿਮਰਨ, ਤੁਹਾਨੂੰ ਪਤਾ ਹੈ ਕਿ ਆਪਾਂ ਨਵੀਂ ਟੈਕਨੋਲੋਜੀ ਜਦੋਂ ਸਿੱਖਦੇ ਹਾਂ, ਹੈ ਨਾ, ਖਾਸ ਤੌਰ 'ਤੇ ਸਾਡੇ ਬਜ਼ੁਰਗ ਜਿਹੜੇ ਕਈ ਗੱਲਾਂ 'ਚ ਪਿੱਛੇ ਰਹਿ ਜਾਂਦੇ ਆ ਨਾ ਕਈ ਵਾਰ, ਅਤੇ ਉਹ ਕੀ ਹੁੰਦਾ ਕਿ ਉਹਦੇ ਨਾਲ ਨਾ ਤਾਂ ਆਪਾਂ ਨੂੰ ਇੱਕ ਸਿਰਫ ਸਿੱਖਣ ਦਾ ਮੌਕਾ ਮਿਲਦਾ, ਬਲਕਿ ਜਿਹੜਾ ਸਾਡਾ ਦਿਮਾਗ ਹੈ ਨਾ ਉਹ ਵੀ ਕੰਮ ਲੱਗ ਜਾਂਦਾ, ਹੈ ਨਾ, ਕੁਝ ਕ੍ਰੀਏਟਿਵ ਕਰਨ ਲੱਗ ਪੈਂਦਾ, ਕੁਛ ਮਤਲਬ ਦਿਮਾਗ ਦੇ ਧਾਗੇ ਨਿਕਲਣ ਲੱਗ ਪੈਂਦੇ ਹੈ ਵੀ ਇਹ ਟੈਕਨੋਲੋਜੀ ਜਿਹੜੀ ਹੈ ਕਿਹੜਾ ਬਟਨ ਦਬਾਉਣ 'ਤੇ ਕਿੱਥੋਂ ਕੀ ਹੋਏਗਾ, ਜਾਂ ਅਸੀਂ ਕਿਹੜੀ ਐਪ ਯੂਜ਼ ਕਰੀਏ ਤਾਂ ਇਹਦੇ ਨਾਲ ਕੀ ਹੋਏਗਾ, ਤਾਂ ਉਹਦੇ ਨਾਲ ਦੇਖੋ ਤੁਹਾਡਾ ਮਾਇੰਡ ਵੀ ਕਿੰਨਾ ਕ੍ਰੀਏਟਿਵ ਬਣਦਾ, ਇਹਦਾ ਫਾਇਦਾ ਇਹ ਵੀ ਹੁੰਦਾ, ਹੈ ਨਾ।
0: ਬਿਲਕੁਲ।
1: ਅਤੇ ਦੂਸਰੀ ਗੱਲ ਇਹ ਹੈ ਕਿ ਇਨਸਾਨ ਜਿਹੜਾ ਉਹ, ਕਿਉਂਕਿ ਰਿਟਾਇਰਮੈਂਟ ਤੋਂ ਬਾਅਦ

0: ਮੋਸਟਲੀ ਜਿਹੜਾ ਅਸੀਂ ਘਰੇ ਰਹਿ ਕੇ ਬੋਰ ਹੀ ਹੁੰਦੇ ਹਾਂ।
1: ਬੋਰ ਵੀ ਹੁੰਦਾ, ਨਾਲੇ ਬਿਲਕੁਲ ਹੀ ਇੱਕ ਮਤਲਬ ਸਟੇਟ ਆਫ ਮਾਈਂਡ ਹੀ ਕੁਛ ਹੋਰ ਹੋ ਜਾਂਦੀ ਹੈ ਉਸਦੀ।
0: ਓਵਰ ਥਿੰਕਿੰਗ ਚੱਲਣ ਲੱਗ ਪੈਂਦੀ, ਜ਼ਿਆਦਾ
1: ਹਾਂਜੀ
0: ਸੋਚਣ ਲੱਗ ਪੈਂਦੇ ਹੈ ਨਾ,
1: ਜੀ।
0: ਅਤੇ ਜੇ ਤੁਸੀਂ ਇਹਨਾਂ ਚੀਜ਼ਾਂ 'ਚ ਬਿਜ਼ੀ ਰਹੋਗੇ ਕਿ ਆਪ ਹੀ ਤੁਸੀਂ ਟੈਕਨੋਲੋਜੀ ਜਿਹੜੀ ਹੈ ਅੱਜ ਕੱਲ੍ਹ ਤਾਂ ਐਪਸ ਕਿੰਨੀਆਂ ਚੱਲ ਪਈਆਂ ਨਾ,
1: ਕਿਉਂਕਿ ਜਿਹੜੀ ਰਿਟਾਇਰਮੈਂਟ ਤੋਂ ਬਾਅਦ ਨਾ ਉਹ ਇੱਕ ਤਰ੍ਹਾਂ ਦੀ ਸੈਕੰਡ ਇਨਿੰਗ ਬਣ ਜਾਂਦੀ ਹੈ।
0: ਅਤੇ ਉਹ ਐਪ ਜੇ ਤੁਹਾਨੂੰ ਕੋਈ ਨਹੀਂ ਵੀ ਸਿਖਾ ਰਿਹਾ ਨਾ, ਤਾਂ ਤੁਸੀਂ ਖੁਦ ਹੀ ਉਂਗਲਾਂ ਮਾਰੀ ਜਾਓ, ਤੁਹਾਨੂੰ ਕੁਛ ਨਾ ਕੁਛ ਤਾਂ ਸਮਝ ਆ ਹੀ ਜਾਏਗਾ,
1: ਜੀ ਜੀ ਬਿਲਕੁਲ।
0: ਅਤੇ ਉਸੇ ਤਰ੍ਹਾਂ ਫਿਰ ਜਿਹੜਾ ਖਾਲੀ ਦਿਮਾਗ ਵੀ ਜਿਹੜਾ ਉਹ ਭਰ ਜਾਏਗਾ, ਉਹ ਕਹਿੰਦੇ ਨਾ ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ,
1: ਬਿਲਕੁਲ।
0: ਅਤੇ ਉਹ ਚੀਜ਼ ਫਿਰ ਨਹੀਂ ਹੋ ਪਾਏਗੀ ਨਾ, ਤੁਸੀਂ ਆਪ ਵੀ ਬਿਜ਼ੀ ਰਹੋਗੇ, ਬਲਕਿ ਜੇ ਤੁਸੀਂ ਖੁਦ ਸਿੱਖੋਗੇ ਤਾਂ ਆਪਣੇ ਨਾਲ ਆਪਣੇ ਕੁਲੀਗਸ ਨੂੰ, ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਸਿਖਾ ਸਕੋਗੇ,
1: ਬਿਲਕੁਲ ਬਿਲਕੁਲ।
0: ਅਤੇ ਇਹ ਜਿਹੜੇ ਇਹੀ ਫਾਇਦੇ ਹੈ ਕਿ ਇਸ ਕਰਕੇ ਜਿਹੜਾ ਨਾ ਪਿੱਛੇ ਨਹੀਂ ਭੱਜਣਾ ਚਾਹੀਦਾ ਸਾਨੂੰ, ਕਿ ਪਿੱਛੇ ਨਹੀਂ ਹਟਣਾ ਚਾਹੀਦਾ ਵੀ ਇਹ ਪਤਾ ਨਹੀਂ ਕੀ ਨਵੀਂ ਚੀਜ਼ ਆ ਗਈ, ਕੀ ਹਊਆ ਆ ਗਿਆ, ਅਤੇ ਮੈਂ ਤਾਂ ਇਹ ਕਰ ਨਹੀਂ ਸਕਦਾ, ਮੈਂ ਤਾਂ ਇਹ ਸਿੱਖ ਨਹੀਂ ਸਕਦੀ, ਮੈਂ ਤਾਂ ਇਹ ਕਰ ਨਹੀਂ ਸਕਦੀ। ਕੋਸ਼ਿਸ਼ ਜ਼ਰੂਰ ਕਰੋ, ਕਿਉਂਕਿ ਕੋਸ਼ਿਸ਼ਾਂ ਨਾਲ ਹੀ ਜਿਹੜਾ ਬੰਦਾ ਉਹ ਕਾਮਯਾਬ ਹੁੰਦਾ।
1: ਹਾਂਜੀ ਹਾਂਜੀ ਬਿਲਕੁਲ। ਅਤੇ ਇਹਦੇ ਨਾਲ ਇੰਨਾ ਫਾਇਦਾ ਹੈ ਕਿ ਮਤਲਬ ਜਦੋਂ ਬੰਦਾ ਸਿੱਖਣ ਲੱਗ ਜਾਏ ਅਤੇ ਉਸ ਤੋਂ ਬਾਅਦ ਉਹਨੂੰ ਇੰਨਾ ਕੌਨਫੀਡੈਂਸ ਆ ਜਾਂਦਾ ਕਿ ਉਹ ਆਪਣੇ ਭਾਵੇਂ ਹਸਬੈਂਡ ਵਾਈਫ ਹੈ ਉਹ ਉਹਨੂੰ ਸਿਖਾਏਗਾ, ਫਿਰ ਉਹ ਚਾਰ ਬੰਦਿਆਂ ਨੂੰ ਅੱਗੇ ਹੋਰ ਸਿਖਾਏਗਾ,
0: ਜੀ
1: ਇੱਦਾਂ ਹੀ ਇੱਕ ਕਰਕੇ ਉਹਨਾਂ ਦਾ ਇੱਕ ਵਟਸਐਪ ਗਰੁੱਪ ਬਣ ਜਾਂਦਾ ਹੈ। ਫਿਰ ਉਹ ਮਤਲਬ ਯੂਟਿਊਬ 'ਤੇ ਆਪਣੀ ਵੀਡੀਓਜ਼ ਪੋਸਟ ਕਰਦੇ ਹੈ, ਕੁਛ ਪ੍ਰੈਕਟੀਕਲੀ ਕੁਛ ਨਵੀਆਂ ਚੀਜ਼ ਬਣਾ ਕੇ ਕੁਛ ਕ੍ਰੀਏਟ ਕਰਕੇ ਫਿਰ ਉਹਨੂੰ ਪਾਉਂਦੇ ਹੈ। ਬਟ ਉਸ ਤੋਂ ਬਾਅਦ ਫਿਰ ਇਹ ਨਹੀਂ ਸੋਚਣਾ ਚਾਹੀਦਾ ਕਿ ਹਾਂ ਵੀ ਇਹਦਾ ਰਿਜ਼ਲਟ ਕੀ ਹੋਏਗਾ, ਵੀ ਰਿਜ਼ਲਟ 'ਤੇ ਨਾ ਦੇਖੋ ਤੁਸੀਂ, ਹੈ ਨਾ, ਵੀ ਤੁਸੀਂ ਕੁਛ ਕਰ ਰਹੇ ਹੋ, ਕ੍ਰੀਏਟਿਵ ਕਰ ਰਹੇ ਹੋ ਅਤੇ ਤੁਹਾਡਾ ਮਤਲਬ ਵਧੀਆ, ਤੁਸੀਂ ਆਪਣੇ ਆਪ ਨੂੰ ਇਨਵੈਸਟ ਕਰ ਰਹੇ ਹੋ ਕਿਤੇ,
0: ਕਿਉਂਕਿ ਤੁਹਾਨੂੰ ਪਤਾ ਨਹੀਂ ਹੁੰਦਾ ਤੁਹਾਡੇ ਕਿਸ ਵਕਤ ਕਿਹੜੀ ਚੀਜ਼ ਕਦੋਂ ਕੰਮ ਆ ਜਾਏ, ਹੈ ਨਾ।
1: ਬਿਲਕੁਲ ਬਿਲਕੁਲ। ਛੋਟੇ ਛੋਟੇ ਜਿਹੜੇ ਸਾਡੇ ਕੋਸ਼ਿਸ਼ਾਂ ਨੇ ਉਹ ਸਾਨੂੰ ਬਹੁਤ ਵਧੀਆ ਲੈਵਲ 'ਤੇ ਪਹੁੰਚਾਉਂਦੀਆਂ ਨੇ। ਅਤੇ ਗੀਤ ਸੁਣ ਲੈਂਦੇ ਹਾਂ ਹੁਣ।
0: ਜੀ ਜੀ, ਕਿਹਦਾ ਗੀਤ ਸੁਣਵਾ ਰਹੇ?
2: ਸਿੰਗਰ ਕੌਣ ਹੈ ਜੀ?
1: ਜੀ ਜੀ, ਮੈਂ ਸੁਣਵਾ ਰਹੀ ਹਾਂ ਸਾਬਰ ਕੋਟੀ ਜੀ ਦਾ।
2: ਜੀ

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਜੀ ਸਿਮਰਨ ਆਪਾਂ ਗੱਲ ਕਰ ਰਹੇ ਸੀ ਕਿ ਨਵੀਂ ਟੈਕਨੋਲੋਜੀ ਸਿੱਖੀ ਜਾਏ ਹੈ ਨਾ ਸਾਰਿਆਂ ਦੇ ਦੁਆਰਾ ਅਤੇ ਆਪਣੇ ਆਪ 'ਚ ਬਦਲਾਅ ਲਿਆਉਂਦਾ ਜਾਏ ਆਪਣੇ ਆਪ ਨੂੰ ਵਧੀਆ ਜਿਹੜਾ ਅਪਡੇਟ ਕੀਤਾ ਜਾਏ ਹੈ ਨਾ ਅਤੇ ਨਵੀਂ ਟੈਕਨੋਲੋਜੀ ਸਿੱਖਣ ਦਾ ਫਾਇਦਾ ਇਹ ਵੀ ਹੈ ਕਿ ਸਿਮਰਨ ਅਸੀਂ ਜਿਵੇਂ ਪਹਿਲਾਂ ਗੱਲ ਕੀਤੀ ਕਿ ਅਸੀਂ ਐਕਟਿਵ ਤਾਂ ਹੋ ਹੀ ਜਾਂਦੇ ਹਾਂ ਪਰ ਬੜੀਆਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਜਿਹੜੀਆਂ ਅਸੀਂ ਭੁੱਲ ਚੁੱਕੇ ਹੁੰਦੇ ਹਾਂ ਜਾਂ ਤੁਸੀਂ ਆਪਣੇ ਸਰੀਰ ਦੀ ਸਿਹਤ ਬਾਰੇ ਗੱਲ ਕਰ ਲਓ ਜਾਂ ਕਿਸੇ ਦਾ ਮਤਲਬ ਜਿਵੇਂ ਕਹਿ ਲਓ ਕਿ ਕਿਉਂਕਿ ਇਸ ਉਮਰ 'ਚ ਆ ਕੇ ਨਾ ਯਾਦਦਾਸ਼ਤ ਵੀ ਥੋੜ੍ਹੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਤੁਸੀਂ ਅਸੀਂ ਜੇ ਗੱਲ ਕਰੀਏ ਨਵੀਂ ਟੈਕਨੋਲੋਜੀ 'ਚ ਕਿੰਨੀਆਂ ਸਾਰੀਆਂ ਚੀਜ਼ਾਂ ਜਿਵੇਂ ਸਮਾਰਟ ਵਾਚ ਆ ਗਈ ਹੈ ਨਾ ਅਤੇ ਮੋਬਾਈਲ ਫੋਨਸ ਆ ਗਏ ਅਤੇ ਸਮਾਰਟ ਵਾਚ 'ਚ ਕਿੰਨਾ ਫਾਇਦਾ ਹੋਇਆ ਕਿ ਤੁਸੀਂ ਆਪਣੇ ਹਾਰਟ ਬੀਟ ਆਪਣਾ ਬੀ ਪੀ ਹੈ ਨਾ ਆਕਸੀਜਨ ਵਗੈਰਾ ਇਹ ਸਭ ਨਾਲੋਂ ਨਾਲ ਚੈੱਕ ਕਰ ਸਕਦੇ
3: ਹੋ ਬਿਲਕੁਲ ਸਾਰੀ ਟੋਟਲੀ ਫਿਜ਼ੀਕਲ ਮੈਂਟਲ ਐਵਰੀਥਿੰਗ ਹੈਲਥ ਚੈੱਕਅਪ ਸਾਰਾ ਕੁਛ ਹੈ ਨਾ
2: ਜੀ ਅਤੇ ਉਹਦੇ ਨਾਲ ਦੇਖੋ ਕਿੰਨਾ ਫਾਇਦਾ ਹੋ ਜਾਂਦਾ ਉਸ ਤੋਂ ਇਲਾਵਾ ਤੁਸੀਂ ਰਿਮਾਈਂਡਰ ਲਗਾ ਸਕਦੇ ਹੋ ਕੋਈ ਇੰਪੋਰਟੈਂਟ ਮੀਟਿੰਗ ਹੈ ਜਾਂ ਤੁਸੀਂ ਕਿਸੇ ਖਾਸ ਓਕੇਜਨ 'ਤੇ ਜਾਣਾ ਜਾਂ ਕੁਛ ਹੈ ਕਿਉਂਕਿ ਅਸੀਂ ਅਕਸਰ ਚੀਜ਼ਾਂ ਭੁੱਲ ਜਾਂਦੇ ਹਾਂ ਤਾਂ ਇਹ ਇੱਕ ਤਰ੍ਹਾਂ ਕਿੰਨੀਆਂ ਹੈਲਪਫੁਲ ਜਿਹੜੀਆਂ ਇਹ ਚੀਜ਼ਾਂ ਰਹਿੰਦੀਆਂ ਨੇ ਅਤੇ ਜੇ ਤੁਸੀਂ ਲੈਪਟਾਪ ਲਗਾ ਲਓ ਜਾਂ ਇੰਟਰਨੈਟ ਆ ਗਿਆ ਤਾਂ ਤੁਸੀਂ ਸਾਡੇ ਦੂਰ ਬੈਠੇ ਰਿਸ਼ਤੇ ਕਿੰਨੇ ਰਿਸ਼ਤੇਦਾਰ ਚਾਹੇ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਤਾਂ ਉਹਨਾਂ ਨਾਲ ਵੀ ਜਿਹੜਾ ਤੁਸੀਂ ਵੀਡੀਓ ਕਾਲ ਕਰਕੇ ਗੱਲ ਕਰਨੀ ਕਿੰਨੀ ਸੌਖੀ ਹੋ ਜਾਂਦੀ ਹੈ
3: ਬਿਲਕੁਲ ਬਿਲਕੁਲ
2: ਅਤੇ ਇਸ ਕਰਕੇ ਬਾਕੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਬੈਂਕਾਂ ਦਾ ਕੰਮ ਜਾਂ ਬਿੱਲ ਭਰਨੇ ਜਿਹੜੇ ਬਜ਼ੁਰਗ ਖਾਸ ਤੌਰ 'ਤੇ ਇਕੱਲੇ ਰਹਿੰਦੇ ਨੇ ਉਹਨਾਂ ਲਈ ਇਹ ਚੀਜ਼ਾਂ ਸਿੱਖਣੀਆਂ ਬਹੁਤ ਜ਼ਰੂਰੀ ਹੈ ਕਿਉਂਕਿ ਕਿੰਨਾ ਈਜ਼ੀ ਹੈ ਉਹਨਾਂ ਲਈ ਇਸ ਚੀਜ਼ ਵੱਲ ਹੋ ਜਾਣਾ ਅਸੀਂ ਨਾ ਸਿਮਰਨ ਅਕਸਰ ਘਬਰਾ ਜਾਂਦੇ ਹਾਂ ਵੀ ਪਤਾ ਨਹੀਂ ਇਹ ਕੀ ਹੋਊਗਾ ਸਾਨੂੰ ਸਮਝ ਨਹੀਂ ਆਏਗਾ ਅਤੇ ਅਸੀਂ ਚਲਾ ਨਹੀਂ ਪਾਵਾਂਗੇ ਅਤੇ ਜਾਂ ਅਸੀਂ ਭੁੱਲ ਗਏ ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜ਼ਿੰਦਗੀ 'ਚ ਹਰੇਕ ਚੀਜ਼ ਜਿਹੜੀ ਉਹ ਪਹਿਲੀ ਵਾਰੀ ਸਿੱਖੀ ਜਾਂਦੀ ਹੈ ਚਾਹੇ ਉਹ ਸਾਈਕਲ ਚਲਾਉਣਾ ਸਿੱਖਿਆ ਹੋਵੇ ਹੈ ਨਾ
3: ਬਿਲਕੁਲ ਡਿੱਗਦੇ ਢਹਿੰਦੇ ਕਿਵੇਂ ਨਾ ਕਿਵੇਂ
2: ਜੀ
3: ਸਿੱਖਿਆ ਜਾਏਗਾ
2: ਉਹ ਵੀ ਤਾਂ ਪਹਿਲੀ ਵਾਰ ਸੀ ਨਾ ਅਸੀਂ ਸਿੱਖ ਗਏ ਸੀਗੇ ਅਤੇ ਜਦੋਂ ਅਸੀਂ ਸਕੂਲ ਵੀ ਪਹਿਲੀ ਵਾਰ ਗਏ ਸੀ ਰੋਂਦੇ ਹੋਏ ਗਏ ਸੀ ਅਤੇ ਕਰਦੇ ਕਰਦੇ ਕਿੰਨੀਆਂ ਕਲਾਸਾਂ ਪਾਸ ਕਰ ਲਈਆਂ ਅਤੇ ਇਹ ਚੀਜ਼ਾਂ ਜਿਹੜੀਆਂ ਵਕਤ ਜ਼ਰੂਰ ਲੈਂਦੀਆਂ ਨੇ ਅਤੇ ਪਰ ਅਖੀਰ 'ਤੇ ਜਿਹੜਾ ਸਾਨੂੰ ਜੇ ਅਸੀਂ ਡਰੀ ਜਾਵਾਂਗੇ ਨਾ ਅਸੀਂ ਅੱਗੇ ਨਹੀਂ ਵੱਧ ਪਾਵਾਂਗੇ ਸਿੱਖ ਨਹੀਂ ਪਾਵਾਂਗੇ
3: ਬਿਲਕੁਲ
2: ਅਤੇ ਆਪਣੇ ਆਪ ਨੂੰ ਇੰਡੀਪੈਂਡੈਂਟ ਹਰ ਉਮਰ ਦਾ ਵਰਗ ਜਿਹੜਾ ਹਰ ਉਮਰ 'ਚ ਜਿਹੜਾ ਕਰਨਾ ਬਹੁਤ ਜ਼ਰੂਰੀ ਹੈ ਚਾਹੇ ਉਹ ਮਤਲਬ ਕਿ ਟੀਨੇਜਰ ਬੱਚੇ ਕਹਿ ਲਓ ਜਾਂ ਔਰਤਾਂ ਜਿਹੜੀਆਂ ਹਾਊਸ ਵਾਈਫਸ ਨੇ ਸਾਡੀਆਂ ਉਹ ਕਹਿ ਲਓ ਜਾਂ ਵਰਕਿੰਗ ਵੂਮੈਨ ਵੀ ਈਵਨ ਅਤੇ ਜਿਹੜੇ ਸਾਡੇ ਬਜ਼ੁਰਗ ਆ ਉਹ ਵੀ ਕਹਿ ਲਓ ਅਸੀਂ ਜਿੰਨਾ ਆਪਣੇ ਆਪ 'ਤੇ ਡਿਪੈਂਡ ਰਹਾਂਗੇ ਜਿੰਨਾ ਅਸੀਂ ਆਪਣਾ ਕੰਮ ਕਰ ਆਪਣੇ ਆਪ ਕਰ ਸਕਾਂਗੇ ਓਨਾ ਹੀ ਸਾਡੀ ਹੈਲਥ ਲਈ ਵੀ ਅੱਛਾ ਅਤੇ ਸ਼ਾਇਦ ਰਿਸ਼ਤਿਆਂ ਲਈ ਵੀ ਅੱਛਾ
3: ਜੀ
2: ਕਿਉਂਕਿ ਜਦੋਂ ਅਸੀਂ ਇੱਕ ਦੂਜੇ ਦੇ ਉੱਤੇ ਕੰਮ ਸੁੱਟਣ ਲੱਗ ਪੈਂਦੇ ਹਾਂ ਕੁਛ ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਇੱਕ ਦੂਸਰੇ ਨੂੰ ਬੋਝ ਸਮਝਣ ਹੀ ਲੱਗ ਪੈਂਦਾ
3: ਜੀ ਜੀ ਫਿਰ ਨਾ ਐਕਸਕਿਊਜ਼ ਦੇਣ ਲੱਗ ਜਾਂਦੇ ਵੀ ਮੈਂ ਤਾਂ ਭੁੱਲ ਗਿਆ ਸੀ ਜਾਂ ਮੈਨੂੰ ਯਾਦ ਹੀ ਨਹੀਂ ਸੀ ਫਿਰ ਤੂੰ ਮੈਨੂੰ ਕਿਉਂ ਕਿਹਾ ਸੀ
2: ਟਾਲਣ ਵਾਲਾ ਕੰਮ ਹੋ ਜਾਂਦਾ ਜਿਵੇਂ

0: ਅਲੱਗ
1: ਜਾਂਦਾ ਹੈ
0: ਪੈਂਦੇ ਆ, ਹੈ ਨਾ।
1: ਜੀ
0: ਤੇ ਇਸ ਲਈ ਬੈਟਰ ਹੈ ਜੀ ਕਿ ਟਾਈਮ ਰਹਿੰਦੇ ਜਿਹੜਾ ਉਹ ਸਾਰੀਆਂ ਚੀਜ਼ਾਂ ਤੁਸੀਂ ਸਿੱਖੋ, ਹੈ ਨਾ।
1: ਜੀ ਜੀ
0: ਤੇ ਬਹੁਤ ਜ਼ਰੂਰੀ ਹੋ ਜਾਂਦਾ, ਭੱਜੋ ਨਾ। ਤੇ ਕਿਉਂਕਿ ਜਿਸ ਚੀਜ਼ ਨੂੰ ਜਦੋਂ ਅਸੀਂ ਹੱਥ ਪਾਵਾਂਗੇ ਤੇ ਜ਼ਰੂਰ ਕੁਛ ਨਾ ਕੁਛ ਤਾਂ ਸਾਡੇ ਪੱਲੇ ਜ਼ਰੂਰ ਪਏਗਾ,
1: ਜੀ
0: ਹੈ ਨਾ
1: ਜੀ
0: ਜੀ। ਤੇ ਇਸੇ ਉਮੀਦ ਨਾਲ ਕਿ ਜਿਹੜੇ ਸਾਡੇ ਬਜ਼ੁਰਗ ਨੇ,
1: ਜੀ
0: ਹੈ ਨਾ, ਜਾਂ ਸਾਡੀਆਂ ਮਾਤਾ ਭੈਣਾਂ ਨੇ, ਜਿਹੜੀਆਂ ਹਾਊਸ ਵਾਈਫਸ ਨੇ ਜਾਂ ਵਰਕਿੰਗ ਵੀ ਨੇ ਜਾਂ ਬੱਚੇ ਹੈ ਜੋ, ਹੈ ਨਾ,
1: ਜੋ
0: ਤੇ ਜਿਹੜੇ ਉਹ ਨਵੀਂ ਟੈਕਨੋਲੋਜੀ ਨਾਲ ਜ਼ਰੂਰ ਜੁੜਨ, ਠੀਕ ਹੈ।
1: ਬਿਲਕੁਲ,
0: ਚਾਹੇ ਕਿ ਇਹਨਾਂ ਦੇ ਜੋ ਨੁਕਸਾਨ ਵੀ ਹੈ, ਪਰ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਅਸੀਂ ਜਿਵੇਂ ਪਹਿਲਾਂ ਵੀ ਕਿਹਾ ਵੀ ਉਹ ਤੁਹਾਡੇ ਵਰਤਣ 'ਤੇ ਹੈ ਕਿ
1: ਵਰਤਣ
0: ਤੁਸੀਂ
1: 'ਤੇ
0: ਕਿਸ
1: ਕਿਵੇਂ
0: ਚੀਜ਼ ਨੂੰ
1: ਨਿਰਭਰ
0: ਕਿਸ
1: ਕਰਦੇ
0: ਤਰੀਕੇ
1: ਨੇ।
0: ਨਾਲ ਵਰਤ ਰਹੇ ਹੋ, ਹੈ ਨਾ।
1: ਜੀ
0: ਤੇ ਜ਼ਿਆਦਾ ਯੂਜ਼ ਵੀ ਜਿਹੜਾ ਉਹ ਮਤਲਬ ਬਿਲਕੁਲ ਹੀ ਬੁਰਾ ਹੋ ਜਾਂਦਾ ਕਿ ਅਸੀਂ ਬਹਿ ਹੀ ਜਾਈਏ,
1: ਬਿਲਕੁਲ, ਫਿਰ ਤਾਂ ਅੱਖਾਂ ਹੀ ਰਹਿ ਜਾਣੀਆਂ।
0: ਜੀ, ਸਾਰਾ ਦਿਨ ਹੀ ਉਸ 'ਤੇ ਲੱਗੇ ਰਹੀਏ, ਹੈ ਨਾ।
1: ਜੀ
0: ਤੇ ਉਹ ਬਿਲਕੁਲ ਸਾਡੇ 'ਤੇ ਡਿਪੈਂਡ ਕਰਦਾ, ਚਾਹੇ ਅਸੀਂ ਬੱਚਿਆਂ ਨੂੰ ਲਾ ਲਈਏ, ਵੱਡਿਆਂ ਨੂੰ ਲਾ ਲਈਏ, ਕਿ ਅਸੀਂ ਕਿਸ ਚੀਜ਼ ਨੂੰ, ਕਿਸ ਐਪ ਨੂੰ ਜਾਂ ਕਿੰਨਾ ਵਕਤ ਦੇਣਾ, ਹੈ
1: ਜੀ
0: ਨਾ।
1: ਬਿਲਕੁਲ,
0: ਤੇ ਉਮੀਦ ਕਰਦੇ ਹਾਂ ਕਿ ਜਿਹੜਾ ਸਾਡੇ ਬਜ਼ੁਰਗ ਹੈ ਜਾਂ ਸਾਡੀਆਂ ਮਾਤਾਵਾਂ ਭੈਣਾਂ ਜ਼ਰੂਰ ਹੈ, ਇਹ ਜ਼ਰੂਰ ਜਿਹੜਾ ਉਹ ਸਿੱਖਣਗੀਆਂ, ਹੈ ਨਾ।
1: ਜੀ
0: ਤੇ
1: ਜੀ
0: ਇਹ ਸਿੱਖਣਗੇ ਇਹਨਾਂ ਨਵੀਆਂ ਟੈਕਨੋਲੋਜੀਜ਼ ਨੂੰ, ਤੇ ਜਿਹੜਾ ਝਿਜਕਣਗੇ ਨਹੀਂ, ਹੈ ਨਾ ਜੀ। ਤੇ ਇਸੇ ਉਮੀਦ ਦੇ ਨਾਲ ਕਿ ਜੇ ਅੱਜ ਦਾ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਏਗਾ, ਮੈਨੂੰ ਰੂਬਲ ਨੂੰ ਤੇ ਮੇਰੇ ਨਾਲ
1: ਸਿਮਰਨ ਨੂੰ
0: ਇਹ
1: ਦਿਓ
0: ਪ੍ਰੋਗਰਾਮ ਗੱਲਾਂ 'ਚੋਂ
1: ਇਜਾਜ਼ਤ,
0: ਗੱਲ ਖਤਮ ਕਰਨ ਦਿਓ, ਇਜਾਜ਼ਤ
1: ਇਜਾਜ਼ਤ ਜੀ। FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਅਤੇ ਨਿਊਜ਼ ਔਨ AIR ਐਪ ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ, ਇਸ ਵੇਲੇ ਸ਼ਾਮ ਦੇ ਲਗਭਗ 5:30 ਹੋਣ ਵਾਲੇ ਨੇ ਅਤੇ ਵੇਲਾ ਹੋ ਗਿਆ ਹੈ ਸਾਡੇ ਨੌਜਵਾਨਾਂ ਦੇ ਪਸੰਦੀਦਾ ਪ੍ਰੋਗਰਾਮ ਕਿਸਾਨ ਵਾਣੀ ਦਾ। ਅਤੇ ਅੱਜ ਦਾ ਵਿਸ਼ਾ ਹੈਗਾ ਗਰਮੀਆਂ ਵਿੱਚ ਪਸ਼ੂ ਦੀ ਦੇਖਭਾਲ। ਡਾਕਟਰ ਪ੍ਰਦੀਪ ਕੌਰ ਪੰਗੂ ਵੱਲੋਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਧਰਮਿੰਦਰ ਸਿੰਘ ਜੀ ਤੋਂ।

ਭਾਰਤ ਵਿੱਚ ਡਿਜੀਟਲਾਈਜੇਸ਼ਨ ਦੇ ਵਧਣ ਨਾਲ ਡਿਜੀਟਲ ਲੈਣ ਦੇਣ ਵਿੱਚ ਕਈ ਗੁਣਾ ਵਾਧਾ ਹੋਇਆ। ਇਸ ਦੇ ਨਾਲ ਹੀ ਵਿੱਤੀ ਧੋਖਾਧੜੀ ਅਤੇ ਸਾਈਬਰ ਕ੍ਰਾਈਮ ਦੇ ਮਾਮਲਿਆਂ ਵਿੱਚ ਵੀ ਉਛਾਲ ਦੇਖਣ ਨੂੰ ਮਿਲਿਆ। ਹਰ ਰੋਜ਼ ਧੋਖਾਧੜੀ ਕਰਨ ਵਾਲੇ ਧੋਖਾਧੜੀ ਨੂੰ ਅੰਜਾਮ ਦੇਣ ਲਈ ਨਵੇਂ ਤਰੀਕੇ ਇਖਤਿਆਰ ਕਰ ਰਹੇ ਨੇ। ਵਿੱਤੀ ਧੋਖਾਧੜੀ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਇਹ ਨੁਕਤੇ ਅਪਣਾਓ। ਆਪਣੇ ਡੈਬਿਟ ਕਾਰਡ, ਕ੍ਰੈਡਿਟ ਕਾਰਡ ਅਤੇ ਏਟੀਐਮ ਦੀ ਜਾਣਕਾਰੀ ਕਿਸੇ ਨਾਲ ਵੀ ਫੋਨ ਜਾਂ ਇੰਟਰਨੈਟ 'ਤੇ ਸਾਂਝੀ ਨਾ ਕਰੋ। ਕਿਸੇ ਵਪਾਰਕ ਸਥਾਨ ਜਾਂ ਸੇਵਾ ਪ੍ਰਦਾਤਾ ਜਿਵੇਂ ਰੈਸਟੋਰੈਂਟ ਆਦਿ 'ਤੇ ਭੁਗਤਾਨ ਕਰਦੇ ਸਮੇਂ ਭੁਗਤਾਨ ਦੀ ਪ੍ਰਕਿਰਿਆ ਲਈ ਆਪਣਾ ਕਾਰਡ ਸੌਂਪਣ ਦੀ ਬਜਾਏ ਆਪਣਾ ਪਿੰਨ ਖੁਦ ਦਰਜ ਕਰੋ। ਹਮੇਸ਼ਾ ਆਪਣੇ ਕਾਰਡ ਅਤੇ ਪਿੰਨ ਨੰਬਰਾਂ ਨੂੰ ਯਾਦ ਰੱਖੋ ਅਤੇ ਕਿਸੇ ਵੀ ਨੁਕਸਾਨ ਜਾਂ ਚੋਰੀ ਦੀ ਸਥਿਤੀ ਵਿੱਚ ਸੰਬੰਧਿਤ ਬੈਂਕ ਨੂੰ ਤੁਰੰਤ ਰਿਪੋਰਟ ਕਰੋ ਤਾਂ ਜੋ ਉਹ ਤੁਹਾਡੇ ਖਾਤੇ ਨੂੰ ਅਸਥਾਈ ਤੌਰ 'ਤੇ ਫਰੀਜ਼ ਕਰ ਸਕਣ ਅਤੇ ਜਦੋਂ ਤੱਕ ਤੁਹਾਡਾ ਨਵਾਂ ਕਾਰਡ ਬਦਲ ਕੇ ਨਹੀਂ ਮਿਲਦਾ ਉਦੋਂ ਤੱਕ ਕਿਸੇ ਹੋਰ ਅਣਅਧਿਕਾਰਿਤ ਲੈਣ ਦੇਣ ਨੂੰ ਰੋਕਿਆ ਜਾ ਸਕੇ। ਕਿਸੇ ਵੀ ਕਿਸਮ ਦੀ ਡਿਜੀਟਲ ਠੱਗੀ ਜਾਂ ਧੋਖਾਧੜੀ ਦਾ ਸ਼ੱਕ ਹੋਣ 'ਤੇ ਹੈਲਪਲਾਈਨ ਨੰਬਰ 1930 'ਤੇ ਤੁਰੰਤ ਸ਼ਿਕਾਇਤ ਦਰਜ ਕਰੋ। ਆਕਾਸ਼ਵਾਣੀ ਪਟਿਆਲਾ ਵੱਲੋਂ ਜਨਹਿਤ ਵਿੱਚ ਜਾਰੀ।

0: ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਲੈ ਕੇ ਮੈਂ ਧਰਮਿੰਦਰ ਸੰਧੂ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਾਂਗੇ, ਖਾਸ ਤੌਰ ਦੇ ਉੱਤੇ ਤੁਹਾਡੇ ਪਸ਼ੂ ਧਨ ਨਾਲ ਜੁੜੀਆਂ ਹੋਈਆਂ ਗੱਲਾਂ ਕਰਾਂਗੇ। ਜਿਵੇਂ ਜਿਵੇਂ ਗਰਮੀ ਵੱਧ ਰਹੀ ਹੈ, ਉਵੇਂ ਉਵੇਂ ਹੀ ਪਸ਼ੂ ਧਨ ਦੀ ਸਿਹਤ ਦੇ ਉੱਤੇ ਵੀ ਫਰਕ ਪੈ ਰਿਹਾ ਹੈ। ਇਸ ਕਰਕੇ ਗਰਮੀਆਂ ਦੇ ਵਿੱਚ ਪਸ਼ੂਆਂ ਦੀ ਦੇਖਭਾਲ ਕਿਵੇਂ ਕਰਨੀ ਹੈ, ਇਹ ਅੱਜ ਦਾ ਸਾਡਾ ਵਿਸ਼ਾ ਹੈ। ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਅੱਜ ਅਸੀਂ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਹੈ ਡਾਕਟਰ ਪ੍ਰਦੀਪ ਕੌਰ ਭੰਗੂ ਹੋਰਾਂ ਨੂੰ, ਜੋ ਵੈਟਰਨਰੀ ਅਫਸਰ ਨੇ। ਅਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ।
1: ਥੈਂਕ ਯੂ ਜੀ, ਧੰਨਵਾਦ।
0: ਡਾਕਟਰ ਸਾਹਿਬ, ਜਿਵੇਂ ਆਪਾਂ ਇਨਸਾਨਾਂ ਦੀ ਗੱਲ ਕਰਦੇ ਹਾਂ ਤਾਂ ਗਰਮੀ ਦਾ ਅਸਰ, ਵੱਧਦੇ ਹੋਏ ਤਾਪਮਾਨ ਦਾ ਅਸਰ ਉਹਨਾਂ ਦੇ ਉੱਤੇ ਵੀ ਪੈਂਦਾ ਹੈ। ਪਰ ਜਿਹੜਾ ਬੇਜ਼ੁਬਾਨ ਹੈ, ਜਿਹਨੇ ਬੋਲ ਕੇ ਨਹੀਂ ਦੱਸਣਾ ਕਿ ਉਹਨੂੰ ਕੋਈ ਤਕਲੀਫ ਗਰਮੀ ਦੇ ਨਾਲ ਹੋ ਰਹੀ ਹੈ, ਉਹਦੇ ਵਿੱਚ ਉਹ ਪਸ਼ੂ ਆ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਅਕਸਰ ਘਰਾਂ ਦੇ ਵਿੱਚ ਦੁੱਧ ਦੀ ਪੈਦਾਵਾਰ ਵਾਸਤੇ, ਦੁੱਧ ਦੇ ਉਤਪਾਦਨ ਵਾਸਤੇ ਰੱਖਿਆ ਹੋਇਆ, ਅਤੇ ਉਹਨਾਂ ਦੀ ਸੰਭਾਲ ਬੜੀ ਲਾਜ਼ਮੀ ਹੈ। ਪਰ ਤੁਹਾਡੇ ਮੁਤਾਬਕ ਗਰਮੀਆਂ ਦੇ ਵਿੱਚ ਪਸ਼ੂਆਂ ਦੀ ਦੇਖਭਾਲ ਕਿਉਂ ਜ਼ਰੂਰੀ ਹੈ?
1: ਗਰਮੀਆਂ ਦੇ ਵਿੱਚ ਪਸ਼ੂਆਂ ਦੀ ਦੇਖਭਾਲ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਜੇ ਪਸ਼ੂ ਬੋਲ ਕੇ ਤਾਂ ਨਹੀਂ ਦੱਸ ਰਿਹਾ, ਜਿਵੇਂ ਤੁਸੀਂ ਕਿਹਾ ਬੇਜ਼ੁਬਾਨ ਹੈ, ਤਾਂ ਇਸ ਕਰਕੇ ਉਹਨੇ ਜੇ ਆਪਾਂ ਨਹੀਂ ਧਿਆਨ ਰੱਖਿਆ ਉਹਨੇ ਬਿਮਾਰ ਹੋ ਜਾਣਾ, ਉਹਦੀ ਇਮਿਊਨਿਟੀ, ਉਹਦੀ ਕਿਸੇ ਵੀ ਬਿਮਾਰੀ ਨਾਲ ਲੜਨ ਦੀ ਸ਼ਮਤਾ ਘੱਟ ਜਾਣੀ ਹੈ, ਉਹਨੇ ਖਾਣਾ ਪੀਣਾ ਘਟਾ ਜਾਣਾ। ਜੇ ਖਾਣਾ ਪੀਣਾ ਘਟਾਊਗਾ, ਦੁੱਧ ਘਟੂਗਾ, ਬੋਲਣ ਦੀ, ਰਹਿਣ ਦੀ ਸਮੱਸਿਆ ਆਊਗੀ, ਕਿਉਂਕਿ ਕੋਈ ਵੀ ਪਸ਼ੂ ਹੈ ਉਹਦੇ ਸਭ ਤੋਂ ਪਹਿਲਾਂ ਉਹਦਾ ਆਪਣਾ ਜਿਉਣਾ, ਉਹ ਤੋਂ ਬਾਅਦ ਉਹਦੇ ਬੱਚੇ ਦਾ ਜਿਉਣਾ, ਉਹ ਤੋਂ ਬਾਅਦ ਉਹ ਅੱਗੇ ਸੋਚੂਗਾ। ਜੇ ਪਹਿਲੇ ਨੰਬਰ 'ਤੇ ਉਹਦੀ ਸਾਰੀ ਜ਼ਰੂਰਤ ਨਹੀਂ ਠੀਕ, ਜੇ ਉਹਨੂੰ ਗਰਮੀ ਲੱਗ ਰਹੀ ਹੈ ਤਾਂ ਉਹ ਆਪ ਹੀ ਖਾਣਾ ਪੀਣਾ ਘਟਾਓ, ਦੂਜੇ ਨੰਬਰ 'ਤੇ ਉਹ ਦੁੱਧ ਘਟਾਓ, ਅਤੇ ਜੇ ਹਜੇ ਵੀ ਉਹਦੇ ਵਿੱਚ ਕੋਈ ਘਾਟ ਆਪਾਂ ਉਹਨੂੰ ਰਹਿ ਰਹੀ ਹੈ ਤਾਂ ਉਹ ਬੋਲੂਗਾ ਨਹੀਂ ਜਾਂ ਉਹ ਰਹੂਗਾ ਨਹੀਂ, ਅਤੇ ਇਹ ਸਾਰੀਆਂ ਹੀ ਜਾਨੀ ਅਤੇ ਮਾਲੀ ਨੁਕਸਾਨ ਵਾਸਤੇ ਨੇ
0: ਜੀ। ਅਤੇ ਡਾਕਟਰ ਸਾਹਿਬ, ਜਿਵੇਂ ਅਕਸਰ ਗਰਮੀਆਂ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਪਸ਼ੂ ਨੂੰ ਹੀਟ ਸਟ੍ਰੋਕ ਹੋ ਗਿਆ, ਹੀਟ ਸਟ੍ਰੋਕ ਅਸਲ ਦੇ ਵਿੱਚ ਹੁੰਦਾ ਕੀ ਹੈ, ਅਤੇ ਜੇਕਰ ਆਪਾਂ ਦੇਖੀਏ ਕਿ ਪਸ਼ੂ ਇਹਦੇ ਤੋਂ ਗ੍ਰਸਤ ਹੋ ਗਿਆ ਹੈ ਤਾਂ ਉਹਦੇ ਲੱਛਣ ਕੀ ਨੇ?
1: ਹੀਟ ਸਟ੍ਰੋਕ ਦੇ ਆਮ ਤੌਰ 'ਤੇ ਲੱਛਣ ਜਿਹੜੇ ਦਿਸਦੇ ਨੇ ਉਹ ਹੈਗਾ ਹੌਂਕਣਾ
0: ਜੀ,
1: ਅਤੇ ਜਾਂ ਫਿਰ ਗਰਦਨ ਬਾਹਰ ਨੂੰ ਕੱਢ ਕੇ ਸਾਹ ਲੈਣਾ, ਲਾਲਾਂ ਸਿੱਟਣੀਆਂ, ਮੂੰਹ ਖੋਲ੍ਹ ਕੇ ਸਾਹ ਲੈਣਾ, ਜਾਂ ਕਈ ਵਾਰ ਪਸ਼ੂ ਕੀ ਕਰਦੇ ਨੇ ਵੀ ਬੈਠਦੇ ਨਹੀਂ ਜ਼ਿਆਦਾ ਦੇਰ, ਉਹ ਖੜ੍ਹੇ ਰਹਿੰਦੇ ਨੇ ਕਿਉਂਕਿ ਜਦੋਂ ਬੈਠਦੇ ਨੇ ਇਕੱਠੇ ਹੁੰਦੇ ਨੇ ਤਾਂ ਗਰਮੀ ਲੱਗਦੀ ਹੈ, ਅਤੇ ਜਾਂ ਫਿਰ ਛਾਂ ਥੱਲੇ ਭੀੜ ਇਕੱਠੀ ਹੋ ਜਾਣੀ ਕਿਸੇ ਸ਼ੈੱਡ 'ਚ ਪਸ਼ੂਆਂ ਦੀ, ਅਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਆਮ ਤੌਰ 'ਤੇ ਹੀਟ ਸਟ੍ਰੋਕ ਦੇ ਲੱਛਣ ਨੇ। ਜਦੋਂ ਹੌਂਕਣਾ ਜ਼ਿਆਦਾ ਵੱਧ ਜਾਵੇ, ਜਦੋਂ ਪਸ਼ੂ ਖਾਣਾ ਪੀਣਾ ਨਾ ਦੇ ਬਰਾਬਰ ਕਰ ਦੇਵੇ, ਉਦੋਂ ਕੋਸ਼ਿਸ਼ ਕਰੋ ਜਿੰਨੀ ਜਲਦੀ ਹੋ ਸਕੇ ਡਾਕਟਰ ਨੂੰ ਬੁਲਾਓ, ਅਤੇ ਡਾਕਟਰ ਦੇ ਆਉਣ ਤੱਕ ਅਸੀਂ ਇਹ ਚੀਜ਼ਾਂ ਦਾ ਧਿਆਨ ਰੱਖ ਸਕਦੇ ਹਾਂ ਕਿ ਅਸੀਂ ਪਸ਼ੂ ਦੇ ਉੱਤੇ ਪਾਣੀ ਪਾਈਏ, ਠੰਡਾ ਪਾਣੀ ਨਹੀਂ, ਬਰਫ਼ ਪਾਣੀ ਨਹੀਂ, ਤਾਜ਼ਾ ਪਾਣੀ, ਆਮ ਸਬਮਰਸੀਬਲ ਜਾਂ ਟੈਂਕੀ ਵਾਲਾ ਪਾਣੀ, ਅਤੇ ਆਪਾਂ ਉਹਦੇ ਅੱਗੇ ਪੀਣ ਵਾਲਾ ਪਾਣੀ ਰੱਖ ਸਕਦੇ ਹਾਂ, ਉਹਨੂੰ ਛਾਂ 'ਚ ਖੜ੍ਹਾ ਕਰ ਸਕਦੇ ਹਾਂ। ਆਪਾਂ ਧਿਆਨ ਰੱਖਣਾ ਕਿ ਉਹ ਕੰਫਰਟੇਬਲ, ਉਹ ਠੀਕ ਹੋਵੇ ਡਾਕਟਰ ਦੇ ਆਉਣ ਤੱਕ।
0: ਅਤੇ ਅਕਸਰ ਜੇਕਰ ਆਪਾਂ ਹੀਟ ਸਟ੍ਰੋਕ ਤੋਂ ਇਲਾਵਾ ਗੱਲ ਕਰੀਏ ਤਾਂ ਇਸ ਮੌਸਮ ਦੇ ਵਿੱਚ ਵੱਧਦੇ ਤਾਪਮਾਨ ਦੇ ਵਿੱਚ ਪਸ਼ੂ ਦੀ ਸਾਂਭ ਸੰਭਾਲ ਵਾਸਤੇ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ?
1: ਪਸ਼ੂ ਦੀ ਸਾਂਭ ਸੰਭਾਲ ਵਾਸਤੇ ਪੱਖੇ ਤਾਂ ਆਪਾਂ ਆਮ ਤੌਰ 'ਤੇ ਕਹਿੰਦੇ ਹਾਂ ਵੀ ਲਾਉਣੇ ਹੀ ਨੇ, ਇਹ ਵਧੀਆ ਪੱਖੇ ਹੋਣ, ਹਾਈ ਡਿਊਟੀ ਪੱਖੇ ਹੋਣ। ਆਮ ਤੌਰ 'ਤੇ ਘਰਾਂ 'ਚ ਕੀ ਦੇਖਦੇ ਹਾਂ ਕਿ ਜੇ ਕੋਈ ਪੱਖਾ ਖਰਾਬ ਹੈ, ਪੱਖਾ ਘੱਟ ਚੱਲ ਰਿਹਾ, ਉਹ ਆਪਾਂ ਆਪਣੇ ਕਮਰੇ 'ਚੋਂ ਕੱਢ ਕੇ ਬਾਹਰ ਪਸ਼ੂਆਂ ਵਾਸਤੇ ਲਾ ਦਿੰਦੇ
0: ਹਾਂ।
1: ਨਹੀਂ, ਪਸ਼ੂਆਂ ਨੂੰ ਵੀ ਜ਼ਰੂਰਤ ਹੈ ਸਾਫ਼ ਹਵਾ ਦੀ, ਅਤੇ ਇਸ ਕਰਕੇ ਪਸ਼ੂਆਂ ਨੂੰ ਸਭ ਤੋਂ ਪਹਿਲਾਂ ਵਧੀਆ ਪੱਖੇ, ਵੱਡੇ ਸ਼ੈੱਡ ਦੇ ਵਿੱਚ ਸਪ੍ਰਿੰਕਲਰ ਸਿਸਟਮ। ਸ਼ੈੱਡ ਦੀ ਜਿਹੜੀ ਹੈ ਆਪਾਂ ਇੱਕ ਲੰਬਾਈ ਜ਼ਰੂਰ ਦੇਖਣੀ ਹੁੰਦੀ ਹੈ, ਜਿੰਨਾ ਸ਼ੈੱਡ ਉੱਚਾ ਹੋਏਗਾ ਉਹਨਾਂ ਉਹਦੇ 'ਚ ਹਵਾ ਦਾ ਆਉਣ ਜਾਣ ਠੀਕ ਰਹੇਗਾ, ਸਰਕੂਲੇਸ਼ਨ ਹੋਏਗੀ, ਜਿਸ ਕਰਕੇ ਗਰਮੀ ਘੱਟ ਲੱਗੇਗੀ। ਇੱਕ ਆਪਾਂ ਧਿਆਨ ਰੱਖ ਸਕਦੇ ਹਾਂ ਜੇ ਆਪਾਂ ਸ਼ੈੱਡ ਬਣਾ ਹੀ ਰਹੇ ਹਾਂ ਤਾਂ, ਅਤੇ ਸ਼ੈੱਡ ਹੈ ਜਿਹੜਾ ਉਹ ਲੰਬੇ ਲੋਟ ਨੂੰ ਇਸ ਪਾਸੇ ਹੋਵੇ ਕਿ ਉਹਦਾ ਲੰਬਾ ਪਾਸੇ ਜਿਹੜੇ ਨੇ ਉਹ ਚੜ੍ਹਦੇ ਅਤੇ ਲਹਿੰਦੇ ਵਾਲੇ ਪਾਸੇ ਹੋਣ, ਤਾਂ ਕਿ ਜਦੋਂ ਸੂਰਜ ਬਿਲਕੁਲ ਜ਼ਿਆਦਾ ਦੁਪਹਿਰ ਦਾ ਹੋਵੇ, ਜਦੋਂ ਸਭ ਤੋਂ ਜ਼ਿਆਦਾ ਤਿੱਖਾ ਹੋਵੇ ਸੂਰਜ, ਉਦੋਂ ਇੱਕ ਪਾਸੇ ਹੋਵੇ, ਨਾ ਉਹ ਚੜ੍ਹਦੇ ਪਾਸੇ ਤੋਂ ਜਾਂ ਲਹਿੰਦੇ ਪਾਸੇ ਹੈ ਜਿਹੜਾ ਉਹ ਸੂਰਜ ਇੰਨਾ ਜ਼ਿਆਦਾ ਤਿੱਖਾ ਨਹੀਂ ਹੁੰਦਾ, ਬਰਦਾਸ਼ਤ ਹੋ ਜਾਂਦਾ। ਫਿਰ ਜੇ ਆਪਾਂ ਬਾਹਰ ਖੜਾਉਣੀ ਹੈ ਤਾਂ ਦਰਖਤ ਥੱਲੇ ਖੜਾਈਏ, ਧੁੱਪੇ ਨਹੀਂ। ਅਤੇ ਜੇ ਸ਼ੈੱਡ ਹੈ ਉਹਦੀ ਸਰਕੂਲੇਸ਼ਨ ਦਾ ਜ਼ਰੂਰ ਧਿਆਨ ਰੱਖਣਾ, ਜੇ ਹਵਾ ਆ ਰਹੀ ਹੈ ਤਾਂ ਉਹ ਜਾ ਵੀ ਰਹੀ ਹੈ, ਅਤੇ ਇਹ ਚੀਜ਼ਾਂ ਦਾ ਧਿਆਨ ਰੱਖਣਾ। ਅਤੇ ਸਭ ਤੋਂ ਜ਼ਰੂਰੀ ਜਿਹੜਾ ਮੈਂ ਮੰਨਦੀ ਹਾਂ ਹੈਗਾ ਪੀਣ ਵਾਲਾ ਪਾਣੀ। ਗਰਮੀਆਂ ਦੇ ਵਿੱਚ ਆਮ ਤੌਰ 'ਤੇ ਕੀ ਸੁਣਨ ਨੂੰ ਮਿਲਦਾ ਜੀ, ਅਸੀਂ ਪਹਿਲਾਂ 2 ਟਾਈਮ ਪੀਣ ਵਾਲਾ ਪਾਣੀ ਦਿੰਦੇ ਸੀ, ਹੁਣ 3 ਟਾਈਮ ਦੇ ਦਿੰਦੇ ਹਾਂ। ਨਹੀਂ, ਪਸ਼ੂਆਂ ਨੂੰ 24 ਘੰਟੇ ਪੀਣ ਵਾਲਾ ਪਾਣੀ ਸਾਹਮਣੇ ਪਿਆ ਹੋਵੇ, ਅਤੇ ਪਾਣੀ ਸਾਫ਼ ਅਤੇ ਤਾਜ਼ਾ ਹੋਵੇ, ਅਤੇ

0: ਜੇ ਅਸੀਂ ਕਹਿੰਦੇ ਹਾਂ ਕਿ ਨਹੀਂ ਪਸ਼ੂ ਖੁੱਲ੍ਹੇ ਨਹੀਂ, ਖੁੱਲ੍ਹੀ ਖੁੱਲ੍ਹ ਲੈ ਕੇ ਜਾਣੇ ਪੈਂਦੇ, ਆਪਾਂ ਪਾਣੀ ਦੀਆਂ ਬਾਲਟੀਆਂ ਭਰ ਕੇ ਦੋ ਪਸ਼ੂਆਂ ਦੇ ਵਿਚਕਾਰ ਇੱਕ ਬਾਲਟੀ ਰੱਖਤੀ, ਜਾਂ ਜੇ ਡੋਲਣ ਦਾ ਖਤਰਾ ਤਾਂ ਖੁੱਲ੍ਹੀ ਅਤੇ ਪਿੱਛੇ ਰੱਖਤੀ।
1: ਜੀ
0: ਕੋਸ਼ਿਸ਼ ਕਰੋ ਕਿ ਪਾਣੀ 24 ਘੰਟੇ ਪਸ਼ੂ ਨੂੰ ਮਿਲੇ, ਕਿਉਂਕਿ 1 ਲੀਟਰ ਦੁੱਧ ਵਾਸਤੇ 3 ਤੋਂ 5 ਲੀਟਰ ਪਾਣੀ ਚਾਹੀਦਾ। ਜੇ ਕੋਈ ਪਸ਼ੂ ਗਾਂ ਜਾਂ 25 ਲੀਟਰ ਦੁੱਧ ਦੇ ਰਹੀ ਹੈ, ਉਹਨੂੰ 75 ਤੋਂ 125 ਲੀਟਰ ਪਾਣੀ ਚਾਹੀਦਾ। ਆਪਾਂ ਉਹ ਦਿਨ 'ਚ 2 ਵਾਰ ਜਾਂ 3 ਵਾਰ ਦੇ ਕੇ ਨਹੀਂ ਪੂਰਾ ਕਰ ਸਕਦੇ।
1: ਜੀ ਤੇ ਡਾਕਟਰ ਸਾਹਿਬ, ਇਸ ਤੋਂ ਇਲਾਵਾ ਜਿਹੜੇ ਢਾਰੇ ਹੁੰਦੇ ਨੇ ਜਾਂ ਕਹਿ ਲਈਏ ਕਿ ਪਸ਼ੂਆਂ ਦੇ ਵਾੜੇ ਹੁੰਦੇ ਨੇ, ਉਹਨਾਂ ਦੇ ਨਜ਼ਦੀਕ ਮੇਰੇ ਖਿਆਲ ਦੇ ਵਿੱਚ ਕੁਝ ਸ਼ਾਨਦਾਰ ਦਰਖਤ ਵੀ ਹੋਣੇ ਚਾਹੀਦੇ ਨੇ ਜੀ।
0: ਬਿਲਕੁਲ ਹੋਣੇ ਚਾਹੀਦੇ ਨੇ, ਛਾਂ ਹੋਵੇ ਤੇ ਛਾਂ ਦੇ ਨਾਲ ਨਾਲ ਠੰਡੀ ਹਵਾ ਆਵੇ। ਆਪਾਂ ਕਹਿੰਦੇ ਹਾਂ ਕਿ ਪੁਰਾਣੇ ਬਜ਼ੁਰਗ ਅੱਜ ਵੀ ਪ੍ਰੈਫਰ ਕਰਦੇ ਨੇ ਕਿ ਏਸੀ ਨਾਲੋਂ ਅਸੀਂ ਦਰਖਤਾਂ ਥੱਲੇ ਬੈਠੀਏ,
1: ਜੀ
0: ਤੇ ਜਿੰਨਾ ਨੈਚੁਰਲ ਚੀਜ਼ ਹੋਏਗੀ, ਜਿੰਨੀ ਛਾਂ ਮਿਲੇਗੀ ਉਨੀ ਵਧੀਆ।
1: ਜੀ
0: ਤੇ ਇਸ ਕਰਕੇ ਜਿੰਨਾ ਬਾਹਰ ਕੱਢਾਂਗੇ, ਉਹੀ ਇੱਕ ਸ਼ੈੱਡ ਦੇ ਵਿੱਚ ਸਾਰੇ ਪਸ਼ੂ ਇਕੱਠੇ ਹੋਣ ਨਾਲੋਂ ਜਿੰਨਾ ਆਪਾਂ ਦਰਖਤ ਆਲੇ ਦੁਆਲੇ ਹੋਣਗੇ, ਠੰਡੀ ਹਵਾ ਲੱਗੇਗੀ, ਉਨਾ
1: ਜੀ।
0: ਵਧੀਆ।
1: ਡਾਕਟਰ ਸਾਹਿਬ, ਪਹਿਲਾਂ ਅਕਸਰ ਦੇਖਿਆ ਜਾਂਦਾ ਸੀਗਾ ਕਿ ਪਿੰਡਾਂ ਦੇ ਵਿੱਚ ਛੱਪੜ ਹੁੰਦੇ ਸੀ, ਟੋਭੇ ਹੁੰਦੇ ਸੀ, ਤੇ ਲੋਕ ਕੱਚੀਆਂ ਨਹਿਰਾਂ ਦੇ ਉੱਤੇ ਵੀ ਆਪਣੇ ਪਸ਼ੂਆਂ ਨੂੰ ਲੈ ਕੇ ਜਾਂਦੇ ਸੀ ਤੇ ਸਾਰਾ ਸਾਰਾ ਦਿਨ ਉਹਨਾਂ ਨੂੰ ਉੱਥੇ ਬੈਠਣ ਲਈ ਜਿਹੜੀ ਜਗ੍ਹਾ ਦੇ ਦਿੰਦੇ ਸੀ, ਜਾਂ ਕਹਿ ਲਈਏ ਕਿ ਉਹਨਾਂ ਦਾ ਨਾਲ ਹੀ ਕਿਤੇ ਘਾਹ ਉਹਨਾਂ ਨੇ ਚਰ ਲਿਆ, ਤੇ ਉਹ ਬੜਾ ਚੰਗਾ ਹੁੰਦਾ ਸੀਗਾ ਸ਼ਾਇਦ, ਮਤਲਬ ਮੇਰੇ ਮੁਤਾਬਕ। ਬਾਕੀ ਤੁਹਾਡੇ ਤੋਂ ਜਾਣਾਂਗੇ ਕਿਉਂਕਿ ਅੱਜ ਕੱਲ੍ਹ ਜਿਹੜਾ ਹੈ ਉਹ ਟੋਭੇ ਛੱਪੜ ਬਹੁਤ ਘੱਟ ਗਏ ਨੇ ਜੀ।
0: ਖਾਸ ਕਰਕੇ ਜੇ ਮੱਝਾਂ ਦੀ ਗੱਲ ਕਰੀਏ ਤਾਂ ਮੱਝਾਂ ਨੂੰ ਪਸੀਨਾ ਨਹੀਂ ਆਉਂਦਾ
1: ਜੀ,
0: ਤੇ ਮੱਝਾਂ ਕਾਲੇ ਰੰਗ ਦੀਆਂ ਹੁੰਦੀਆਂ ਨੇ, ਤੇ ਇਹ ਆਪਾਂ ਨੂੰ ਪਤਾ ਹੈ ਕਿ ਜੇ ਆਪਾਂ ਕਾਲਾ ਕੱਪੜਾ ਵੀ ਪਾ ਲਈਏ ਤਾਂ ਆਪਾਂ ਨੂੰ ਕਿੰਨੀ ਗਰਮੀ ਲੱਗਦੀ ਹੈ।
1: ਬਿਲਕੁਲ,
0: ਜਿਹੜਾ ਕਾਲਾ ਰੰਗ ਹੈ ਉਹ ਗਰਮੀ ਨੂੰ ਖਿੱਚਦਾ ਆ, ਤੇ ਮੱਝਾਂ ਨੂੰ ਇਸ ਕਰਕੇ ਆਮ ਤੌਰ ਤੇ ਗਰਮੀ ਦੀ ਆਮ ਜੀ ਹੋਇਆ ਕਿ ਬੋਲਦੀਆਂ ਨੇ ਜੀ ਦੁੱਧ ਘੱਟਦਾ। ਮੈਂ ਆਮ ਤੌਰ ਤੇ ਉਹ ਪਸ਼ੂ ਪਾਲਕਾਂ ਨਾਲ ਗੱਲਬਾਤ ਕਰਦੀ ਹਾਂ ਜਿਨ੍ਹਾਂ ਨੇ 25-25 ਲੀਟਰ ਵਾਲੀਆਂ ਮੱਝਾਂ ਰੱਖੀਆਂ ਹੋਈਆਂ ਨੇ, ਤੇ ਉਹਨਾਂ ਨੇ ਆਪਣੀ ਛੱਪੜ ਜਾਂ ਟੋਭੇ ਬਣਾਏ ਹੋਏ ਨੇ
1: ਜੀ।
0: ਉਹ ਕਹਿੰਦੇ ਨੇ ਜੀ ਜਦੋਂ ਹੀ ਧੁੱਪ ਚੜ੍ਹਦੀ ਅਸੀਂ ਇਹਨਾਂ ਨੂੰ ਛੱਡ ਦਿੰਦੇ ਹਾਂ, ਜਦੋਂ ਇਹਨਾਂ ਦਾ ਜੀ ਕਰਦਾ ਇਹ ਟੋਭੇ 'ਚ ਹੁੰਦੀਆਂ ਨੇ, ਜਦੋਂ ਇਹਨਾਂ ਦਾ ਜੀ ਕਰਦਾ ਇਹ ਬਾਹਰ ਹੁੰਦੀਆਂ ਨੇ ਛਾਵੇਂ। ਉਹ ਕਹਿੰਦੇ ਨੇ ਕਿ ਸਾਡਾ ਤਾਂ ਜੀ ਦੁੱਧ ਘੱਟਦਾ ਨਹੀਂ। ਇਹ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਖਾਸ ਕਰਕੇ ਗਾਵਾਂ ਨੂੰ, ਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਮੱਝਾਂ ਨੂੰ। ਟੋਭੇ ਜਾਂ ਛੱਪੜ ਬਹੁਤ ਜ਼ਰੂਰੀ ਨੇ, ਜਿਹੜੀਆਂ ਤਾਂ ਹੁਣ ਵਲੈਤੀ ਗਾਵਾਂ ਨੇ, HF ਪਿਓਰ ਹੋ ਗਈ, HF ਮਾੜੀ ਮੋਟੀ ਕ੍ਰੋਸ ਹੋ ਗਈ, ਇਹਨਾਂ ਨੂੰ ਸ਼ਾਇਦ ਕਿਉਂਕਿ ਇਹ ਠੰਡੇ ਇਲਾਕੇ ਤੋਂ ਆਈਆਂ ਨੇ, ਇਹਨਾਂ ਨੂੰ ਪਾਣੀ 'ਚ ਬੈਠਣ ਦੀ ਨਾ ਤਾਂ ਆਦਤ ਹੈ ਨਾ ਇਹਨਾਂ ਨੂੰ ਲੋੜ ਪਈ ਹੈ, ਪਰ ਜਿਹੜੀਆਂ ਉਰੇ ਦੀਆਂ ਨੇ, ਸਾਹੀਵਾਲ ਹੋ ਗਈ, ਦੇਸੀ ਹੋ ਗਈ, ਮੱਝਾਂ ਹੋ ਗਈਆਂ, ਤੇ ਇਹਨਾਂ ਨੂੰ ਛੱਪੜ ਜਾਂ ਟੋਭੇ ਜੇ ਮਿਲ ਜਾਣ ਤਾਂ ਬਹੁਤ ਜਿਹੜਾ ਫਾਇਦਾ ਹੋ ਜਾਏਗਾ, ਤੇ ਨੁਕਸਾਨ ਹੈ ਜਿਹੜਾ ਦੁੱਧ ਵਾਲੇ ਪਾਸੇ ਉਹ ਘੱਟ ਜਾਂਦਾ।
1: ਮਤਲਬ ਉਹਨਾਂ ਨੂੰ ਥੋੜ੍ਹਾ ਬਹੁਤਾ ਤੋਰਨਾ ਫੇਰਨਾ, ਤੇ ਇਸ ਤੋਂ ਇਲਾਵਾ ਪਾਣੀ ਇਸ ਸਮੇਂ ਬੜਾ ਜ਼ਰੂਰੀ ਹੈ ਜੀ।
0: ਜ਼ਰੂਰੀ ਹੈ, ਬਿਲਕੁਲ ਜ਼ਰੂਰੀ ਹੈ। ਜਿਹੜੀ ਮੱਝ ਆਪਾਂ ਮਿਲਦੀ ਆਪਾਂ ਨੂੰ ਇੰਡੀਆ 'ਚ, ਉਹਦਾ ਇੰਗਲਿਸ਼ 'ਚ ਨਾਮ ਹੈਗਾ ਰਿਵਰ ਬਫਲੋ ਜਾਂ ਵਾਟਰ ਬਫਲੋ
1: ਜੀ,
0: ਤੇ ਉਹ ਜਿਹੜੀ ਪ੍ਰਜਾਤੀ ਹੈ ਉਹੀ ਇਹੋ ਦੀ ਹੈ, ਉਹਦੇ ਨਾਮ ਨਾਲ ਪਾਣੀ ਲੱਗਦਾ, ਤਾਂ ਉਹਦਾ ਪਾਣੀ ਨਾਲ ਸੰਬੰਧ ਕਿਵੇਂ ਤੋੜ ਸਕਦੇ ਹਾਂ
1: ਜੀ? ਬਿਲਕੁਲ। ਤੇ ਡਾਕਟਰ ਸਾਹਿਬ, ਜਿਹੜੇ ਤਾਂ ਵੱਡੇ ਦੁਧਾਰੂ ਨੇ ਉਹ ਤਾਂ ਥੋੜ੍ਹਾ ਬਹੁਤਾ ਇਸ ਗਰਮੀ ਦੇ ਵਿੱਚ ਸੰਭਲ ਜਾਂਦੇ ਨੇ, ਆਪਣੇ ਆਪ ਨੂੰ ਉਸ ਹਿਸਾਬ ਦੇ ਨਾਲ ਐਡਜਸਟ ਕਰ ਲੈਂਦੇ ਨੇ, ਪਰ ਇਦੋਂ ਇਲਾਵਾ ਜਿਹੜੇ ਕੱਟੜੂ ਵਛੜੂ ਹੁੰਦੇ ਨੇ ਉਹ ਬੜੇ ਨਾਜ਼ੁਕ ਹੁੰਦੇ ਨੇ, ਬੱਚਿਆਂ ਵਾਂਗ ਹੁੰਦੇ ਨੇ, ਉਹਨਾਂ ਦੇ ਵੀ ਸਰੀਰ ਦੇ ਜਿਹੜੇ ਅੰਗ ਨੇ ਉਹ ਹੌਲੀ ਹੌਲੀ ਵਿਕਸਿਤ ਹੋ ਰਹੇ ਨੇ, ਤਾਂ ਇਸ ਮੌਸਮ ਦੇ ਵਿੱਚ ਉਹਨਾਂ ਬੱਚਿਆਂ ਦੀ ਸਾਂਭ ਸੰਭਾਲ ਲਈ ਕੁਝ ਟਿਪਸ ਸਾਡੇ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੇ ਕਰਿਓ।
0: ਜਿਹੜੇ ਛੋਟੇ ਪਸ਼ੂ ਨੇ, ਜਿਹੜੇ ਆਪਾਂ 6 ਮਹੀਨੇ ਤੋਂ ਘੱਟ ਦੇ ਪਸ਼ੂ ਆਮ ਤੌਰ 'ਤੇ ਕਹਿ ਦਿੰਦੇ ਹਾਂ, ਇਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਹੈ ਜੂਨਾਂ ਦੀ ਦਵਾਈ
1: ਜੀ,
0: ਕਿਉਂਕਿ ਗਰਮੀ ਦੇ ਵਿੱਚ ਆਮ ਤੌਰ 'ਤੇ ਜਿਹੜੀਆਂ ਜੂਨਾਂ ਨੇ, ਚਿੱਚੜ ਨੇ, ਇਹ ਚੀਜ਼ਾਂ ਵੱਧ ਜਾਂਦੀਆਂ ਨੇ, ਅਤੇ ਉਹ ਜਿਵੇਂ ਹੀ ਚਾਰਾ ਚਾਰਦੇ ਨੇ ਉਹਦੇ ਵਿੱਚ ਆਮ ਤੌਰ 'ਤੇ ਉਹਨਾਂ ਨੂੰ ਕੁਛ ਨਾ ਕੁਛ ਐਵੇਂ ਦਾ ਖਾ ਲੈਂਦੇ ਨੇ ਜਿਹਦੇ ਨਾਲ ਪੇਟ ਦੇ ਕੀੜੇ ਹੁੰਦੇ ਨੇ, ਜਿਹਦੇ ਨਾਲ ਆਮ ਤੌਰ 'ਤੇ ਜੇ ਅਸੀਂ ਕਈ ਵਾਰ ਦੇਖਦੇ ਹਾਂ ਕੋਈ ਵੱਛਾ ਜਾਂ ਵੱਛੀ ਆਉਂਦੀ, ਉਹਦਾ ਪੇਟ ਫੁੱਲਿਆ ਹੁੰਦਾ, ਅਤੇ ਉਹ ਨਿਸ਼ਾਨੀ ਹੈ ਕਿ ਹਾਂਜੀ ਇਹਦੇ ਪੇਟ 'ਚ ਕੀੜੇ ਨੇ। ਸਭ ਤੋਂ ਪਹਿਲਾਂ ਤਾਂ ਜੂਨਾਂ ਦੀ ਦਵਾਈ, ਜਦੋਂ ਪੈਦਾ ਹੁੰਦਾ ਤਾਂ ਉਹਦੇ 15 ਦਿਨ 'ਤੇ ਪਹਿਲੀ, ਤੇ 1 ਮਹੀਨੇ ਤੇ ਦੂਜੀ, ਤੇ ਉਸ ਤੋਂ ਬਾਅਦ ਆਪਾਂ ਮਹੀਨਾ ਮਹੀਨਾ ਛੱਡ ਕੇ 6 ਮਹੀਨੇ ਤੱਕ ਦਵਾਈ ਦੇਣੀ ਹੈ। ਕੋਸ਼ਿਸ਼ ਕਰਨੀ ਹੈ ਕਿ ਜੂਨਾਂ ਦੀ ਦਵਾਈ ਹੈ ਜਿਹੜੀ ਟਾਈਮ ਤੇ ਦਿੱਤੀ ਜਾਵੇ, ਤੇ ਭਾਰ ਦੇ ਹਿਸਾਬ ਨਾਲ ਦੇਣੀ ਹੈ। ਜਿਹੜੀ 15 ਦਿਨ ਦੇ ਨੂੰ ਦਵਾਈ ਦਿੱਤੀ ਹੈ ਉਹ ਆਪਾਂ 30 ਦਿਨ ਦੇ ਨੂੰ ਨਹੀਂ ਦੇ ਸਕਦੇ, ਜਿੰਨਾ ਉਹਦਾ 15 ਦਿਨ ਤੇ ਭਾਰ ਹੈ ਜੀ ਉਹ ਅਲੱਗ ਦਵਾਈ ਹੋਏਗੀ, ਤੇ ਜਿੰਨਾ 30 ਦਿਨ ਤੇ ਹੋਏਗਾ ਉਹ ਅਲੱਗ ਦਵਾਈ ਹੋਏਗੀ, ਤੇ ਉਸ ਹਿਸਾਬ ਨਾਲ ਉਹਨੂੰ ਪਹਿਲਾਂ ਜੂਨਾਂ ਦੀ ਦਵਾਈ ਦੇਣੀ ਹੈ, ਤੇ ਦੂਜੇ ਨੰਬਰ ਤੇ ਉਹਨੂੰ ਆਪਾਂ ਧਿਆਨ ਰੱਖਣਾ ਕਿ ਆਪਾਂ ਉਹਨੂੰ ਛਾਂ 'ਚ ਖੜਾ ਕਰੀਏ, ਉਹਨੂੰ ਪਾਣੀ ਮਿਲੇ, ਤੇ ਇੱਕ ਹੋਰ ਚੀਜ਼ ਦਾ ਜਿਹੜਾ ਆਪਾਂ ਧਿਆਨ ਰੱਖਣਾ ਹੈ ਵੀ ਉਹਦੀ ਖੁਰਾਕ ਕਿਵੇਂ ਦੀ ਹੈ। ਜੇ ਆਪਾਂ ਨੂੰ ਲੱਗ ਰਿਹਾ ਹੈ ਕਿ ਇਹ ਨਹੀਂ ਸੂਟ ਕਰ ਰਿਹਾ, ਆਮ ਤੌਰ 'ਤੇ ਇਹ ਚੀਜ਼ ਅਸੀਂ ਵਲੈਤੀ ਗਾਵਾਂ 'ਚ ਜ਼ਿਆਦਾ ਦੇਖਦੇ ਹਾਂ, ਵਲੈਤੀ ਗਾਵਾਂ ਖਾਸ ਕਰ ਜੇ ਆਹੀ ਮਾਰਚ ਅਪ੍ਰੈਲ ਦੇ ਮਹੀਨੇ 'ਚ ਕੋਈ ਗਾਂ ਸੂਈ ਹੋਵੇ, ਉਹਦਾ ਜਿਹੜਾ ਗੋ ਵੱਛੀ ਹੁੰਦੀ ਹੈ ਉਹਨੂੰ ਬਹੁਤ ਦਿੱਕਤ ਆਉਂਦੀ ਹੈ। ਉਹਦੇ ਲਈ ਅਸੀਂ ਇਮਿਊਨਿਟੀ ਦੇ ਲਈ ਵਿਟਾਮਿਨ ਸੀ, ਜਿਹੜਾ ਆਪਾਂ ਨਿੰਬੂ ਦੇ ਵਿੱਚ ਆਪਾਂ ਨੂੰ ਆਮ ਤੌਰ 'ਤੇ ਮਿਲ ਜਾਂਦਾ, ਵਿਟਾਮਿਨ ਸੀ, ਵਿਟਾਮਿਨ ਈ, ਐਵੇਂ ਦੇ ਜਿਹੜੇ ਸਿਰਪ ਨੇ ਇਹ ਆਮ ਤੌਰ 'ਤੇ ਬਾਜ਼ਾਰ ਦੇ ਵਿੱਚ ਮਿਲਦੇ ਨੇ, ਅਤੇ ਇਹ ਮੈਂ ਕੋਸ਼ਿਸ਼ ਹੁੰਦੀ ਹੈ ਕਿ ਇੱਕ ਠੀਕ ਜਿਹੀ ਕੰਪਨੀ ਦਾ, ਮਹਿੰਗੀ ਨਹੀਂ ਠੀਕ, ਇਹਨਾਂ ਦੇ ਚੀਜ਼ਾਂ 'ਚ ਬਹੁਤ ਫ਼ਰਕ ਹੈ ਅਤੇ ਇੱਕ ਠੀਕ ਜਿਹੀ ਕੰਪਨੀ ਦਾ ਸਿਰਪ ਲੈ ਕੇ ਆਪਾਂ ਵਾਈਟਾਮਿਨ ਸੀ ਜਾਂ ਵਾਈਟਾਮਿਨ ਈ ਨਾਲ ਪੂਰਾ ਕਰ ਸਕਦੇ।

0: जी
1: ਉਹਦੇ ਨਾਲ ਉਹਦੀ ਇਮਿਊਨਿਟੀ ਵੱਧਦੀ ਹੈ ਅਤੇ ਉਹਦੀ ਗਰਮੀ ਨਾਲ ਲੜਨ ਦੀ ਸ਼ਮਤਾ ਵੀ ਵੱਧਦੀ ਹੈ।
0: ਜੀ ਫਿਰ ਡਾਕਟਰ ਸਾਹਿਬ, ਖੁਰਾਕ ਦੀ ਗੱਲ ਕਰੀਏ ਤਾਂ ਜਿਵੇਂ ਅਸੀਂ ਇਨਸਾਨ ਆ ਤਾਂ ਅਸੀਂ ਆਪਣੀ ਖੁਰਾਕ ਦੇ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਕਰ ਦਿੰਦੇ ਹਾਂ ਜਦੋਂ ਮੌਸਮ ਬਦਲਦਾ ਹੈ, ਅਤੇ ਹੁਣ ਜਦੋਂ ਗਰਮੀ ਹੈ ਤਾਂ ਪਸ਼ੂਆਂ ਦੀ ਖੁਰਾਕ ਦਾ ਪ੍ਰਬੰਧਨ ਕਿਹੋ ਜਿਹਾ ਹੋਣਾ ਚਾਹੀਦਾ ਹੈ?
1: ਸਭ ਤੋਂ ਪਹਿਲਾਂ ਤਾਂ ਆਪਾਂ ਧਿਆਨ ਰੱਖਣਾ ਕਿ ਜਦੋਂ ਆਪਾਂ ਖੁਰਾਕ ਦੇਣੀ ਆ ਆਪਾਂ ਠੰਡੇ ਵੇਲੇ ਦੇਣੀ ਆ, ਆਪਾਂ ਜਾਂ ਤਾਂ ਦੇਣੀ ਹੈ ਸਵੇਰੇ ਜਾਂ ਆਪਾਂ ਦੇਣੀ ਹੈ ਸ਼ਾਮ ਨੂੰ।
0: ਜੀ
1: ਦੁਪਹਿਰ ਦੇ ਵੇਲੇ ਜਦੋਂ ਪਸ਼ੂ ਨੂੰ ਗਰਮੀ ਲੱਗ ਰਹੀ ਹੈ ਉਦੋਂ ਖੁਰਾਕ ਨਹੀਂ ਖਾਏਗਾ। ਆਪਾਂ ਆਮ ਤੌਰ 'ਤੇ ਦੇਖਿਆ ਹੋਣਾ ਜਦੋਂ ਆਪਾਂ ਖਾ ਕੇ ਹਟਦੇ ਹਾਂ, ਆਪਾਂ ਚਾਹ ਪੀ ਕੇ ਹਟਦੇ, ਆਪਾਂ ਨੂੰ ਗਰਮੀ ਆਉਂਦੀ ਹੈ ਇੱਕ ਵਾਰ, ਪਸ਼ੂ ਵੀ ਉਵੇਂ ਹੀ ਨੇ, ਜਦੋਂ ਉਹ ਖਾ ਕੇ ਹਟਣਗੇ ਉਹਨਾਂ ਨੂੰ ਗਰਮੀ ਆਏਗੀ, ਉਹ ਨਹੀਂ ਖਾਏਗਾ। ਕੋਸ਼ਿਸ਼ ਕਰਨਾ ਹੈ ਕਿ ਸਵੇਰੇ ਸਾਜਰੇ ਜਦੋਂ ਤੁਸੀਂ ਉੱਠੋ ਅਤੇ ਇੱਕ ਵਾਰ ਖੁੱਲ੍ਹੀ ਭਰ ਦਿਉ, ਉਹ ਆਪਣੇ ਹਿਸਾਬ ਨਾਲ ਖਾਂਦਾ ਰਹੇਗਾ। ਅਤੇ ਦੂਜੀ ਚੀਜ਼ ਜਿਹੜੀ ਆਪਾਂ ਕਰ ਸਕਦੇ ਹਾਂ ਉਹ ਇਹ ਹੈ ਕਿ ਜੇ ਸਰਦੀਆਂ ਦੇ ਵਿੱਚ ਖੁਰਾਕ ਜ਼ਿਆਦਾ ਹੁੰਦੀ ਹੈ, ਜੇ ਉਹਨਾਂ ਨੂੰ ਜਿਹੜੇ ਤੱਤ 20 ਕਿਲੋ ਖਾਣੇ ਤੋਂ ਮਿਲ ਰਹੇ ਨੇ ਉਹੀ ਆਪਾਂ ਜੇ ਹੁਣ ਉਹ 10 ਤੋਂ 12 ਕਿਲੋ ਖਾ ਰਹੇ ਹਾਂ ਉਹਦੇ 'ਚ ਪੂਰੇ ਕਰ ਦਈਏ। ਉਹ ਕਿਵੇਂ ਕਿ ਜਿਵੇਂ ਤੂੜੀ ਹੈ ਉਹ ਫਾਈਬਰ ਹੈ, ਇਹਦੇ 'ਚ ਕੋਈ ਪ੍ਰੋਟੀਨ ਹੈ ਤਾਂ ਉਹ ਨਹੀਂ ਹੈਗੇ, ਅਤੇ ਹੁਣ ਆਪਾਂ ਤੂੜੀ ਘਟਾ ਸਕਦੇ ਹਾਂ। ਆਪਾਂ ਉਹ ਚੀਜ਼ਾਂ ਦੇ ਸਕਦੇ ਹਾਂ ਜਿਹੜੀਆਂ ਤੱਤ ਲੱਗਣ, ਤਾਂ ਕਿ ਜੇ ਉਹ ਫੀਡ ਘਟਾ ਵੀ ਦਵੇ ਤਾਂ ਉਹਦੀ ਐਨਰਜੀ ਉਹਦਾ ਪ੍ਰੋਟੀਨ ਉਹਦਾ ਪੂਰਾ ਹੁੰਦਾ ਰਹੇ। ਅਤੇ ਇੱਕ ਚੀਜ਼ ਇਹ ਕਰ ਸਕਦੇ ਹਾਂ ਅਤੇ ਆਪਾਂ ਬਾਈਪਾਸ ਫੈਟ ਅਤੇ ਪ੍ਰੋਟੀਨ ਦੀ ਵਰਤੋਂ ਕਰ ਸਕਦੇ ਹਾਂ। ਜੇ ਆਪਾਂ ਆਮ ਪ੍ਰੋਟੀਨ ਵਰਤਦੇ ਹਾਂ ਉਹਦਾ ਜਿਵੇਂ ਕਹਿ ਲਓ ਹੀਟ ਇੰਕਰੀਮੈਂਟ ਅਸੀਂ ਸ਼ਬਦ ਵਰਤਦੇ ਹਾਂ ਵੀ ਖਾਣ ਤੋਂ ਬਾਅਦ ਕਿੰਨੀ ਗਰਮੀ ਪੈਦਾ ਹੁੰਦੀ ਹੈ ਉਹ ਜ਼ਿਆਦਾ ਹੁੰਦੀ ਹੈ, ਤਾਂ ਅਸੀਂ ਉਹਦੀ ਜਗ੍ਹਾ 'ਤੇ ਬਾਈਪਾਸ ਫੈਟ ਪ੍ਰੋਟੀਨ ਜਾਂ ਅਮਾਈਨੋ ਐਸਿਡ ਵਰਤ ਲੈਂਦੇ ਹਾਂ। ਅਤੇ ਇਸ ਤੋਂ ਇਲਾਵਾ ਆਪਾਂ ਇੱਕ ਚੀਜ਼ ਸੁਣੀ ਹੁੰਦੀ ਹੈ ਇਨਸਾਨਾਂ ਦੇ ਵਿੱਚ ਕਿ ORS ਪੀਓ, ਆਮ ਪਾਣੀ ਨਾਲੋਂ ORS ਪੀਓ। ਇਹਦੇ ਵਾਸਤੇ ਵੀ ਪਸ਼ੂਆਂ ਦੇ ਵਿੱਚ ਵੀ ਇਲੈਕਟ੍ਰੋਲਾਈਟ ਪੋਟਾਸ਼ੀਅਮ ਅਤੇ ਸੋਡੀਅਮ ਦੇ ਆਮ ਤੌਰ 'ਤੇ ORS ਵਾਂਗੂ ਮਿਲ ਜਾਂਦੇ ਨੇ, ਇਲੈਕਟ੍ਰੋਲਾਈਟ ਕਹਿ ਕੇ ਆਪਾਂ ਲੈ ਸਕਦੇ ਹਾਂ, ਉਹ ਬੜੀਆਂ ਕੰਪਨੀਆਂ ਦੇ ਆਉਂਦੇ ਨੇ, ਅਤੇ ਆਪਾਂ ਇੱਕ ਵਧੀਆ ਜੀ ਠੀਕ ਜੀ ਕੰਪਨੀ ਦਾ ਲੈ ਸਕਦੇ ਹਾਂ ਜਿਹੜਾ ਆਪਾਂ ਪਾਣੀ 'ਚ ਪਾ ਸਕਦੇ ਹਾਂ। ਅਤੇ ਉਹਦੇ ਨਾਲ ਕੀ ਹੋਏਗਾ ਕਿ ਉਹ ਇਲੈਕਟ੍ਰੋਲਾਈਟ ਦੇ ਨਾਲ ਨਾਲ ਜਿਹੜਾ ਪਾਣੀ ਪੀ ਰਿਹਾ ਅਤੇ ਪਿਸ਼ਾਬ ਕਰ ਰਿਹਾ ਉਹਦੇ ਨਾਲ ਜਿਹੜੇ ਜ਼ਰੂਰੀ ਤੱਤ ਨੇ ਪੋਟਾਸ਼ੀਅਮ ਸੋਡੀਅਮ ਜਿਹੜੇ ਘੱਟ ਰਹੇ ਨੇ ਉਹ ਨਾਲ ਦੀ ਨਾਲ ਪੂਰੇ ਹੁੰਦੇ ਰਹਿਣਗੇ,
0: ਜੀ।
1: ਅਤੇ ਉਹ ਬਹੁਤ ਜ਼ਰੂਰੀ ਹੈ। ਇੱਕ ਜਿਹੜੀ ਨਾਲ ਚੀਜ਼ ਆਉਂਦੀ ਹੈ ਬਫਰ ਦੀ, ਬਫਰ ਦਾ ਕੰਮ ਹੁੰਦਾ ਹੈ ਪੇਟ ਦਾ ਪੀਐਚ ਬਰਕਰਾਰ ਰੱਖਣਾ, ਵੀ ਨਾ ਤਾਂ ਤੇਜ਼ਾਬ ਜ਼ਿਆਦਾ ਬਣੇ ਅਤੇ ਨਾ ਹੀ ਐਲਕਲੀਟੀ ਜ਼ਿਆਦਾ ਹੋਵੇ, ਯਾਨੀ ਕਿ ਜਿਹੜਾ ਆਪਾਂ ਕਹਿ ਦਈਏ ਸੋਡਾ ਬਾਈਕਾਰਬ, ਆਪਾਂ ਆਮ ਤੌਰ 'ਤੇ ਮਿੱਠਾ ਸੋਡਾ ਵਰਤਦੇ ਹਾਂ ਜਾਂ ਮੈਗਨੀਸ਼ੀਅਮ ਵਰਤਦੇ ਹਾਂ, ਇਹ ਬਫਰ ਨੇ, ਬਹੁਤ ਵਧੀਆ ਬਫਰ ਨੇ। ਮੈਨੂੰ ਆ ਕੇ ਇੱਕ ਦਿਨ ਕੋਈ ਕਹਿ ਰਿਹਾ ਸੀ ਜੀ ਅਸੀਂ ਫੀਡ ਬਣਵਾਈ ਹੈ ਅਸੀਂ 250 ਦਾ ਬਫਰ ਪਵਾਇਆ, ਇਹੋ ਜਿਹੀ ਕੋਈ ਗੱਲ ਨਹੀਂ, ਤੁਸੀਂ ਆਮ ਮਿੱਠਾ ਸੋਡਾ ਜਾਂ ਮੈਗਨੀਸ਼ੀਅਮ ਪਾਓ, ਬਹੁਤ ਵਧੀਆ ਬਫਰ ਨੇ। ਬਫਰ ਦੀ ਜੇ ਗੱਲ ਆਉਂਦੀ ਹੈ ਮੈਨੂੰ ਇੱਕ ਹੋਰ ਚੀਜ਼ ਯਾਦ ਆਉਂਦੀ ਹੈ, ਜਿਹੜੇ ਗਾਵਾਂ ਅਤੇ ਮੱਝਾਂ ਨੇ ਨਾ ਇਹ ਥੱਲਿਓਂ ਖਾਂਦੇ ਨੇ ਆਮ ਤੌਰ 'ਤੇ, ਜੇ ਆਪਾਂ ਇਹਨਾਂ ਨੂੰ ਆਮ ਦੇਖੀਏ ਘਰਾਂ ਤੋਂ ਬਾਹਰ ਇਹ ਘਾਹ ਖਾਂਦੇ ਨੇ, ਜਿਹੜੀਆਂ ਬੱਕਰੀਆਂ ਨੇ ਇਹ ਉੱਤੋਂ ਚੁਗਦੀਆਂ ਨੇ,
0: ਜੀ।
1: ਅਤੇ ਇਹਨਾਂ ਦਾ ਗਾਵਾਂ ਅਤੇ ਮੱਝਾਂ ਦਾ ਇਸ ਤਰ੍ਹਾਂ ਦੀ ਪਾਚਨ ਸ਼ਕਤੀ ਹੈ, ਜਦੋਂ ਇਹ ਥੱਲੇ ਨੂੰ ਹੋ ਕੇ ਖਾਂਦੀਆਂ ਨੇ ਤਾਂ ਇਹਨਾਂ 'ਚ ਥੁੱਕ ਦੀ ਪੈਦਾਵਾਰ ਜ਼ਿਆਦਾ ਹੁੰਦੀ ਹੈ, ਜਿਹੜਾ ਥੁੱਕ ਹੈ ਉਹ ਇੱਕ ਬਫਰ ਹੈ। ਜਿੰਨਾ ਇਹ ਥੱਲੇ ਨੂੰ ਹੋਣਗੀਆਂ, ਥੱਲੇ ਨੂੰ ਹੋ ਕੇ ਖਾਣਗੀਆਂ, ਉਹਨੀ ਥੁੱਕ ਦੀ ਪੈਦਾਵਾਰ ਜ਼ਿਆਦਾ ਹੋਊਗੀ। ਮੈਨੂੰ ਆ ਕੇ ਕਿਸੇ ਨੇ ਕਿਹਾ ਜੀ ਅਸੀਂ ਖੁੱਲ੍ਹੀਆਂ ਉੱਚੀਆਂ ਬਣਵਾਈਆਂ ਨੇ, ਅਸੀਂ ਕਿਹਾ ਕਿਉਂ, ਕਹਿੰਦੇ ਜੀ ਸੌਖੀਆਂ ਹੋਣਗੀਆਂ ਜ਼ਿਆਦਾ ਖਾਣਗੀਆਂ। ਨਹੀਂ, ਪਸ਼ੂਆਂ ਨੂੰ ਗਾਵਾਂ ਮੱਝਾਂ ਨੂੰ ਫੀਡ ਥੱਲੇ ਜਿਹੜਾ ਉਹਨਾਂ ਦਾ ਜਿੱਥੇ ਉਹਨਾਂ ਦਾ ਪੈਰ ਨੇ ਉਹ ਤੋਂ ਭਾਵੇਂ ਉਨੇ ਲੈਵਲ 'ਤੇ ਭਾਵੇਂ ਉਹ ਤੋਂ ਥੋੜ੍ਹੇ ਜਿਹੇ ਉੱਤੇ ਲੈਵਲ 'ਤੇ, ਜਿੰਨੀ ਤੁਸੀਂ ਥੱਲੇ ਫੀਡ ਰੱਖੋਗੇ ਉਹਨਾਂ ਥੁੱਕ ਦੀ ਪੈਦਾਵਾਰ ਜ਼ਿਆਦਾ ਹੋਏਗੀ, ਬਫਰ ਜ਼ਿਆਦਾ ਮਿਲੇਗਾ, ਭੁੱਖ ਜ਼ਿਆਦਾ ਲੱਗੇਗੀ ਅਤੇ ਪਾਚਨ ਸ਼ਕਤੀ ਵਧੇਗੀ।
0: ਜੀ,
1: ਅਤੇ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਗਰਮੀ ਦੇ ਵਿੱਚ।
0: ਡਾਕਟਰ ਸਾਹਿਬ, ਜਿਵੇਂ ਹੁਣ ਕਣਕ ਮੰਡੀਆਂ ਦੇ ਵਿੱਚ ਕਿਸਾਨ ਵੀਰਾਂ ਨੇ ਵੇਚ ਦਿੱਤੀ ਹੈ, ਉਹਨਾਂ ਨੂੰ ਸੰਭਾਲ ਵੀ ਲਿਆ, ਅਤੇ ਤੂੜੀਆਂ ਵੀ ਬਣ ਗਈਆਂ ਨੇ, ਜਿਵੇਂ ਅਕਸਰ ਆਪਾਂ ਕਹਿੰਦੇ ਹਾਂ ਕਿ ਜਿਹੜੀ ਨਵੀਂ ਕਣਕ ਆ ਉਹ ਇਨਸਾਨਾਂ ਵਾਸਤੇ ਥੋੜ੍ਹੀ ਜਿਹੀ ਖਰਾਬ ਕਰ ਦਿੰਦੀ ਹੈ ਕਿਉਂਕਿ ਮੌਸਮ 'ਚ ਤਬਦੀਲੀਆਂ ਨੇ, ਅਤੇ ਜੇ ਉਸੇ ਕਣਕ ਦੇ ਸੀਜ਼ਨ ਦੇ ਵਿੱਚ ਉਦੋਂ ਹੀ ਬਣੀ ਹੋਈ ਤੂੜੀ ਆਪਾਂ ਪਸ਼ੂਆਂ ਨੂੰ ਪਾ ਦਈਏ ਤਾਂ ਕੀ ਉਹ ਪਸ਼ੂਆਂ ਨੂੰ ਨੁਕਸਾਨ ਕਰਦੀ ਹੈ ਜਾਂ ਨਹੀਂ?
1: ਆਮ ਤੌਰ 'ਤੇ ਦੇਖਣ ਨੂੰ ਮਿਲਦਾ ਕਿ ਜਿਹੜੀ ਤਾਜ਼ੀ ਤੂੜੀ ਹੈ ਉਹਦੇ 'ਚ ਟੈਨਿਨ ਜਿਹੜਾ ਅਸੀਂ ਕਹਿੰਦੇ ਉਹਦਾ ਜ਼ਿਆਦਾ ਮਾਤਰਾ ਹੁੰਦੀ ਹੈ, ਅਤੇ ਉਹਦੇ ਨਾਲ ਕੀ ਹੁੰਦਾ ਅਫਾਰਾ ਜਾਂ ਮੋਕ ਦੀ ਸਮੱਸਿਆ ਆਮ ਤੌਰ 'ਤੇ ਦੇਖਣ ਨੂੰ ਮਿਲਦੀ ਹੈ। ਹੁਣ ਇਹਦੀਆਂ ਦੋ ਚੀਜ਼ਾਂ ਨੇ, ਜਾਂ ਤਾਂ ਅਸੀਂ ਕਹਿੰਦੇ ਹਾਂ ਕਿ ਤੁਸੀਂ ਤੂੜੀ ਨੂੰ ਥੋੜ੍ਹਾ ਜਿਹਾ ਭਿਓ ਕੇ ਰੱਖ ਲਓ ਫਿਰ ਪਾ ਦਿਓ ਤਾਜ਼ੀ ਪਾਉਣ ਨਾਲੋਂ, ਅਤੇ ਉਹਦੇ ਨਾਲ ਕਾਫੀ ਹੱਦ ਤੱਕ ਅਸੀਂ ਦੇਖਿਆ ਕਿ ਇਹ ਸਮੱਸਿਆ ਨਹੀਂ ਆਉਂਦੀ। ਅਤੇ ਜੇ ਕਿਸੇ ਪਸ਼ੂ ਨੂੰ ਆ ਰਹੀ ਹੈ, ਆਮ ਤੌਰ 'ਤੇ ਐਵੇਂ ਹੁੰਦਾ ਕਿ ਜਿਹੜਾ ਪਸ਼ੂ ਜ਼ਿਆਦਾ ਦੁੱਧ ਦੇ ਰਿਹਾ, ਭਾਵੇਂ ਉਹ ਮਸਟਾਈਟਸ ਦੀ ਸਮੱਸਿਆ, ਭਾਵੇਂ ਉਹ ਕੋਈ ਮੋਕ ਦੀ ਸਮੱਸਿਆ, ਭਾਵੇਂ ਫਾਰੇ ਦੀ, ਜਿਹੜਾ ਪਸ਼ੂ ਜ਼ਿਆਦਾ ਦੁੱਧ ਦੇ ਰਿਹਾ, ਜ਼ਿਆਦਾ ਪੈਦਾਵਾਰ ਆ, ਉਹ ਸਟ੍ਰੈਸ 'ਚ ਹੈ, ਉਹਨੇ ਉਨੀ ਛੇਤੀ ਬਿਮਾਰ ਹੋਣਾ, ਅਤੇ ਉਹਨਾਂ ਨੂੰ ਇਹ ਜ਼ਿਆਦਾ ਸਮੱਸਿਆ ਦੇਖਣ ਨੂੰ ਮਿਲਦੀ ਹੈ। ਅਤੇ ਉਹਦੇ ਵਿੱਚ ਇਹ ਹੈ ਕਿ ਅਫਾਰੇ ਦਾ ਇੱਕ ਜਿਹੜਾ ਦੇਸੀ ਜਿਹਾ ਇਲਾਜ ਹੈ, ਪਰ ਉਹਦੇ ਵਾਸਤੇ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਫਾਰਾ ਹੀ ਹੈ। ਜੇ ਆਪਾਂ ਉਹਦੀ ਕੁੱਖ ਨੂੰ ਹੱਥ ਲਾ ਕੇ ਦੇਖੀਏ ਵੀ ਇਹ ਅਫਾਰਾ ਹੀ ਹੈ, ਉਹ ਸਰੋਂ ਦਾ ਤੇਲ ਵੀ ਉਹੀ ਹੈ ਕਿ ਜੇ 5 ਕੁਇੰਟਲ ਦੀ ਆਮ ਤੌਰ 'ਤੇ ਮੱਝ ਹੁੰਦੀ ਹੈ, ਜੇ ਉਹ ਹੈਗੀ ਆ, ਤਾਂ ਆਪਾਂ ਉਹਦੇ 'ਚ 1/2 ਲੀਟਰ ਸਰੋਂ ਦਾ ਤੇਲ ਦੇ ਵਿੱਚ 15 ਤੋਂ 25 ml ਤਾਰਪੀਨ ਦਾ ਤੇਲ ਪਾ ਕੇ ਦੇ ਸਕਦੇ ਹਾਂ। ਉਹਦੇ ਨਾਲ ਐਵੇਂ ਹੁੰਦਾ ਹੈ ਕਿ ਉਹਦੇ ਨਾਲ ਜਿਹੜਾ ਫਾਰਾ ਹੈ, ਗੈਸ ਬਣੀ ਹੈ ਜਿਹੜੀ,

0: ਨਾਲ ਜੇ ਆਪਾਂ ਦਵਾਈ ਦਵਾਂਗੇ ਤਾਂ ਉਹ ਫੇਫੜਿਆਂ 'ਚ ਜਾਊਗੀ, ਉਹਦੇ ਨਾਲ ਨਿਮੋਨੀਆ ਹੋ ਸਕਦਾ। ਅਤੇ ਜੇ ਤੁਸੀਂ ਸ਼ੋਰ ਨਹੀਂ ਹੋ, ਜੇ ਤੁਹਾਨੂੰ ਪੱਕਾ ਨਹੀਂ ਪਤਾ ਕਿ ਇਹ ਫਾਰਾ ਹੈ ਜਾਂ ਨਹੀਂ ਹੈ, ਫਿਰ ਤੁਸੀਂ ਆਪਣੇ ਆਲੇ ਦੁਆਲੇ ਡਾਕਟਰ ਨੂੰ ਕਰੋ, ਪਰ ਆਪ ਸੂਈ ਨਾ ਮਾਰੋ। ਇਹ ਜਿਹੜੇ ਸਾਨੂੰ ਦੇਖਣ ਨੂੰ ਸਮੱਸਿਆ ਆਉਂਦੀ ਹੈ ਕਿ ਜੀ ਫਾਰਾ ਹੋ ਗਿਆ ਸੀ, ਨਵੀਂ ਤੂੜੀ ਪਾਈ ਸੀ ਅਤੇ ਅਸੀਂ ਆਪ ਸੂਈ ਮਾਰਤੀ, ਹਵਾ ਕੱਢਤੀ, ਉਹ ਗਲਤ ਹੈ। ਉਹਦੇ ਨਾਲ ਜਿਹੜਾ ਮੇਦੇ ਦੇ ਅੰਦਰ ਜਿਹੜਾ ਗੋਹਾ ਬਣਿਆ ਹੁੰਦਾ, ਅਣਪਚਿਆ ਜਿਹਾ ਗੋਹਾ ਹੁੰਦਾ, ਜੇ ਉਹ ਬਾਹਰ ਨੂੰ ਆਏਗਾ ਮੇਦੇ ਦੇ ਬਾਹਰ ਪਰ ਸਰੀਰ ਦੇ ਅੰਦਰ, ਤਾਂ ਉਹ ਇਨਫੈਕਸ਼ਨ ਕਰੇਗਾ, ਉਹਨੂੰ ਅਸੀਂ ਪੈਰੀਟੋਨਾਈਟਸ ਕਹਿੰਦੇ ਹਾਂ। ਅਤੇ ਉਹ ਇੰਨੀ ਕੁ ਖਤਰਨਾਕ ਇਨਫੈਕਸ਼ਨ ਹੋ ਸਕਦੀ ਹੈ ਜੇ ਟ੍ਰੀਟਡ ਨਾ ਹੋਵੇ। ਇਸ ਕਰਕੇ ਆਪ ਸੂਈ ਨਾ ਮਾਰੋ, ਡਾਕਟਰ ਕੋਲ ਜਾਓ। ਅਤੇ ਜੇ ਮੋਕ ਲੱਗੇ ਤਾਂ ਵੈਸੇ ਤਾਂ ਆਮ ਤੌਰ 'ਤੇ ਜੇ ਤੁਸੀਂ ਬਫਰ ਦੇ ਰਹੇ ਹੋ ਤਾਂ ਨਹੀਂ ਦਿੱਕਤ ਆਉਂਦੀ, ਪਰ ਜੇ ਤੁਸੀਂ ਨਹੀਂ ਦੇ ਰਹੇ ਤਾਂ ਮੋਕਲੀ ਕੋਸ਼ਿਸ਼ ਕਰੋ ਕਿ ਇੱਕ ਵਧੀਆ ਜਿਹੜੇ ਜੇ ਆਪਾਂ ਕਹਿੰਦੇ ਹਾਂ ਦਹੀਂ ਖਾ ਲਓ, ਪ੍ਰੋਬਾਇਓਟਿਕ, ਅਤੇ ਇੱਕ ਵਧੀਆ ਬੈਕਟੀਰੀਆ ਵਾਸਤੇ ਜਿਹੜਾ ਲਾਈਵ ਈਸਟ ਦੇ ਕਲਚਰ ਮਿਲਦੇ ਨੇ ਉਹ ਆਪਾਂ ਵਰਤ ਸਕਦੇ ਹਾਂ।
1: ਜੀ ਤੇ ਡਾਕਟਰ ਸਾਹਿਬ, ਇਸ ਮੌਸਮ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਹਰੇ ਚਾਰੇ ਦੀ ਸਮੱਸਿਆ ਆ ਜਾਂਦੀ ਹੈ, ਅਤੇ ਹਰਾ ਚਾਰਾ ਉਪਲਬਧ ਵੀ ਬੜਾ ਘੱਟ ਹੁੰਦਾ, ਜ਼ਿਆਦਾ ਆਪਾਂ ਫੀਡ ਦੇ ਉੱਤੇ ਤੂੜੀ ਦੇ ਉੱਤੇ ਨਿਰਭਰਤਾ ਬਣਾ ਦਿੰਦੇ ਹਾਂ, ਤਾਂ ਇਸ ਦੌਰਾਨ ਇੱਕ ਵਿਕਲਪ ਹੁੰਦਾ ਅਚਾਰ ਦਾ। ਅਚਾਰ ਦਾ ਪਸ਼ੂ ਵਾਸਤੇ ਕਿੰਨਾ ਕੁ ਮਹੱਤਵ ਹੈ?
0: ਅਚਾਰ ਦਾ ਜੇ ਅੱਜ ਕੱਲ੍ਹ ਗੱਲ ਕਰੀਏ ਤਾਂ ਜਿਹੜੇ ਵੱਡੇ ਡੇਅਰੀ ਫਾਰਮ ਨੇ ਜਿੱਥੇ ਉਹਨਾਂ ਨੂੰ ਐਂ ਹੁੰਦਾ ਵੀ ਅਸੀਂ ਕੌਣ ਰੋਜ਼ ਕੱਟ ਕੇ ਰੋਜ਼ ਪਾਊਗਾ, ਉੱਥੇ ਤਾਂ ਅੱਜ ਕੱਲ੍ਹ ਚੱਲ ਹੀ ਅਚਾਰ ਰਿਹਾ। ਅਤੇ ਜਿਹੜੇ ਆਪਣੇ ਛੋਟੇ ਪਸ਼ੂ ਪਾਲਕ ਨੇ ਜਿਹਨਾਂ ਕੋਲ 4 ਪਸ਼ੂ 6 ਪਸ਼ੂ ਇੰਨੇ ਕੁ ਨੇ ਜਾਂ 10 ਕੁ ਪਸ਼ੂ ਤੱਕ ਨੇ, ਉੱਥੇ ਹਜੇ ਅਚਾਰ ਦੀ ਜਿਹੜੀ ਹੈਗੀ ਹੈ ਆਪ ਪਾਉਣ ਦੀ ਇੰਨੀ ਅੱਜ ਕੱਲ੍ਹ ਲੋਕਾਂ ਨੂੰ ਆਲਸ ਕਹਿ ਲਓ ਜਾਂ ਕੰਮ ਕਹਿ ਲਓ, ਉਹ ਨਹੀਂ ਕਰ ਰਹੇ, ਉਹ ਮੁੱਲ ਦਾ ਲੈ ਰਹੇ ਨੇ ਜੋ ਕਿ ਗਲਤ ਹੈ। ਅਚਾਰ ਘਰੇ ਪੈ ਸਕਦਾ, ਬਹੁਤ ਸੌਖਾ ਆ ਅਚਾਰ ਘਰੇ ਪਾਉਣਾ। ਅਤੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜੇ ਕੋਈ ਆਵੇ ਇਸ ਮੌਸਮ 'ਤੇ ਜਿਵੇਂ ਨਹੀਂ ਹਰਾ ਅਚਾਰ ਅਵੇਲੇਬਲ ਤਾਂ ਉਹਨਾਂ ਨੂੰ ਇਹ ਦੱਸਿਆ ਜਾਵੇ ਕਿ ਅਚਾਰ ਕਿਵੇਂ ਪਾਉਣਾ।
1: ਜੀ
0: ਅਤੇ ਅਚਾਰ ਸਭ ਤੋਂ ਪਹਿਲਾਂ ਤਾਂ ਆਪਾਂ 1 ਤੋਂ 3 ਸੈਂਟੀਮੀਟਰ 'ਤੇ ਜਿਹੜਾ ਹੈ ਉਹਨੂੰ ਕੁਤਰਾਈ ਕਰਨੀ ਹੈ। ਉਹਦੇ ਵਿੱਚ ਜਿਹੜਾ ਸੁੱਕਾ ਮਾਦਾ ਹੈ ਜਿਹਨੂੰ ਆਪਾਂ ਡਰਾਈ ਮੈਟਰ ਕਹਿੰਦੇ ਹਾਂ, ਉਹ 30 ਤੋਂ 35% ਹੋਵੇ, ਯਾਨੀ ਕਿ ਮੋਇਸਚਰ ਯਾਨੀ ਕਿ ਪਾਣੀ ਹੋ ਗਿਆ 65 ਤੋਂ 70%। ਇਹ ਆਪਾਂ ਚੈੱਕ ਕਰ ਸਕਦੇ ਹਾਂ। ਆਪਾਂ ਜਿਹੜਾ ਕੁਤਰਿਆ ਹੋਇਆ ਲਿਆ ਆਪਾਂ ਮੱਕੀ ਕਹਿ ਲਓ, ਜਦੋਂ ਆਪਾਂ ਉਹਨੂੰ ਮੁੱਠੀ 'ਚ ਘੁੱਟ ਕੇ ਅੱਧੇ ਕੁ ਮਿੰਟ ਲਈ ਰੱਖੀਏ ਨਾ, ਤਾਂ ਮੁੱਠੀ ਗਿੱਲੀ ਹੋਵੇ, ਪੂਰੀ ਗਿੱਲੀ ਨਾ ਹੋਵੇ ਪਰ ਗਿੱਲੀ ਹੋਵੇ, ਉਹ ਤਾਂ ਹੈਗਾ 30% ਤੱਕ। ਜੇ ਆਪਾਂ ਉਹਨੂੰ ਰੱਖ ਕੇ ਚੰਗੀ ਤਰ੍ਹਾਂ ਘੁੱਟੀਏ ਨਾ, ਤੇ ਜਿਵੇਂ ਉਹ ਪਾਸਿਆਂ ਤੋਂ ਨਿਕਲਣ ਲੱਗ ਜਾਵੇ ਜਾਂ ਉਹ ਖੇਰੂੰ ਖੇਰੂੰ ਹੋ ਜਾਵੇ, ਇਹਦਾ ਮਤਲਬ ਉਹ 'ਚ ਮੋਇਸਚਰ ਜ਼ਿਆਦਾ ਹੈ।
1: ਜੀ
0: ਤੇ ਇਹਦਾ ਮਤਲਬ ਹੈ ਉਹਦੇ 'ਚ ਮੋਇਸਚਰ, ਜਿਵੇਂ ਆਪਾਂ ਕਹਿ ਲਓ ਨਾ ਆਟਾ ਗੁੰਨਦੇ ਹਾਂ ਤੇ ਉਹ ਦੋਨੋਂ ਪਾਸਿਓਂ ਨਿਕਲਣ ਲੱਗ ਜਾਂਦਾ, ਤੇ ਉਹ ਚੀਜ਼ ਜੇ ਹੁੰਦੀ ਹੈ ਤਾਂ ਆਪਾਂ ਇਹ ਮੰਨ ਸਕਦੇ ਹਾਂ ਕਿ ਇੱਕਦਮ ਜਦ ਖਿਲਰ ਜਾਂਦਾ ਵੀ ਇਹਦਾ ਮੋਇਸਚਰ ਜਿਹੜਾ 40% ਤੋਂ ਜ਼ਿਆਦਾ, ਇਹਨੂੰ ਥੋੜ੍ਹਾ ਸੁਕਾਇਆ ਜਾਵੇ ਫਿਰ ਇਹਦਾ ਅਚਾਰ ਬਣਾਇਆ ਜਾਵੇ, ਨਹੀਂ ਤਾਂ ਇਹਦਾ ਅਚਾਰ ਖਰਾਬ ਹੋਏਗਾ। ਅਤੇ ਫਿਰ ਦੂਜੇ ਨੰਬਰ 'ਤੇ ਆਪਾਂ ਕਤਰਾਈ ਕਰਨ ਤੋਂ ਬਾਅਦ ਕੀ ਕਰ ਸਕਦੇ ਹਾਂ, ਆਪਾਂ ਇੱਕ ਪਿੱਟ ਜਾਂ ਟੋਇਆ ਜਿਹੜਾ ਆਪਾਂ ਪੱਟਣਾ ਹੁੰਦਾ, ਅਤੇ ਉਹ ਅੱਜ ਕੱਲ੍ਹ ਲੋਕ ਟੋਏ ਪੱਕੇ ਕਰਾ ਰਹੇ ਨੇ ਜੋ ਕਿ ਚੰਗੀ ਗੱਲ ਹੈ, ਅਤੇ ਤੁਸੀਂ ਨਹੀਂ ਵੀ ਪੱਕੇ ਕਰਾਉਣੇ ਤਾਂ ਵੀ ਕੋਈ ਚੱਕਰ ਨਹੀਂ। ਅਤੇ ਤੁਸੀਂ ਉਹਦੇ 'ਚ ਆਮ ਤੌਰ 'ਤੇ ਮੰਨਿਆ ਜਾਂਦਾ ਕਿ ਜਿਹਦੀ 10 ਫੁੱਟ ਲੰਬਾਈ ਅਤੇ 3 ਫੁੱਟ ਚੜਾਈ ਅਤੇ 2 ਡੰਗਾਈ ਹੈ, ਐਡੇ ਕੁ ਟੋਏ ਦੇ ਵਿੱਚ 350 ਤੋਂ 400 ਕੁਇੰਟਲ ਹੈ ਜਿਹੜਾ ਆਪਾਂ ਮੱਕੀ ਹੈ ਜਾਂ ਜੋ ਵੀ ਹੈਗਾ ਆਪਾਂ ਉਹ ਪਾਉਣਾ ਆ।
1: ਜੀ
0: ਇਹ ਕਿਉਂ ਦੱਸਿਆ ਗਿਆ ਹੈ? ਤਾਂ ਕਿ ਉਹਨੂੰ ਇੰਨੀ ਕੁ ਤਰ੍ਹਾਂ ਲਤਾੜਿਆ ਜਾਵੇ, ਉਹਨੂੰ ਇੰਨੀ ਕੁ ਤਰ੍ਹਾਂ ਚੰਗੀ ਤਰ੍ਹਾਂ ਟਰਾਲੀ ਦੇ ਨਾਲ ਕਹਿ ਲਓ ਜਾਂ ਜਿਵੇਂ ਵੀ ਉਹਨੂੰ ਇੰਨੀ ਚੰਗੀ ਤਰ੍ਹਾਂ ਉਹ 'ਚੋਂ ਹਵਾ ਕੱਢ ਦਿੱਤੀ ਜਾਵੇ ਤਾਂ ਕਿ ਉਹ ਅਚਾਰ ਖਰਾਬ ਨਾ ਹੋਵੇ।
1: ਜੀ
0: ਆਮ ਤੌਰ 'ਤੇ ਅਚਾਰ ਖਰਾਬ ਹੋਣ ਦੇ 2 ਕਾਰਨ ਹੁੰਦੇ ਨੇ, ਪਾਣੀ ਦਾ ਲੱਗਣਾ ਜਾਂ ਹਵਾ ਦਾ ਲੱਗਣਾ। ਜੇ ਆਪਾਂ ਉਹਨੂੰ 40 ਤੋਂ 50 ਦਿਨਾਂ ਲਈ ਰੱਖਿਆ, ਯਾਨੀ ਕਿ 45 ਦਿਨ ਐਵਰੇਜ ਰੱਖੇ ਜਾਂਦੇ ਨੇ, ਜੇ ਆਪਾਂ ਅਚਾਰ ਨੂੰ ਰੱਖਿਆ ਅਤੇ ਉਹਦੇ ਵਿੱਚ ਵੀ ਉਹਨੂੰ ਹਵਾ ਜਾਂ ਪਾਣੀ ਲੱਗਿਆ ਤਾਂ ਉਹ ਅਚਾਰ ਖਰਾਬ ਹੋਏਗਾ। ਆਮ ਤੌਰ 'ਤੇ ਉਹਦੇ ਰੰਗ ਨਾਲ ਹੀ ਉਹਦੇ ਸਮੈਲ ਨਾਲ ਉਹਦੀ ਪਛਾਣ ਹੋ ਜਾਂਦੀ ਹੈ
1: ਜੀ
0: ਕਿ ਇਹ ਅਚਾਰ ਖਰਾਬ ਹੈ।
1: ਜੀ
0: ਅਤੇ ਇਹਦੇ ਨਾਲ ਨਾਲ ਆਪਾਂ ਜਿਹੜੀਆਂ 2-3 ਚੀਜ਼ਾਂ ਦਾ ਹੋਰ ਧਿਆਨ ਰੱਖ ਸਕਦੇ ਹਾਂ ਕਿ ਜਦੋਂ ਆਪਾਂ ਉਹਨੂੰ ਚੰਗੀ ਤਰ੍ਹਾਂ ਲਤਾੜ ਤਾਂ ਉਹਦੇ ਉੱਤੇ ਤਾਂ ਪੋਲੀਥੀਨ ਦੀ ਸ਼ੀਟ ਪਾ ਸਕਦੇ ਹਾਂ, ਜਾਂ ਪੋਲੀਥੀਨ ਦੀ ਸ਼ੀਟ ਪਾਉਣ ਤੋਂ ਬਾਅਦ ਕਈ ਇੱਟਾਂ ਰੱਖ ਦਿੰਦੇ ਨੇ, ਕਈ ਉਹਦੇ ਉੱਤੇ ਮਿੱਟੀ ਲਿਪ ਦਿੰਦੇ ਨੇ ਵੀ 40 ਤੋਂ 50 ਦਿਨ ਮਿੱਟੀ ਲਿਪ ਕੇ ਉਹਨੂੰ ਰੱਖ ਦਿੰਦੇ ਨੇ, ਕਈ ਇੱਕ ਵਾਰ ਸੀਮੈਂਟ ਦੀ ਲੇਅਰ ਵੀ ਲਵਾ ਦਿੰਦੇ ਨੇ ਪਤਲੀ ਜੀ, ਉਹ ਬਿਲਕੁਲ ਤੁਹਾਡੇ 'ਤੇ। ਦੂਜੀ ਚੀਜ਼ ਜਿਹੜੀ ਧਿਆਨ ਰੱਖਣੀ ਆ ਉਹ ਇਹ ਕਿ ਜਦੋਂ ਆਪਾਂ ਕੱਢਣਾ ਸ਼ੁਰੂ ਕਰੀਏ, ਇੱਕ ਤਾਂ ਕੱਢ ਕੇ ਨਾਲ ਦੀ ਨਾਲ ਨਹੀਂ ਪਾਉਣਾ, ਪਸ਼ੂ ਨੂੰ ਸਮੈਲ ਆਏਗੀ, ਥੋੜ੍ਹੀ ਇੱਕ ਦੇਰ ਆਪਾਂ ਉਹਨੂੰ ਹਵਾ ਲਵਾ ਸਕਦੇ ਹਾਂ। ਦੂਜੀ ਚੀਜ਼ ਜਿਹੜੀ ਆਪਾਂ ਧਿਆਨ ਰੱਖਣੀ ਹੈ ਕਿ ਜਦੋਂ ਆਪਾਂ ਉਹਨੂੰ ਕੱਢਣਾ ਆ ਤਾਂ ਆਪਾਂ ਲੇਅਰ ਵਾਈਜ਼ ਕੱਢਣਾ ਆ, ਅਤੇ ਆਪਾਂ ਉਹਦੀ ਤੈਅ ਨਹੀਂ ਤੋੜਨੀ। ਜਦੋਂ ਆਪਾਂ ਤੈਅ ਤੋੜਤੀ ਆਪਾਂ ਅੱਜ ਦਾ ਤਾਂ ਕੱਢ ਲਿਆ, ਆਪਾਂ ਕੱਲ੍ਹ ਵਾਲੇ ਨੂੰ ਜ਼ਿਆਦਾ ਹਵਾ ਲਵਾਤੀ, ਜਿਹੜਾ ਆਪਾਂ ਕੱਲ੍ਹ ਕੱਢਾਂਗੇ ਸ਼ਾਇਦ ਉਹ ਖਰਾਬ ਹੋਵੇ, ਸ਼ਾਇਦ ਉਹ ਪਸ਼ੂ ਨੂੰ ਨੁਕਸਾਨ ਕਰ ਦੇਵੇ। ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਅਚਾਰ ਪਾਉਣ ਲੱਗੇ ਧਿਆਨ ਰੱਖਣਾ ਚਾਹੀਦਾ। ਮੱਕੀ ਆਮ ਤੌਰ 'ਤੇ ਆਪਾਂ ਨੂੰ ਇਸ ਮੌਸਮ 'ਚ ਜਿਹੜੀ ਖਾਸ ਕਰਕੇ ਸਾਈਲੇਜ ਵਾਸਤੇ ਅਚਾਰ ਵਾਸਤੇ ਜਿਹੜੀ ਮੱਕੀ ਆ ਉਹ 60 ਕੁ ਦਿਨ ਤੱਕ ਹੋ ਜਾਂਦੀ ਹੈ। ਉਹਦੀ ਵੀ ਇੱਕ ਗਤੀਵਿਧੀ ਇਹ ਹੈ ਕਿ ਜੇ ਆਪਾਂ ਦੇਖਣਾ ਵੀ ਅਚਾਰ ਵਾਸਤੇ ਮੱਕੀ ਤਿਆਰ ਹੈ ਜਾਂ ਨਹੀਂ, ਆਪਾਂ ਮੱਕੀ ਦੀ ਜਿਹੜੀ ਛੱਲੀ ਹੈ ਉਹਨੂੰ ਵਿੱਚੋਂ ਤੋੜਨਾ, ਅਤੇ ਇੱਕ ਪਾਸੇ ਉਹਦੀ ਜਿਹੜੀ ਦੁੱਧ ਦੀ ਲਾਈਨ ਹੈ ਉਹ ਹੋਵੇ, ਇੱਕ ਪਾਸੇ ਨਾ ਹੋਵੇ, ਬਿਲਕੁਲ ਅੱਧ ਤੱਕ ਜੇ ਉਹਦੀ ਦੁੱਧ ਦੀ ਲਾਈਨ ਆਈ ਹੋਈ ਹੈ ਇਹਦਾ ਮਤਲਬ ਹੈ ਉਹ ਚਾਰ ਵਾਸਤੇ

0: ਕਿੰਨਾ ਕੁ ਲੜ ਲਓ।
1: ਜੀ
0: ਇਸ ਕਰਕੇ ਮੂੰਹ ਖੁਰ ਦਾ ਜੇ ਆਪਾਂ ਬਚਾਅ ਦੀ ਗੱਲ ਕਰੀਏ ਤਾਂ ਟੀਕੇ ਲਵਾਉਣਾ ਸਭ ਤੋਂ ਸੇਫ ਆਪਸ਼ਨ ਹੈ ਅਤੇ ਇਹ ਫ੍ਰੀ ਹੈ,
1: ਜੀ
0: ਬਿਲਕੁਲ ਮੁਫਤ ਹੈ ਸਰਕਾਰ ਵੱਲੋਂ। ਇਹਦਾ ਬਸ ਸਾਨੂੰ ਸਹਿਯੋਗ ਇੰਨਾ ਚਾਹੀਦਾ ਹੁੰਦਾ ਕਿ ਇਸ ਵਾਰ ਵੈਕਸੀਨੇਸ਼ਨ ਆਨਲਾਈਨ ਹੋ ਰਹੀ ਹੈ, ਮਤਲਬ ਅਸੀਂ ਆ ਕੇ ਆਧਾਰ ਕਾਰਡ ਅਤੇ ਓਟੀਪੀ ਸਾਨੂੰ ਜ਼ਰੂਰ ਚਾਹੀਦੇ ਹੁੰਦੇ ਨੇ,
1: ਜੀ
0: ਪਰ ਉਹ ਐਵੇਂ ਹੈ ਕਿ ਤੁਸੀਂ ਕਿਸੇ ਨੂੰ ਵੀ ਓਟੀਪੀ ਨਹੀਂ ਦੇ ਦੇਣਾ, ਉਹ ਤੁਹਾਡੇ ਆਪਣੇ ਪਸ਼ੂ ਹਸਪਤਾਲ ਦਾ ਬੰਦਾ ਹੋਊ। ਜੇ ਮੈਂ ਇਸ ਪਸ਼ੂ ਹਸਪਤਾਲ 'ਚ ਕੰਮ ਕਰ ਰਹੀ ਹਾਂ, ਮੇਰੇ ਕੋਲ 4 ਪਿੰਡ ਆਉਂਦੇ ਨੇ, ਤਾਂ 4 ਪਿੰਡਾਂ ਦੇ ਲੋਕ ਮੈਨੂੰ ਜਾਣਦੇ ਨੇ, ਉਹ ਓਟੀਪੀ ਸਿਰਫ ਮੈਨੂੰ ਹੀ ਦਿੱਤਾ ਜਾਵੇ, ਕੋਈ ਗੈਰ ਬੰਦਾ ਆ ਕੇ ਕਹੇ ਜੀ ਅਸੀਂ ਵੈਕਸੀਨ ਕਰ ਰਹੇ ਹਾਂ ਸਾਨੂੰ ਓਟੀਪੀ ਦੇ ਦਿਓ, ਉਹ ਚੀਜ਼ ਨਹੀਂ।
1: ਬਿਲਕੁਲ
0: ਤੁਹਾਡੇ ਆਪਣਾ ਪਸ਼ੂ ਹਸਪਤਾਲ ਦਾ ਡਾਕਟਰ ਜਾਂ ਵੈਟਨਰੀ ਇੰਸਪੈਕਟਰ ਆਵੇ, ਉਹਨੂੰ ਓਟੀਪੀ ਦਿਓ, ਉਹਨਾਂ ਤੋਂ ਵੈਕਸੀਨ ਕਰਵਾਓ, ਟੈਗ ਲਵਾਓ ਕੰਨਾਂ 'ਚ, ਅਤੇ ਉਹਦੇ ਨਾਲ ਇਹ ਹੈ ਕਿ ਤੁਹਾਨੂੰ ਮੂੰਹ ਖੁਰ ਦੀ ਸਮੱਸਿਆ ਜਿਹੜੀ ਐਵੇਂ ਦੀ ਹੈ ਕਿ ਉਹਨੂੰ ਜਿੰਨੀ ਜਲਦੀ ਰੋਕ ਲਾਈ ਜਾ ਸਕੇ ਉਨਾ ਵਧੀਆ।
1: ਜੀ ਦੇ ਨਾਲ ਬਹੁਤ ਵਾਸਤਾ ਹੁੰਦਾ ਹੈ, ਇਸ ਕਰਕੇ ਜਦੋਂ ਵੀ ਟੀਮਾਂ ਤੁਹਾਡੇ ਘਰ ਆਉਣ, ਤੁਹਾਡੇ ਪਸ਼ੂ ਦੀ ਦੇਖਭਾਲ ਵਾਸਤੇ ਕੋਈ ਵੈਕਸੀਨੇਸ਼ਨ ਦੀ ਸਕੀਮ ਲੈ ਕੇ ਆਉਣ, ਤਾਂ ਜ਼ਰੂਰ ਵੈਕਸੀਨੇਸ਼ਨ ਕਰਵਾਇਆ ਕਰੋ। ਕਈ ਵਾਰ ਅਸੀਂ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਹਿਮ ਭਰਮ ਪਾਲ ਲੈਂਦੇ ਹਾਂ ਕਿ ਸਾਡਾ ਪਸ਼ੂ ਬਿਮਾਰ ਹੋ ਜਾਏਗਾ, ਉਹਨੂੰ ਬੁਖਾਰ ਹੋ ਜਾਏਗਾ, ਜਾਂ ਪਸ਼ੂ ਦੀ ਕੋਈ ਹੋਰ ਦਵਾਈ ਚੱਲਦੀ ਹੈ, ਤਾਂ ਇਸ ਕਰਕੇ ਉਹ ਮਾਹਰ ਨੇ, ਮਾਹਰ ਤੁਹਾਨੂੰ ਸਹੀ ਸਲਾਹ ਦੇ ਕੇ ਹੀ ਉਹਦੀ ਵੈਕਸੀਨੇਸ਼ਨ ਕਰਨਗੇ। ਅਤੇ ਬਾਕੀ ਜਿਹੜਾ ਕਾਰਡ ਵਗੈਰਾ ਬਣਾਉਣ ਦੀ ਆਪਾਂ ਅਕਸਰ ਗੱਲ ਕਰਦੇ ਹੁੰਦੇ ਹਾਂ, ਉਹ ਹੁਣ ਡਾਕਟਰ ਸਾਹਿਬ ਨੇ ਦੱਸ ਹੀ ਦਿੱਤਾ ਹੈ ਕਿ ਔਨਲਾਈਨ ਹੈ। ਜਿਵੇਂ ਆਪਾਂ ਕੋਈ ਵੀ ਚੀਜ਼ ਖਰੀਦਦੇ ਹਾਂ ਜਾਂ ਕੋਈ ਚੀਜ਼ ਆਪਾਂ ਪੈਸੇ ਕਢਵਾਉਣੇ ਆ, ਕੋਈ ਲੈਣ ਦੇਣ ਕਰਦੇ ਹਾਂ, ਤਾਂ ਆਪਾਂ ਨੂੰ ਅਕਸਰ OTP ਆਉਂਦੇ ਨੇ, ਤਾਂ OTP ਆਏਗਾ, ਉਹ ਤੁਸੀਂ ਆਪਣੇ ਸੰਬੰਧਿਤ ਡਾਕਟਰ ਦੇ ਸਾਹਮਣੇ ਉਹਨਾਂ ਦੇ ਨਾਲ ਹੀ ਸਾਂਝਾ ਕਰਨਾ, ਕਿਸੇ ਹੋਰ ਦੇ ਨਾਲ ਸਾਂਝਾ ਨਹੀਂ ਕਰਨਾ।
2: FM ਬੈਂਡ 100.2 ਮੈਗਾ ਹਰਟਸ 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਅਤੇ ਨਿਊਜ਼ ਔਨ AIR ਐਪ 'ਤੇ, ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨਵਾਣੀ, ਅਤੇ ਹੁਣ ਵੇਲਾ ਹੋ ਗਿਆ ਹੈ ਹਿੰਦੀ 'ਚ ਸਮਾਚਾਰ ਸੁਣਨ ਦਾ ਸਾਡੇ ਦਿੱਲੀ ਕੇਂਦਰ ਤੋਂ।
3: ਸਮਾਚਾਰ ਕੇ ਸਾਥ ਮੁਕੇਸ਼ ਕੁਮਾਰ। प्रधानमंत्री नरेंद्र मोदी ने कहा है कि सोमनाथ मंदिर अटूट आस्था, दिव्यता और देश की शाश्वत आत्मा का प्रतीक है। उन्होंने कहा कि सोमनाथ अमृत पर्व केवल अतीत का उत्सव नहीं, बल्कि यह आने वाले 1000 वर्षों तक देश की प्रेरणा बनेगा। गुजरात में सोमनाथ अमृत महोत्सव में प्रधानमंत्री ने कहा कि सोमनाथ लोगों को ये याद दिलाता है कि कोई भी राष्ट्र अपनी जड़ों से जुड़कर ही लंबे समय तक मजबूती से खड़ा रह सकता है।
4: आजादी के समय सरदार साहब ने 500 से ज्यादा रियासतों को जोड़कर एक भारत का आधुनिक स्वरूप गढ़ा था, तो साथ ही सोमनाथ के पुनर्निर्माण से उन्होंने दुनिया को बताया था, भारत केवल आजाद नहीं हुआ है, भारत अपने प्राचीन गौरव को पुनः हासिल करने के मार्ग पर भी अब आगे बढ़ चुका है।
3: प्रधानमंत्री ने इस अवसर पर सोमनाथ अमृत पर्व पर एक विशेष डाक टिकट और 75 रुपए का विशेष सिक्का भी जारी किया। सरकार ने कहा है कि देश भर में पेट्रोल और डीजल का पर्याप्त भंडार उपलब्ध है और घरेलू LPG की आपूर्ति निरंतर जारी है। नई दिल्ली में आज पश्चिम एशिया के घटनाक्रमों पर पेट्रोलियम और प्राकृतिक गैस मंत्रालय की संयुक्त सचिव सुजाता शर्मा ने कहा कि सरकार उपभोक्ताओं को ईंधन की आपूर्ति सुनिश्चित कर रही है। उन्होंने कहा कि प्रधानमंत्री नरेंद्र मोदी ने लोगों से पेट्रोल और डीजल की खपत कम करने की अपील की है।
5: माननीय प्रधानमंत्री जी ने देश के सभी लोगों से आग्रह किया है कि पेट्रोल और डीजल की खपत कम करें, जहां भी संभव हो मेट्रो और सार्वजनिक परिवहन का उपयोग करें, कार पूलिंग का विकल्प चुनें, रेलवे एज अ मोड ऑफ ट्रांसपोर्टेशन फॉर गुड्स को प्रेफर करें और जहां भी संभव हो इलेक्ट्रिक वाहनों का उपयोग बढ़ाएं।
3: रसायन और उर्वरक मंत्रालय की अपर सचिव अपर्णा शर्मा ने कहा कि खरीफ सीजन 2026 के लिए देश में उर्वरकों का भंडार 51% से अधिक है। सरकार ने कहा है कि देश के पास 60 दिन का कच्चा तेल और प्राकृतिक गैस तथा 45 दिन का LPG भंडार उपलब्ध है। विदेशी मुद्रा भंडार 703 अरब डॉलर के स्तर पर है। रक्षा मंत्री राजनाथ सिंह की अध्यक्षता में आज नई दिल्ली में हुई बैठक के दौरान ये जानकारी दी गई। भारत उन चुनिंदा देशों में से है जहां संघर्ष शुरू होने के 70 दिन के बाद भी पेट्रोलियम उत्पादों की कीमतें स्थिर हैं। भारत विश्व का तीसरा सबसे बड़ा तेल शोधक और पेट्रोलियम उत्पादों का चौथा सबसे बड़ा निर्यातक है। सरकार ने कहा है कि लोगों को घबराने या ईंधन और अन्य उत्पादों की अत्यधिक खरीद करने की आवश्यकता नहीं है। विज्ञान और प्रौद्योगिकी मंत्री जितेंद्र

0: ਚਿੜੀਆਂ ਘਟ ਗਈਆਂ, ਕੁੜੀਆਂ ਘਟ ਗਈਆਂ, ਮੁਕਦੀ ਜਾਵੇ ਕੁਦਰਤ ਲੋਕੋ। ਅਕਲ ਇਲਮ ਦਾ ਪੱਲਾ ਫੜ ਕੇ ਹੁਣ ਤੇ ਸੋਚੋ, ਹੁਣ ਤੇ ਸੋਚੋ। ਪੁੱਤਰਾਂ ਨੂੰ ਅਪਣਾਉਣ ਵਾਲਿਓ, ਧੀਆਂ ਦਾ ਤੇ ਲਾਉਣ ਵਾਲਿਓ, ਕੁਦਰਤ ਨੂੰ ਕਿਉਂ ਰਹੇ ਵਿਸਾਰ, ਧੀਆਂ ਦਾ ਕਰੋ ਸਤਕਾਰ। ਸਾਂਭ ਲਵੋ ਕੁਦਰਤ ਨੂੰ ਲੋਕੋ, ਵਾਤਾਵਰਣ ਦਾ ਫੜ ਕੇ ਪੱਲਾ, ਜਦ ਕਿਤੇ ਘਰ ਲਈ ਨੂੰਹ ਨੀ ਲੱਭਣੀ, ਕੀ ਕਰੇਗਾ ਪੁੱਤਰ ਕੱਲਾ। ਸਾਰੇ ਬੱਚੇ ਪੁੱਤ ਤੇ ਧੀ ਦੋਵੇਂ ਉਸੇ ਰੱਬ ਦੇ ਜੀ,
1: ਸਾਰੇ ਬੱਚੇ ਪੁੱਤ ਤੇ ਧੀ ਦੋਵੇਂ ਉਸੇ ਰੱਬ ਦੇ ਜੀ।

ਤੁਸੀਂ ਜੁੜੇ ਹੋਏ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ। ਸਮਾਂ ਮਿਲਾ ਲਓ, ਇਸ ਵੇਲੇ ਸ਼ਾਮ ਦੇ ਲਗਭਗ 6:20 ਹੋਣ ਵਾਲੇ ਨੇ ਅਤੇ ਹੁਣ ਤੁਸੀਂ ਸੁਣੋਗੇ ਪ੍ਰਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਸਮਾਚਾਰ ਸੁਣਨ ਲਈ ਕੁਛ ਪਲ ਕਰੋ ਉਡੀਕ।

0: वेव्स ऐप राही भी सुन सकते हो। शाम के 6:20 हो रहे हैं।
1: तेनू नहीं एनु मोबाइल चार्ज करना सी
2: दिमाग चार्ज करना
3: अजय पब्लिक पोर्ट तो चार्ज कीता ता तुहाडा निजी डाटा हो जाएगा पब्लिक
2: देखिया
1: पापा रुको मैं पे करदा हां नो सिग्नल
3: हुण की करोगे
1: मुफ्त वाईफाई है ना
2: मूर्खा सुधर जा
3: पेमेंट्स ली कोई ओपन वाईफाई नहीं
1: मतलब धोखा तड़ी नु बाय बाय
3: आरबीआई कहंदा है
4: करो सही शुरुआत बनो वित्तीय तौर ते स्मार्ट।
5: नमस्कार ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਜਨਰਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਸਰਕਾਰ ਨੇ ਕਿਹਾ ਕਿਸੇ ਵੀ ਪੈਟਰੋਲੀਅਮ ਉਤਪਾਦ ਦੀ ਕੋਈ ਕਮੀ ਨਹੀਂ ਹੈ ਅਤੇ ਦੇਸ਼ ਕੋਲ 60 ਦਿਨਾਂ ਦਾ ਕੱਚਾ ਤੇਲ ਤੇ ਕੁਦਰਤੀ ਗੈਸ ਅਤੇ 45 ਦਿਨਾਂ ਦਾ ਐਲਪੀਜੀ ਭੰਡਾਰ ਮੌਜੂਦ ਹੈ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ 'ਚ 26 ਮਈ ਨੂੰ ਹੋਣ ਵਾਲੀਆਂ 105 ਨਗਰ ਨਿਗਮਾਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ ਪਾਸ ਫੀਸਦ 94.52% ਰਹੀ ਕੁੜੀਆਂ ਨੇ ਮੁੰਡਿਆਂ ਨੂੰ ਪਿੱਛੇ ਛੱਡਦਿਆਂ ਫਰੀਦਕੋਟ ਤੇ ਜੈਤੋ ਦੀ ਹਰਲੀਨ ਸ਼ਰਮਾ ਰਹੀ ਅਵਲ ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਦੇ ਵੱਖ ਵੱਖ ਹਿੱਸਿਆਂ 'ਚ ਹਨੇਰੀ ਝੱਖੜ ਨਾਲ ਬਿਜਲੀ ਲਿਸ਼ਕਣ ਬਾਰੇ ਔਰੇਂਜ ਅਲਰਟ ਅਤੇ ਇਸ ਤੋਂ ਬਾਅਦ 14 ਮਈ ਤੱਕ ਯੈਲੋ ਅਲਰਟ ਜਾਰੀ ਅਤੇ IPL ਕ੍ਰਿਕਟ ਵਿੱਚ ਅੱਜ ਪੰਜਾਬ ਕਿੰਗਸ ਦਾ ਮੁਕਾਬਲਾ ਧਰਮਸ਼ਾਲਾ 'ਚ ਸ਼ਾਮੀ 7:30 ਦਿੱਲੀ ਕੈਪੀਟਲਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ ਸਰਕਾਰ ਨੇ ਕਿਹਾ ਕਿ ਕਿਸੇ ਵੀ ਪੈਟਰੋਲੀਅਮ ਉਤਪਾਦ ਵਿੱਚ ਕੋਈ ਕਮੀ ਨਹੀਂ ਹੈ ਤੇ ਦੇਸ਼ ਕੋਲ 60 ਦਿਨਾਂ ਦਾ ਕੱਚਾ ਤੇਲ 60 ਦਿਨਾਂ ਦਾ ਕੁਦਰਤੀ ਗੈਸ ਅਤੇ 45 ਦਿਨਾਂ ਦਾ LPG ਭੰਡਾਰ ਮੌਜੂਦ ਹੈ। ਇਹ ਜਾਣਕਾਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਨਵੀਂ ਦਿੱਲੀ 'ਚ ਪੱਛਮੀ ਏਸ਼ੀਆ ਬਾਰੇ ਮੰਤਰੀਆਂ ਦੇ ਗੈਰ ਰਸਮੀ ਸਮੂਹ ਦੀ 5ਵੀਂ ਮੀਟਿੰਗ ਦੌਰਾਨ ਦਿੱਤੀ ਗਈ। ਇਸ ਮੀਟਿੰਗ ਵਿੱਚ ਸੰਘਰਸ਼ ਦੇ ਮੌਜੂਦਾ ਹਾਲਾਤ ਦੀ ਸਮੀਖਿਆ ਕੀਤੀ ਗਈ ਅਤੇ ਲੋਕਾਂ ਉੱਤੇ ਇਸ ਦੇ ਘੱਟੋ ਘੱਟ ਪ੍ਰਭਾਵ ਨੂੰ ਯਕੀਨੀ ਬਣਾਉਣ ਲਈ ਦੇਸ਼ ਦੀ ਤਿਆਰੀ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਭਾਰਤ ਉਹਨਾਂ ਕੁਝ ਮੁਲਕਾਂ ਵਿੱਚੋਂ ਇੱਕ ਹੈ ਜਿੱਥੇ ਟਕਰਾਅ ਸ਼ੁਰੂ ਹੋਣ ਤੋਂ 70 ਦਿਨਾਂ ਤੋਂ ਵੱਧ ਸਮੇਂ ਬਾਅਦ ਵੀ ਆਲਮੀ ਅਸਥਿਰਤਾ ਦੇ ਇਸ ਸਮੇਂ 'ਚ ਪੈਟਰੋਲੀਅਮ ਦੀਆਂ ਕੀਮਤਾਂ ਸਥਿਰ ਰਹੀਆਂ ਨੇ। ਮੰਤਰੀਆਂ ਨੂੰ ਦੱਸਿਆ ਗਿਆ ਕਿ ਲੋਕਾਂ ਲਈ ਜ਼ਰੂਰੀ ਵਸਤਾਂ ਦੇ ਢੁਕਵੇਂ ਭੰਡਾਰ ਤੇ ਮੌਜੂਦਾ ਭੰਡਾਰ ਸੰਕਟ ਜਾਰੀ ਰਹਿਣ ਦੀ ਸਥਿਤੀ 'ਚ ਲੰਮੇ ਸਮੇਂ ਦੀ ਸਮਰੱਥਾ ਬਣਾਉਣ ਲਈ ਨੇ। ਸਰਕਾਰ ਨੇ ਕਿਹਾ ਕਿ ਸਪਲਾਈ ਪ੍ਰਬੰਧਨ ਸਹੀ ਹੈ ਤੇ ਲੋਕਾਂ ਨੂੰ ਘਬਰਾਉਣ ਜਾਂ ਈਂਧਨ ਜਾਂ ਹੋਰ ਉਤਪਾਦਾਂ ਦੀ ਜ਼ਿਆਦਾ ਖਰੀਦਦਾਰੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਪੰਜਾਬ ਰਾਜ ਚੋਣ ਕਮਿਸ਼ਨ ਨੇ 26 ਮਈ ਨੂੰ ਸੂਬੇ ਵਿੱਚ 8 ਨਗਰ ਨਿਗਮਾਂ 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਸਮੇਤ 105 ਸਥਾਨਕ ਸੰਸਥਾਵਾਂ ਲਈ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ। ਜਿਨ੍ਹਾਂ 8 ਨਗਰ ਨਿਗਮਾਂ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਉਨ੍ਹਾਂ ਵਿੱਚ ਬਠਿੰਡਾ, ਮੋਗਾ, ਪਠਾਨਕੋਟ, ਬਟਾਲਾ, ਮੋਹਾਲੀ, ਅਬੋਹਰ, ਬਰਨਾਲਾ ਤੇ ਕਪੂਰਥਲਾ ਸ਼ਾਮਲ ਨੇ। ਰਜਿਸਟਰਡ ਵੋਟਰਾਂ ਦੀ ਕੁੱਲ ਗਿਣਤੀ 36,72,932 ਹੈ, ਜਿਨ੍ਹਾਂ ਵਿੱਚ 18,98,000 ਤੋਂ ਵੱਧ ਮਰਦ ਅਤੇ 17,73,000 ਔਰਤਾਂ ਤੇ 226 ਹੋਰ ਵੋਟਰ ਨੇ। ਵੋਟਰਾਂ ਨੂੰ ਆਪਣੀ ਵੋਟ ਪਾਉਣ ਦੇ ਹੱਕ ਦੀ ਵਰਤੋਂ ਕਰਨ ਲਈ ਜ਼ਿਲ੍ਹਿਆਂ ਵਿੱਚ 3,977 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਨੇ। ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਅੱਜ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਚੋਣ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ ਕਿ ਚੋਣ ਪ੍ਰੋਗਰਾਮ ਦੇ ਐਲਾਨ ਦੇ ਨਾਲ ਹੀ ਸਾਰੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਅਧਿਕਾਰ ਖੇਤਰ 'ਚ ਜਿੱਥੇ ਚੋਣਾਂ ਹੋਣ ਜਾ ਰਹੀਆਂ ਨੇ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ। ਇਹ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਲਾਗੂ ਰਹੇਗਾ। ਚੋਣਾਂ ਲੜ ਰਹੇ ਉਮੀਦਵਾਰਾਂ ਲਈ ਨਾਮਜ਼ਦਗੀ

0: ਦੋ ਹਸਤੀਆਂ ਦੀ ਸ਼ੁਰੂਆਤ 'ਚ ਗੱਲ ਕੀਤੀ ਸੀ, ਉਹਨਾਂ ਨੂੰ ਸਿਰਫ ਯਾਦ ਕਰਨਾ ਨਹੀਂ, ਸਗੋਂ ਤੁਹਾਡੇ ਅੰਦਰ ਛਿਪੇ ਉਸ ਇਨਸਾਨ ਨੂੰ ਜਗਾਉਣਾ ਹੈ ਜੋ ਸ਼ਾਇਦ ਭੀੜ ਤੋਂ ਜੋ ਹੈ ਵੱਖਰਾ ਹੋਣ ਤੋਂ ਡਰਦਾ। ਆਸਿਫ ਅਲੀ ਜੋ ਨੇ ਉਹਨਾਂ ਨੇ ਸਿਖਾਇਆ ਸੀ ਕਿ ਜਦੋਂ ਸਭ ਚੁੱਪ ਹੋਣ ਉਦੋਂ ਇਨਸਾਫ ਲਈ ਬੋਲਣਾ ਜ਼ਰੂਰੀ ਹੈ। ਮੰਟੋ ਸਿਖਾਉਂਦੇ ਸੀ ਕਿ ਜਦੋਂ ਸਭ ਕੁਝ ਤੁਹਾਨੂੰ ਦਿਖ ਰਿਹਾ ਕਿ ਝੂਠ ਹੈ ਤਾਂ ਤੁਹਾਡੇ 'ਚ ਇੰਨੀ ਹਿੰਮਤ ਹੋਣੀ ਚਾਹੀਦੀ ਹੈ ਕਿ ਤੁਸੀਂ ਉਸ ਚੀਜ਼ ਨੂੰ ਜੋ ਹੈ ਸੱਚ ਵਿੱਚ ਦੇਖੋ। ਕਿਉਂਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਹੁੰਦੀਆਂ ਪਰ ਕੋਈ ਬੋਲਣਾ ਨਹੀਂ ਚਾਹੁੰਦਾ। ਸਾਰਿਆਂ ਨੂੰ ਇਹ ਡਰ ਲੱਗਦਾ ਕਿ ਜੇ ਅਸੀਂ ਕੁਝ ਸੱਚ ਕਹਿਤਾ ਤਾਂ ਕੀ ਪਤਾ ਅੱਗੇ ਸਾਡੇ 'ਤੇ ਗੱਲ ਆ ਜਾਏ। ਪਰ ਗੱਲ ਉਹੀ ਹੈ ਕਿ ਜੇ ਕਿਸੇ ਨੂੰ ਵੱਖ ਦਿਖਣਾ ਹੈ ਤਾਂ ਉਸ ਵਿੱਚ ਇੰਨੀ ਹਿੰਮਤ ਹੋਣੀ ਚਾਹੀਦੀ ਹੈ ਕਿ ਭਾਵੇਂ ਉਹ ਕੋਈ ਵੀ ਚੀਜ਼ ਹੋਏ ਉਸ ਵਿੱਚ ਆਪਣੀ ਜਿਹੜੀ ਹੈ ਪੂਰੀ ਐਨਰਜੀ ਲਾਏ ਅਤੇ ਜੋ ਵੀ ਚੀਜ਼ ਉਹ ਕਰਨਾ ਚਾਹੁੰਦਾ ਪੂਰੇ ਦਿਲ ਨਾਲ ਕਰੇ। ਕਿਉਂਕਿ ਜਦੋਂ ਵੀ ਅਸੀਂ ਕੋਈ ਚੀਜ਼ ਦਿਲ ਨਾਲ ਕਰਦੇ ਹਾਂ ਨਾ ਉਹ ਅੱਗੇ ਸਾਨੂੰ ਜੋ ਹੈ ਸਕਸੈਸ ਕਾਫੀ ਜ਼ਿਆਦਾ ਦਿੰਦੀ ਹੈ। ਜੇ ਉਹੀ ਚੀਜ਼ ਅਸੀਂ ਬੇਮਨੀ ਕਰਦੇ ਹਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਜੋ ਹੈ ਸਾਨੂੰ ਸਕਸੈਸ ਵੀ ਨਹੀਂ ਦਿੰਦੀਆਂ। ਸਕਸੈਸ ਦੇ ਨਾਲ ਨਾਲ ਜੋ ਹੈ ਆਪਣਾ ਸਕੂਨ ਵੀ ਬਹੁਤ ਜ਼ਰੂਰੀ ਹੁੰਦਾ ਹੈ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। 9 ਦਸ਼ਕ ਯਾਨੀ 90 ਸਾਲ ਜਬ ਟੀਵੀ ਕਾ ਪਰਦਾ ਕੋਰਾ ਥਾ ਔਰ ਇੰਟਰਨੇਟ ਇੱਕ ਸਪਨਾ, ਤਬ ਧੁਨ ਕੀ ਇਸ ਲਹਿਰ ਨੇ ਭਾਰਤ ਕੇ ਹਰ ਘਰ ਮੇ ਆਪਣੀ ਜਗ੍ਹਾ ਬਣਾਈ। ਕ੍ਰਿਕਟ ਕੇ ਰੋਮਾਂਚਕ ਆਂਖੋ ਦੇਖੇ ਹਾਲ ਸੇ ਲੇਕਰ ਮਨ ਕੀ ਬਾਤ ਕੇ ਸੰਵਾਦ ਤੱਕ,
2: ਆਸਮਾਨ ਮੇ ਸਿਰ ਉਠਾ ਕਰ ਘਨੇ ਬਾਦਲੋਂ ਕੋ ਚੀਰ ਕਰ ਰੋਸ਼ਨੀ ਕਾ ਸੰਕਲਪ ਲੇ, ਅਭੀ ਤੋ ਸੂਰਜ ਉਗਾ ਹੈ।
1: ਆਕਾਸ਼ਵਾਣੀ ਸਿਰਫ ਇੱਕ ਰੇਡੀਓ ਸਟੇਸ਼ਨ ਨਹੀਂ, ਹਰ ਭਾਰਤੀਯ ਕੇ ਸੰਘਰਸ਼ ਔਰ ਸਫਲਤਾ ਕਾ ਸਾਕਸ਼ੀ ਹੈ। ਸੂਚਨਾ, ਸ਼ਿਕਸ਼ਾ ਔਰ ਮਨੋਰੰਜਨ ਕਾ ਸਬਸੇ ਭਰੋਸੇਮੰਦ ਸਾਥੀ। ਆਜ ਭੀ ਪਹਾੜੋਂ ਕੀ ਚੋਟੀ ਸੇ ਲੇਕਰ ਸੁਦੂਰ ਗਾਓਂ ਤੱਕ ਹਮਾਰੀ ਆਵਾਜ਼ ਹੀ ਆਪਕੀ ਪਹਿਚਾਨ ਹੈ।

ਦੋਸਤੋ, ਤੁਹਾਨੂੰ ਪਤਾ ਹੈ ਕਿ ਸਾਨੂੰ ਵੱਖਰੇ ਹੋਣ ਤੋਂ ਡਰ ਕਿਉਂ ਲੱਗਦਾ ਹੈ? ਬਹੁਤ ਵਾਰੀ ਨਾ ਮੈਂ ਇਹ ਚੀਜ਼ਾਂ ਆਪ ਵੀ ਸੋਚਦੀ ਹਾਂ, ਪਰ ਜਦੋਂ ਮੈਂ ਇਹਦਾ ਰੀਜ਼ਨ ਲੱਭਦੀ ਹਾਂ ਨਾ, ਤਾਂ ਮੈਨੂੰ ਇਹੀ ਲੱਗਦਾ ਹੈ ਕਿ ਸਾਨੂੰ ਡਰ ਇਸ ਲਈ ਲੱਗਦਾ ਕਿਉਂਕਿ ਜੋ ਇਨਸਾਨ ਹੈ ਨਾ, ਉਹ ਇੱਕ ਸਮਾਜਿਕ ਜੀਵ ਹੈ, ਅਤੇ ਕਿਉਂਕਿ ਸਮਾਜਿਕ ਜੀਵ ਹੋਣ ਕਰਕੇ ਸਾਨੂੰ ਨਾ ਹਮੇਸ਼ਾ ਇਹੀ ਲੱਗਦਾ ਜੇ ਅਸੀਂ ਵੱਖਰੇ ਹੋ ਗਏ ਤਾਂ ਫਿਰ ਅਸੀਂ ਇਕੱਲੇ ਰਹਿ ਜਾਂਗੇ। ਇੱਕ ਚੀਜ਼ ਤੁਸੀਂ ਸੋਚ ਕੇ ਦੇਖਿਆ ਕਿ ਕਿਉਂ ਅਸੀਂ ਮਤਲਬ ਕਿਸੇ ਦੂਜੇ ਦੀ ਰਜ਼ਾਮੰਦੀ ਤੋਂ ਇਲਾਵਾ ਕੋਈ ਕੰਮ ਅੱਗੇ ਨਹੀਂ ਕਰ ਪਾਉਂਦੇ? ਜੇ ਮੰਨ ਲਓ ਅਸੀਂ ਕੋਈ ਇੱਕ ਡਿਸੀਜਨ ਲਿਆ ਜਾਂ ਫੈਮਿਲੀ ਵਿੱਚ ਕਿਸੇ ਨੇ ਡਿਸੀਜਨ ਲਿਆ, ਤਾਂ ਫਿਰ ਉਹ ਇਹ ਚੀਜ਼ ਕਹਿ ਕੇ ਪਿੱਛੇ ਹੋ ਜਾਂਦੇ ਆ ਕਿ ਲੋਕ ਕੀ ਕਹਿਣਗੇ। ਇਹ 3 ਅੱਖਰ ਜੋ ਹੈ ਨਾ, ਉਹ ਹਮੇਸ਼ਾ ਕਿਸੇ ਨਾ ਕਿਸੇ ਲਾਈਫ 'ਤੇ ਬਹੁਤ ਇਫੈਕਟ ਪਾਉਂਦੇ ਆ। ਲੋਕ ਕੀ ਕਹਿਣਗੇ, ਕੌਣ ਨੇ ਇਹ ਲੋਕ? ਇਹ ਲੋਕ ਜਿਨ੍ਹਾਂ ਦੀ ਤੁਸੀਂ ਰਜ਼ਾਮੰਦੀ ਮੰਗਦੇ ਹੋ ਕੋਈ ਵੀ ਡਿਸੀਜਨ ਲੈਣ ਤੋਂ ਪਹਿਲਾਂ, ਅਤੇ ਮੰਨ ਲਓ ਜੇ ਤੁਸੀਂ ਕੱਲ੍ਹ ਨੂੰ ਇਸ ਚੀਜ਼ 'ਤੇ ਚੱਲ ਵੀ ਗਏ, ਤਾਂ ਕੀ ਤੁਹਾਨੂੰ ਲੱਗਦਾ ਕਿ ਉਹ ਕੰਮ ਕਰਨ 'ਤੇ ਵੀ ਲੋਕ ਤੁਹਾਨੂੰ ਚੰਗਾ ਕਹਿਣਗੇ? ਲੋਕ ਤੁਹਾਨੂੰ ਕਿਤੇ ਨਾ ਕਿਤੇ ਜ਼ਰੂਰ ਕ੍ਰਿਟੀਸਾਈਜ਼ ਕਰਨਗੇ। ਇੱਕ ਸਟੋਰੀ ਤੁਸੀਂ ਸੁਣੀ ਹੋਏਗੀ ਬਚਪਨ 'ਚ ਵੀ, ਕਿ ਇੱਕ ਮੁੰਡਾ ਹੁੰਦਾ ਹੈ ਅਤੇ ਉਹ ਅਤੇ ਉਹਦੇ ਜਿਹੜੇ ਪਿਤਾ ਹੁੰਦੇ ਉਹ ਜਾ ਰਹੇ ਹੁੰਦੇ ਹੈ, ਬਹੁਤ ਧੁੱਪ ਹੁੰਦੀ ਹੈ ਅਤੇ ਨਾਲ ਉਹਨਾਂ ਦੇ ਖੱਚਰ ਹੁੰਦਾ, ਅਤੇ 2-3 ਵਾਰੀ ਤਾਂ ਉਹ ਆਪਣੀ ਪੋਜੀਸ਼ਨਸ ਸਵਿੱਚ ਕਰ ਲੈਂਦੇ ਆ ਇਹੀ ਸੋਚ ਕੇ ਕਿ ਲੋਕ ਬਾਰ ਬਾਰ ਉਹਨਾਂ ਨੂੰ ਟੋਕ ਰਹੇ ਸੀ। ਪਰ ਹਾਰ ਕੇ ਜਦੋਂ ਫਰਸਟ੍ਰੇਟ ਹੋ ਜਾਂਦੇ ਆ, ਜਦੋਂ ਖਿੱਚ ਜਾਂਦੇ ਆ ਗਰਮੀ ਕਰਕੇ ਵੀ, ਤਾਂ ਫਿਰ ਉਹ ਸੋਚਦੇ ਆ ਕਿ ਇਹ ਲੋਕ ਤਾਂ ਆਪਣੇ ਵਿਚਾਰ ਜਿਹੜੇ ਹੈ ਹਰ ਵਾਰ ਬਦਲ ਰਹੇ ਸੀ, ਅਤੇ ਜੇ ਉਹ ਆਪਣੀ ਸੁਣਦੇ ਤਾਂ ਫਿਰ ਕੀ ਪਤਾ ਉਹ ਜਿਨ੍ਹਾਂ ਨੇ ਉੱਥੇ ਪਹੁੰਚਣਾ ਸੀ ਉਹ ਟਾਈਮ ਨਾਲ ਵੀ ਪਹੁੰਚ ਜਾਂਦੇ। ਲੋਕਾਂ ਦੀ ਸੁਣ ਸੁਣ ਕੇ ਇਹੀ ਸੋਚ ਕੇ ਕਿ ਪਤਾ ਨਹੀਂ ਲੋਕ ਉਹਨਾਂ ਨੂੰ ਸਹੀ ਕਹਿਣਗੇ ਕਿ ਗਲਤ ਕਹਿਣਗੇ, ਉਹਨਾਂ ਦੇ ਇੱਕ ਤਾਂ ਆਪਣਾ ਟਾਈਮ ਵੀ ਖਰਾਬ ਕੀਤਾ ਅਤੇ ਆਪਣੀ ਐਨਰਜੀ ਵੀ ਵੇਸਟ ਕੀਤੀ। ਸਿਰਫ ਇਹੀ ਨਹੀਂ, ਜੇ ਅਸੀਂ ਅੱਜ ਦੇ ਸੁਨੇਹੇ ਬਾਰੇ ਗੱਲ ਕਰੀਏ, ਤਾਂ ਅੱਜ ਦਾ ਜਿਹੜਾ ਸੁਨੇਹਾ ਹੈ ਨਾ, ਉਹ ਬਹੁਤ ਸਾਫ਼ ਹੈ ਕਿ ਜੇ ਤੁਸੀਂ ਕੁਝ ਵੱਖਰਾ ਸੋਚ ਰਹੇ ਹੋ ਤਾਂ ਆਪਣੇ ਆਪ 'ਤੇ ਸ਼ੱਕ ਨਾ ਕਰੋ। ਅਸੀਂ ਬਹੁਤ ਸਾਰੀ ਓਪਰਚੁਨਿਟੀਜ਼ ਨਾ ਆਪਣੇ ਆਪ 'ਤੇ ਸ਼ੱਕ ਕਰਕੇ ਗਵਾ ਦਿੰਦੇ ਹਾਂ। ਮੰਨ ਲਓ ਤੁਹਾਨੂੰ ਕੋਈ ਓਪਰਚੁਨਿਟੀ ਮਿਲ ਰਹੀ ਹੈ ਕਿਤੇ ਬਾਹਰ ਕੰਟਰੀ ਵਿੱਚ ਜੋਬ ਦੀ, ਪਰ ਤੁਹਾਨੂੰ ਇਹ ਲੱਗਦਾ ਕਿ ਮੇ ਬੀ ਯੂ ਆਰ ਨੋਟ ਕੇਪੇਬਲ ਇਨਫ, ਤਾਂ ਫਿਰ ਤੁਸੀਂ ਲੋਕਾਂ ਤੋਂ ਸਲਾਹ ਲੈਂਦੇ ਹੋ, ਅਤੇ ਕਈ ਲੋਕ ਤੁਹਾਨੂੰ ਇਹੋ ਜਿਹੇ ਵੀ ਮਿਲਣਗੇ ਜਿਹੜੇ ਤੁਹਾਨੂੰ ਚੰਗੀ ਸਲਾਹ ਦੇਣਗੇ, ਕਿਉਂਕਿ ਓਬਵੀਅਸਲੀ ਜੇ ਤੁਸੀਂ ਆਪਣੀ ਕਰੀਅਰ ਬਾਰੇ ਸੋਚ ਰਹੇ ਹੋ ਤਾਂ ਕਿਤੇ ਨਾ ਕਿਤੇ ਕੋਈ ਤਾਂ ਰੀਜ਼ਨ ਹੋਏਗਾ ਤੁਹਾਨੂੰ ਓਪਰਚੁਨਿਟੀ ਮਿਲੀ। ਅਤੇ ਜਿਹੜੇ ਲੋਕ ਜਿਨ੍ਹਾਂ ਨੂੰ ਨਹੀਂ ਬਰਦਾਸ਼ਤ ਹੋਈ ਹੋਏਗੀ ਉਸ ਚੀਜ਼ ਤੋਂ, ਉਹਨਾਂ ਨੇ ਫਿਰ ਤੁਹਾਨੂੰ ਮਨਾ ਹੀ ਕਰਨਾ, ਅਤੇ ਫਿਰ ਇਹੀ ਚੀਜ਼ਾਂ ਦੀ ਜਿਹੜੀ ਪ੍ਰੋਸੈਸ ਚੱਲਦੀ ਰਹਿੰਦੀ ਹੈ ਉਹ ਤੁਹਾਨੂੰ ਹੋਰ ਕਨਫਿਊਜ਼ ਕਰ ਦਿੰਦੀ ਹੈ। ਜ਼ਿੰਦਗੀ ਨੂੰ ਨਾ ਬੜੀ ਹੀ ਸਾਦਗੀ

ਨਾਲ ਜੀਣਾ ਅਤੇ ਸੋਚਣਾ ਚਾਹੀਦਾ, ਕਿਉਂਕਿ ਬਹੁਤ ਚੀਜ਼ਾਂ ਅਸੀਂ ਐਵੇਂ ਬੇਫਾਲਤੂ 'ਚ ਸੋਚ ਕੇ ਆਪਣਾ ਵਕਤ ਵੀ ਖਰਾਬ ਕਰ ਲੈਂਦੇ ਹਾਂ ਅਤੇ ਆਪਣੀ ਐਨਰਜੀ ਵੀ ਖਰਾਬ ਕਰ ਲੈਂਦੇ ਹਾਂ। ਸਿਰਫ ਇਹੀ ਨਹੀਂ, ਅਸੀਂ ਆਪਣੇ ਨਾਲਦਿਆਂ ਨੂੰ ਵੀ ਕਈ ਵਾਰੀ ਪਰੇਸ਼ਾਨ ਦੇਖਦੇ ਹਾਂ ਤਾਂ ਸਾਨੂੰ ਐਂ ਲੱਗਦਾ ਕਿ ਜੇ ਉਹਦੇ ਨਾਲ ਇਹ ਹੋ ਸਕਦਾ ਤਾਂ ਸਾਡੇ ਨਾਲ ਵੀ ਇਹ ਜ਼ਰੂਰ ਹੋ ਸਕਦਾ।

ਦੋਸਤੋ, ਇੱਥੇ ਹਰ ਇੱਕ ਬੰਦੇ ਦੀ ਨਾ ਆਪਣੀ ਇੱਕ ਵੱਖਰੀ ਸ਼ਖਸੀਅਤ ਹੈ। ਅਸੀਂ ਈਜ਼ੀ ਪਾਥ, ਇੱਕ ਜਿਹੜਾ ਆਸਾਨ ਰਾਹ ਹੈ ਨਾ, ਉਹਨੂੰ ਪਾਲਣ ਲਈ, ਉਹ ਲੈਣ ਲਈ ਨਾ ਅਸੀਂ ਆਪਣੀ ਜਿਹੜੀ ਪਛਾਣ ਹੈ ਨਾ ਉਹਨੂੰ ਛੁਪਾ ਲੈਂਦੇ ਹਾਂ, ਅਤੇ ਦੁਨੀਆ ਜੋ ਹੈ ਨਾ ਉਸਨੂੰ ਓਰਿਜਨੈਲਿਟੀ ਦੀ ਲੋੜ ਹੈ। ਅਤੇ ਆਪਣੀ ਸ਼ਖਸੀਅਤ ਨੂੰ ਕਦੇ ਵੀ ਨਾ ਭੁੱਲੋ। ਜਿਹੜੀ ਜ਼ਿੰਦਗੀ ਹੈ ਉਸ ਵਿੱਚ, ਜੇ ਅਸੀਂ ਵੱਖਰੇ ਸ਼ਬਦ ਦੀ ਵੀ ਗੱਲ ਕਰਦੇ ਹਾਂ ਨਾ, ਤਾਂ ਵੱਖਰਾ ਜੋ ਹੈ ਉਹ ਵੱਖਰਾ ਹੁੰਦਾ ਹੈ। ਅਤੇ ਕਾਪੀਜ਼ ਜਿਹੜੀਆਂ ਉਹ ਬਹੁਤ ਸਾਰੀਆਂ, ਅਤੇ ਮੈਂ ਹੁਣ ਇਹੀ ਕਹਾਂਗੀ ਕਿ ਜਿਹੜੀ ਡੁਪਲੀਕੇਟ ਕਾਪੀ ਹੈ ਆਪਣੀ, ਉਹ ਤੁਸੀਂ ਕਿਤੇ ਵੀ ਨਾ ਰੱਖੋ, ਕਿਉਂਕਿ ਜਿਹੜੀ ਓਰਿਜਨੈਲਿਟੀ ਹੁੰਦੀ ਹੈ ਉਹਦੀ ਹਮੇਸ਼ਾ ਵੈਲਿਊ ਰਹਿੰਦੀ ਹੈ। ਅਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਜਿਹੜਾ ਅੱਜ ਦਾ ਪ੍ਰੋਗਰਾਮ ਹੈ, ਜਿਸ 'ਤੇ ਅਸੀਂ ਗੱਲ ਕੀਤੀ ਕਿ ਵੱਖਰਾ ਹੋਣਾ ਗਲਤ ਨਹੀਂ ਹੁੰਦਾ, ਪਸੰਦ ਆਇਆ ਹੋਵੇਗਾ। ਹੁਣ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਜਿਹੜੇ ਆਪਣੇ ਸੋਹਣੇ ਸੋਹਣੇ ਥੋਟਸ ਹੈ ਉਹ ਵੀ ਹੋਰ ਅਪਗ੍ਰੇਡ ਕੀਤੇ ਹੋਣਗੇ, ਇਹ ਸੋਚ ਕੇ ਕਿ ਮੈਂ ਆਪਣੇ ਆਪ 'ਤੇ ਸ਼ੱਕ ਨਾ ਕਰਾਂ। ਅਤੇ ਕੱਲ੍ਹ ਨੂੰ ਜੇ ਕੋਈ ਵੀ ਓਪਰਚੁਨਿਟੀ ਮਿਲਦੀ ਹੈ, ਮੈਂ ਦੂਜਿਆਂ ਤੋਂ ਸਲਾਹ ਲੈਣ ਤੋਂ ਪਹਿਲਾਂ, ਜੇ ਮੈਂ ਕਿਸੇ ਵੱਖਰੇ ਰਾਹ 'ਤੇ ਵੀ ਜਾ ਰਿਹਾ ਜਾਂ ਜਾ ਰਹੀ ਹਾਂ, ਤਾਂ ਮੈਂ ਉਸ ਚੀਜ਼ ਨੂੰ ਜ਼ਰੂਰ ਅਪਣਾਵਾਂ। ਹੁਣ ਲਈ ਮੈਨੂੰ ਸ਼ਰੀਨ ਨੂੰ ਦਿਓ ਇਜਾਜ਼ਤ, ਅਤੇ ਜੁੜੇ ਰਹੋ ਆਕਾਸ਼ਵਾਣੀ ਪਟਿਆਲਾ ਦੇ ਨਾਲ, FM ਬੈਂਡ 100.2 MHz 'ਤੇ।

ਐਫਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਅਤੇ ਨਿਊਜ਼ ਔਨ AIR ਐਪ ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ, ਇਸ ਵੇਲੇ ਲਗਭਗ ਸ਼ਾਮ ਦੇ 7 ਵੱਜਣ ਵਾਲੇ ਨੇ ਤੇ ਹੁਣ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਸ ਵੇਲੇ ਦੀਆਂ ਅਹਿਮ ਖਬਰਾਂ।

ਭਗਤੀ ਸੰਗੀਤ ਦਾ ਪ੍ਰੋਗਰਾਮ ਬੰਦਗੀ ਇੱਥੇ ਹੀ ਖਤਮ ਹੁੰਦਾ ਹੈ। ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ, ਇਸ ਵੇਲੇ ਸ਼ਾਮ ਦੇ 7:30 ਹੋਣ ਵਾਲੇ ਨੇ ਅਤੇ ਵੇਲਾ ਹੋ ਗਿਆ ਹੈ ਹੁਣ ਪੰਜਾਬੀ ਵਿੱਚ ਖਬਰਾਂ ਸੁਣਨ ਦਾ ਸਾਡੇ ਜਲੰਧਰ ਕੇਂਦਰ ਤੋਂ। ਖਬਰਾਂ ਨੂੰ ਸੁਣਨ ਲਈ ਕੁਝ ਪਲ ਕਰੋ ਉਡੀਕ।

0: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਵਿਚ ਕਿਸੇ ਵੀ ਪੈਟਰੋਲੀਅਮ ਉਤਪਾਦ ਦੀ ਕੋਈ ਕਮੀ ਨਹੀਂ ਹੈ। 60 ਦਿਨਾਂ ਦਾ ਕੱਚਾ ਤੇਲ, 60 ਦਿਨਾਂ ਲਈ ਕੁਦਰਤੀ ਗੈਸ ਅਤੇ 45 ਦਿਨਾਂ ਦਾ LPG ਭੰਡਾਰ ਮੌਜੂਦ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੋਮਨਾਥ ਮੰਦਿਰ ਅੰਮ੍ਰਿਤ ਮਹੋਤਸਵ ਆਉਣ ਵਾਲੇ ਹਜ਼ਾਰਾਂ ਸਾਲਾਂ ਲਈ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰੇਰਿਤ ਕਰੇਗਾ। ਉਨ੍ਹਾਂ ਨੇ ਮੰਦਿਰ ਦੀ ਮੁੜ ਉਸਾਰੀ ਦੇ 75 ਸਾਲ ਪੂਰੇ ਹੋਣ ਤੇ ਮਹਾਪੂਜਾ ਕੀਤੀ। ਕੇਂਦਰ ਸਰਕਾਰ ਨੇ ਵਿਕਸਿਤ ਭਾਰਤ ਜੀ ਰਾਮ ਜੀ ਰੁਜ਼ਗਾਰ ਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਕਾਨੂੰਨ 2025 ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਦੀਆਂ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਕਰਵਾਉਣ ਦਾ ਐਲਾਨ। ਤੇ IPL ਕ੍ਰਿਕਟ ਵਿਚ ਅੱਜ ਧਰਮਸ਼ਾਲਾ ਵਿਖੇ ਖੇਡੇ ਜਾ ਰਹੇ ਮੈਚ ਵਿਚ ਦਿੱਲੀ ਕੈਪੀਟਲਸ ਨੇ ਟਾਸ ਜਿੱਤ ਕੇ ਪੰਜਾਬ ਕਿੰਗਸ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਕਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਅੱਜ ਦੱਸਿਆ ਕਿ ਕਿਸੇ ਵੀ ਪੈਟਰੋਲੀਅਮ ਉਤਪਾਦ ਦੀ ਦੇਸ਼ ਵਿਚ ਕੋਈ ਕਮੀ ਨਹੀਂ ਹੈ ਅਤੇ ਭਾਰਤ ਕੋਲ 60 ਦਿਨਾਂ ਦਾ ਕੱਚਾ ਤੇਲ, 60 ਦਿਨਾਂ ਲਈ ਕੁਦਰਤੀ ਗੈਸ ਅਤੇ 45 ਦਿਨਾਂ ਦਾ LPG ਭੰਡਾਰ ਮੌਜੂਦ ਹੈ। ਇਹ ਜਾਣਕਾਰੀ ਨਵੀਂ ਦਿੱਲੀ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਪੱਛਮੀ ਏਸ਼ੀਆ ਬਾਰੇ ਮੰਤਰੀਆਂ ਦੇ ਗੈਰ ਰਸਮੀ ਸਮੂਹ ਦੀ 5ਵੀਂ ਮੀਟਿੰਗ ਦੌਰਾਨ ਦਿੱਤੀ ਗਈ। ਮੀਟਿੰਗ ਵਿਚ ਟਕਰਾਅ ਸਬੰਧੀ ਤਾਜ਼ਾ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਲੋਕਾਂ ਤੇ ਇਸ ਦਾ ਘੱਟੋ ਘੱਟ ਪ੍ਰਭਾਵ ਪੈਣ ਨੂੰ ਯਕੀਨੀ ਬਣਾਉਣ ਲਈ ਦੇਸ਼ ਦੀ ਤਿਆਰੀ ਨੂੰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ ਤੇ ਚਰਚਾ ਕੀਤੀ ਗਈ। ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿਚੋਂ ਇਕ ਹੈ ਜਿੱਥੇ ਟਕਰਾਅ ਸ਼ੁਰੂ ਹੋਣ ਤੋਂ 70 ਦਿਨਾਂ ਤੋਂ ਵੱਧ ਸਮੇਂ ਬਾਅਦ ਵੀ ਆਲਮੀ ਅਸਥਿਰਤਾ ਦੇ ਇਸ ਸਮੇਂ ਦੌਰਾਨ ਵੀ ਪੈਟਰੋਲੀਅਮ ਦੀਆਂ ਕੀਮਤਾਂ ਸਥਿਰ ਰਹੀਆਂ ਨੇ। ਮੀਟਿੰਗ ਦੌਰਾਨ ਇਹ ਦੱਸਿਆ ਗਿਆ ਕਿ ਵਿਦੇਸ਼ੀ ਸਿੱਕੇ ਦਾ ਭੰਡਾਰ 703 ਅਰਬ ਅਮਰੀਕੀ ਡਾਲਰ ਦੇ ਪੱਧਰ ਤੇ ਹੈ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਸੋਧਕ ਤੇ ਪੈਟਰੋਲੀਅਮ ਉਤਪਾਦਾਂ ਦਾ ਚੌਥਾ ਸਭ ਤੋਂ ਵੱਡਾ ਬਰਾਮਦਕਾਰ ਹੈ, ਜੋ 150 ਤੋਂ ਵੱਧ ਦੇਸ਼ਾਂ ਨੂੰ ਬਰਾਮਦ ਕਰਦਾ ਅਤੇ ਘਰੇਲੂ ਮੰਗ ਨੂੰ ਪੂਰੀ ਤਰ੍ਹਾਂ ਪੂਰਾ ਕਰ ਰਿਹਾ ਹੈ। ਮੰਤਰੀਆਂ ਨੂੰ ਦੱਸਿਆ ਗਿਆ ਕਿ ਲੋਕਾਂ ਲਈ ਜ਼ਰੂਰੀ ਵਸਤਾਂ ਦੀ ਵਾਧੂ ਮਾਤਰਾ ਅਤੇ ਮੌਜੂਦਾ ਸੰਭਾਲ ਦਾ ਉਦੇਸ਼ ਸੰਕਟ ਦੇ ਲੰਮੇ ਸਮੇਂ ਤੱਕ ਚੱਲਣ ਦੀ ਸੂਰਤ ਵਿਚ ਸਮਰੱਥਾ ਨਿਰਮਾਣ ਹੈ। ਸਰਕਾਰ ਨੇ ਕਿਹਾ ਕਿ ਸਪਲਾਈ ਪ੍ਰਬੰਧ ਵਧੀਆ ਰਿਹਾ ਹੈ ਅਤੇ ਲੋਕਾਂ ਨੂੰ ਘਬਰਾਉਣ ਜਾਂ ਈਂਧਣ ਅਤੇ ਹੋਰ ਉਤਪਾਦਾਂ ਦੀ ਜ਼ਿਆਦਾ ਖਰੀਦਦਾਰੀ ਕਰਨ ਦੀ ਲੋੜ ਨਹੀਂ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਠੋਸ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਮੈਟਰੋ ਅਤੇ ਜਨਤਕ ਆਵਾਜਾਈ ਦੀ ਵਰਤੋਂ ਕਰਕੇ ਪੈਟਰੋਲ ਤੇ ਡੀਜ਼ਲ ਦੀ ਖਪਤ ਘਟਾਉਣ ਅਤੇ ਕਾਰ ਪੂਲਿੰਗ ਦੀ ਚੋਣ ਕਰਨ ਲਈ ਕਿਹਾ। ਉਨ੍ਹਾਂ ਨੇ ਨਾਗਰਿਕਾਂ ਨੂੰ ਗੈਰ ਜ਼ਰੂਰੀ ਵਿਦੇਸ਼ੀ ਯਾਤਰਾ ਤੋਂ ਗੁਰੇਜ਼ ਕਰਨ, ਘਰੇਲੂ ਸੈਰ ਸਪਾਟਾ ਤੇ 1 ਸਾਲ ਲਈ ਸੋਨੇ ਦੀ ਗੈਰ ਜ਼ਰੂਰੀ ਖਰੀਦਦਾਰੀ ਤੋਂ ਬਚ ਕੇ ਵਿਦੇਸ਼ੀ ਸਿੱਕੇ ਦੇ ਭੰਡਾਰ ਨੂੰ ਬਚਾਉਣ ਵਿਚ ਮਦਦ ਕਰਨ ਦੀ ਵੀ ਅਪੀਲ ਕੀਤੀ ਸੀ। ਇਸ ਮੀਟਿੰਗ ਵਿਚ ਕੇਂਦਰੀ ਮੰਤਰੀ JP ਨੱਡਾ, ਅਸ਼ਵਨੀ ਵੈਸ਼ਨੋ, ਹਰਦੀਪ ਸਿੰਘ ਪੁਰੀ, ਕਿਰਨ ਰਿਜਿਜੂ, ਕੇ ਰਾਮ ਮੋਹਨ ਨਾਇਡੂ, ਸਰਬਾਨੰਦ ਸੋਨੋਵਾਲ ਤੇ ਡਾ. ਜਿਤੇਂਦਰ ਸਿੰਘ ਸ਼ਾਮਲ ਹੋਏ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਭਰ ਵਿਚ ਪੈਟਰੋਲ ਤੇ ਡੀਜ਼ਲ ਦੇ ਢੁਕਵੇਂ ਭੰਡਾਰ ਉਪਲਬਧ ਨੇ ਅਤੇ ਘਰੇਲੂ LPG ਸਪਲਾਈ ਨਿਰਵਿਘਨ ਜਾਰੀ ਏ। ਅੱਜ ਨਵੀਂ ਦਿੱਲੀ ਵਿਚ ਪੱਛਮੀ ਏਸ਼ੀਆ ਵਿਚ ਮੌਜੂਦਾ ਗਤੀਵਿਧੀਆਂ ਬਾਰੇ ਇਕ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਸਰਕਾਰ ਖਪਤਕਾਰਾਂ ਨੂੰ ਬਾਲਣ ਸਪਲਾਈ ਯਕੀਨੀ ਬਣਾ ਰਹੀ ਏ।
1: माननीय प्रधानमंत्री जी ने देश के सभी लोगों से आग्रह किया है कि पेट्रोल और डीजल की खपत कम करें, जहां भी संभव हो मेट्रो और सार्वजनिक परिवहन का उपयोग करें, कार पूलिंग का विकल्प चुने, रेलवे एज अ मोड ऑफ ट्रांसपोर्टेशन फॉर गुड्स को प्रेफर करें और जहां भी संभव हो इलेक्ट्रिक वाहनों का उपयोग बढ़ाएं।
0: ਰਸਾਇਣ ਅਤੇ ਖਾਦ ਮੰਤਰਾਲੇ ਦੇ ਵਧੀਕ ਸਕੱਤਰ ਅਪਰਣਾ ਸ਼ਰਮਾ ਨੇ ਕਿਹਾ ਕਿ 2026 ਦੇ ਖਰੀਫ ਰੁੱਤ ਲਈ ਦੇਸ਼ ਦੇ ਖਾਦ ਭੰਡਾਰ 51% ਤੋਂ ਵੱਧ ਨੇ। ਉਨ੍ਹਾਂ ਇਹ ਵੀ ਕਿਹਾ ਕਿ ਸੰਕਟ ਦੀ ਮਿਆਦ ਤੋਂ ਬਾਅਦ ਘਰੇਲੂ ਉਤਪਾਦਨ ਤੇ ਖਾਦਾਂ ਦੀ ਦਰਾਮਦ 76.78% ਰਹੀ ਏ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ

0: ਰਾਸ਼ਟਰੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ 97 ਲੱਖ ਮੀਟ੍ਰਿਕ ਟਨ ਵੱਖ-ਵੱਖ ਖਾਦਾਂ ਜੋੜੀਆਂ ਗਈਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੋਮਨਾਥ ਮੰਦਿਰ ਅਟੁੱਟ ਵਿਸ਼ਵਾਸ, ਅਧਿਆਤਮ ਤੇ ਰਾਸ਼ਟਰ ਦੀ ਸਦੀਵੀ ਆਤਮਾ ਦਾ ਪ੍ਰਤੀਕ ਏ। ਉਨ੍ਹਾਂ ਕਿਹਾ ਕਿ ਸੋਮਨਾਥ ਅੰਮ੍ਰਿਤ ਮਹੋਤਸਵ ਸਿਰਫ ਅਤੀਤ ਦਾ ਜਸ਼ਨ ਨਹੀਂ, ਸਗੋਂ ਆਉਣ ਵਾਲੇ ਹਜ਼ਾਰਾਂ ਸਾਲਾਂ ਲਈ ਰਾਸ਼ਟਰ ਲਈ ਪ੍ਰੇਰਣਾ ਦਾ ਕੰਮ ਕਰੇਗਾ।
1: ਯਹਾਂ ਦੇਖ ਰਹਾ ਹੂੰ ਵਿਨਾਸ਼ ਮੈਂ ਸ੍ਰਜਨ ਕੇ ਸੰਕਲਪ ਕੋ, ਜਿਸੇ ਸੋਮਨਾਥ ਨੇ ਚਰਿਤਾਰਥ ਕੀਆ ਹੈ। ਮੈਂ ਯਹਾਂ ਦੇਖ ਰਹਾ ਹੂੰ ਅਸਤਯ ਪਰ ਸਤਯ ਕੀ ਵਿਜੈ ਕੋ, ਜਿਸੇ ਪ੍ਰਭਾਸ਼ ਪਾਟਨ ਨੇ ਬਾਰ ਬਾਰ ਜੀਆ ਹੈ। ਮੈਂ ਯਹਾਂ ਦੇਖ ਰਹਾ ਹੂੰ ਹਜ਼ਾਰੋਂ ਵਰਸ਼ੋਂ ਕੀ ਆਧਿਆਤਮਿਕ ਚੇਤਨਾ ਕੋ, ਜਿਸਨੇ ਮਾਨਵ ਮਾਤਰ ਕੇ ਕਲਿਆਣ ਕੀ ਸੀਖ ਸਮੁੱਚੇ ਵਿਸ਼ਵ ਕੋ ਦੀ ਹੈ। ਮੈਂ ਯਹਾਂ ਦੇਖ ਰਹਾ ਹੂੰ ਭਾਰਤ ਕੇ ਉਸ ਅਵਿਨਾਸ਼ੀ ਸਵਰੂਪ ਕੋ, ਜਿਸੇ ਸਦੀਓਂ ਕੇ ਕੁਤਸਿਤ ਪ੍ਰਯਾਸ ਵੀ ਨਾ ਮਿਟਾ ਸਕੇ ਨਾ ਹਰਾ ਸਕੇ।
0: ਗੁਜਰਾਤ ਵਿਚ ਸੋਮਨਾਥ ਅੰਮ੍ਰਿਤ ਮਹੋਤਸਵ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਮਨਾਥ ਲੋਕਾਂ ਨੂੰ ਯਾਦ ਦਿਵਾਉਂਦਾ ਹੈ ਕਿ ਇਕ ਰਾਸ਼ਟਰ ਲੰਮੇ ਸਮੇਂ ਤੱਕ ਮਜ਼ਬੂਤੀ ਨਾਲ ਖੜਾ ਰਹਿ ਸਕਦਾ ਹੈ ਜੇਕਰ ਇਹ ਆਪਣੀ ਜੜ੍ਹਾਂ ਨਾਲ ਜੁੜਿਆ ਰਹਿੰਦਾ ਹੈ। ਆਜ਼ਾਦੀ ਦੇ ਸਮੇਂ ਸਰਦਾਰ ਸਾਹਿਬ ਨੇ ਇਕ ਆਧੁਨਿਕ ਭਾਰਤ ਬਣਾਉਣ ਲਈ 500 ਤੋਂ ਵੱਧ ਰਿਆਸਤਾਂ ਨੂੰ ਇਕਜੁੱਟ ਕੀਤਾ। ਸੋਮਨਾਥ ਦੀ ਮੁੜ ਉਸਾਰੀ ਰਾਹੀਂ ਉਨ੍ਹਾਂ ਨੇ ਦੁਨੀਆਂ ਨੂੰ ਦਿਖਾਇਆ ਕਿ ਭਾਰਤ ਨਾ ਸਿਰਫ ਸੁਤੰਤਰ ਏ ਸਗੋਂ ਆਪਣੀ ਪੁਰਾਤਨ ਸ਼ਾਨ ਨੂੰ ਮੁੜ ਪ੍ਰਾਪਤ ਕਰਨ ਦੇ ਰਾਹ ਤੇ ਵੀ ਏ। ਪ੍ਰਧਾਨ ਮੰਤਰੀ ਨੇ ਸੋਮਨਾਥ ਅੰਮ੍ਰਿਤ ਪਰਬ ਤੇ ਇੱਕ ਵਿਸ਼ੇਸ਼ ਡਾਕ ਟਿਕਟ ਅਤੇ 75 ਰੁਪਏ ਦਾ ਇੱਕ ਵਿਸ਼ੇਸ਼ ਸਿੱਕਾ ਵੀ ਜਾਰੀ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸੋਮਨਾਥ ਮਹਾਦੇਵ ਮੰਦਿਰ ਵਿੱਚ ਇੱਕ ਵਿਸ਼ੇਸ਼ ਮਹਾਪੂਜਾ ਕੀਤੀ। ਉਨ੍ਹਾਂ ਨੇ ਸੋਮਨਾਥ ਮੰਦਿਰ ਦੇ ਸਿਖਰ ਤੇ ਕੁੰਭ ਅਭਿਸ਼ੇਕ ਵੀ ਕੀਤਾ। ਮੰਦਿਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਿਖਰ ਨੂੰ 11 ਤੀਰਥ ਸਥਾਨਾਂ ਤੋਂ ਲਿਆਂਦੇ ਗਏ ਪਵਿੱਤਰ ਜਲ ਨਾਲ ਅਭਿਸ਼ੇਕ ਕੀਤਾ ਗਿਆ ਸੀ। ਸ੍ਰੀ ਮੋਦੀ ਨੇ ਧਵਜਾ ਲਹਿਰਾਉਣ ਦੀ ਰਸਮ ਵਿੱਚ ਵੀ ਹਿੱਸਾ ਲਿਆ। ਇਸ ਦੌਰਾਨ ਹਵਾਈ ਫੌਜ ਨੇ ਇੱਕ ਏਅਰ ਸ਼ੋਅ ਕੀਤਾ ਜਿਸ ਵਿੱਚ ਸੂਰਯ ਕਿਰਨ ਐਰੋਬੈਟਿਕਸ ਟੀਮ ਨੇ ਸੋਮਨਾਥ ਉੱਤੇ ਮਨਮੋਹਕ ਕਰਤਬ ਦਿਖਾਏ। ਫੁੱਲਾਂ ਦੀ ਹੈਲੀਕਾਪਟਰ ਰਾਹੀਂ ਵਰਖਾ ਕੀਤੀ ਗਈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRN ਜਲੰਧਰ, ਸਾਡਾ ਫੇਸਬੁੱਕ ਪੇਜ ਏ RN-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਕੇਂਦਰ ਸਰਕਾਰ ਨੇ ਵਿਕਸਿਤ ਭਾਰਤ ਜੀ ਰਾਮ ਜੀ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਕਾਨੂੰਨ 2025 ਨੂੰ ਲਾਗੂ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਕਾਨੂੰਨ ਇਸ ਸਾਲ 1 ਜੁਲਾਈ ਤੋਂ ਦੇਸ਼ ਭਰ ਵਿੱਚ ਲਾਗੂ ਹੋਏਗਾ। ਦਿਹਾਤੀ ਵਿਕਾਸ ਮੰਤਰਾਲੇ ਨੇ ਕਿਹਾ ਕਿ ਇਸ ਹਰੇਕ ਮਾਲੀ ਸਾਲ ਵਿੱਚ 125 ਦਿਨਾਂ ਦੇ ਰੁਜ਼ਗਾਰ ਦੀ ਗਾਰੰਟੀ ਦਾ ਇਹ ਕਾਨੂੰਨ ਦਿਹਾਤੀ ਭਾਰਤ ਨੂੰ ਮਜ਼ਬੂਤ ਬਣਾਏਗਾ। ਦੇਸ਼ ਭਰ ਵਿੱਚ ਨਵੇਂ ਢਾਂਚੇ ਨੂੰ ਲਾਗੂ ਕਰਨ ਲਈ ਮੌਜੂਦਾ ਮਾਲੀ ਸਾਲ ਵਿੱਚ 95,692 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ। ਔਰਤ ਮਜ਼ਦੂਰਾਂ ਦੀ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਕੰਮ ਦੀਆਂ ਥਾਵਾਂ ਤੇ ਬੱਚਿਆਂ ਦੀ ਦੇਖਭਾਲ ਲਈ ਇੱਕ ਮਹੱਤਵਪੂਰਨ ਪ੍ਰਬੰਧ ਕਰਦਾ ਹੈ। 5 ਸਾਲ ਤੋਂ ਘੱਟ ਉਮਰ ਦੇ 5 ਜਾਂ ਵੱਧ ਬੱਚਿਆਂ ਦੀ ਮੌਜੂਦਗੀ ਵਿੱਚ ਉਨ੍ਹਾਂ ਦੀ ਦੇਖਭਾਲ ਲਈ ਇੱਕ ਔਰਤ ਮੁਲਾਜ਼ਮ ਨਿਯੁਕਤ ਕੀਤੀ ਜਾਏਗੀ। ਇਸ ਉਪਾਅ ਦਾ ਉਦੇਸ਼ ਔਰਤਾਂ ਨੂੰ ਨਿਰਵਿਘਨ ਕੰਮ ਕਰਨਾ ਜਾਰੀ ਰੱਖਣ ਤੇ ਕਾਰਜਸਥਾਨਾਂ ਨੂੰ ਵਧੇਰੇ ਸਮਾਵੇਸ਼ੀ ਅਤੇ ਔਰਤਾਂ ਦੀਆਂ ਜ਼ਰੂਰਤਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਬਣਾਉਣ ਦੇ ਯੋਗ ਬਣਾਉਣਾ ਹੈ। ਪੰਜਾਬ ਰਾਜ ਚੋਣ ਕਮਿਸ਼ਨ ਨੇ ਸੂਬੇ ਦੀਆਂ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਕਰਵਾਉਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚ 8 ਨਗਰ ਨਿਗਮ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਸ਼ਾਮਿਲ ਨੇ। ਵੋਟਾਂ ਦੀ ਗਿਣਤੀ 29 ਮਈ ਨੂੰ ਹੋਏਗੀ। ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਅੱਜ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਚੋਣ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਐਲਾਨ ਦੇ ਨਾਲ ਸਾਰੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਅਧਿਕਾਰ ਖੇਤਰਾਂ ਜਿੱਥੇ ਚੋਣਾਂ ਹੋਣ ਜਾ ਰਹੀਆਂ ਨੇ ਵਿੱਚ ਤੁਰੰਤ ਪ੍ਰਭਾਵ ਨਾਲ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਤੇ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਲਾਗੂ ਰਹੇਗਾ। ਚੋਣਾਂ ਲੜ ਰਹੇ ਉਮੀਦਵਾਰਾਂ ਲਈ ਨਾਮਜ਼ਦਗੀ ਪ੍ਰਕਿਰਿਆ 13 ਮਈ ਨੂੰ ਸ਼ੁਰੂ ਹੋਏਗੀ ਅਤੇ 16 ਮਈ ਤੱਕ ਜਾਰੀ ਰਹੇਗੀ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਮਈ ਨੂੰ ਹੋਏਗੀ, ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 19 ਮਈ ਏ। ਕਮਿਸ਼ਨ ਨੇ ਚੋਣਾਂ ਨੂੰ ਨਿਰਪੱਖ, ਸੁਤੰਤਰ ਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਕੀਤੇ ਨੇ। ਅੱਜ ਤਮਿਲਨਾਡੂ ਵਿਧਾਨ ਸਭਾ ਵਿਚ 100 ਤੋਂ ਵੱਧ ਨਵੇਂ ਚੁਣੇ ਗਏ ਮੈਂਬਰਾਂ ਨੇ ਅਹੁਦੇ ਦੀ ਸਹੁੰ ਚੁੱਕੀ। ਮੁੱਖ ਮੰਤਰੀ ਸੀ ਜੋਸਫ ਵਿਜੇ ਅਤੇ ਕੈਬਨਿਟ ਮੈਂਬਰਾਂ, ਵਿਰੋਧੀ ਧਿਰ ਦੇ ਨੇਤਾ ਉਦੇ ਨਿਧੀ ਸਟਾਲਿਨ, ਸਾਬਕਾ ਮੁੱਖ ਮੰਤਰੀ ਡਾਕਟਰ DK ਪਲਾਨੀਸਵਾਮੀ ਤੇ ਓ ਪਨੀਰ ਸੇਲਵਮ ਨੇ ਸਹੁੰ ਚੁੱਕੀ। ਸੜਕ ਆਵਾਜਾਈ ਤੇ ਸ਼ਾਹਰਾਹਾਂ ਬਾਰੇ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਭਾਰਤ ਮਲਟੀ ਲੇਨ ਫਰੀ ਫਲੋ MLFF ਬੈਰੀਅਰ ਮੁਕਤ ਟੋਲ ਵਸੂਲੀ ਸਿਸਟਮ ਦੀ ਸ਼ੁਰੂਆਤ ਨਾਲ ਤਕਨਾਲੋਜੀ ਆਧਾਰਿਤ ਸ਼ਾਹਰਾਹ ਪ੍ਰਬੰਧ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਗਿਆ ਹੈ। ਨਵੀਂ ਦਿੱਲੀ ਦੇ ਮੁੰਡਕਾ ਬੱਕਰ ਵਾਲਾ ਟੋਲ ਪਲਾਜ਼ਾ ਵਿਖੇ 7 ਆਧੁਨਿਕ ਟੋਲ ਸਿਸਟਮ ਦਾ ਉਦਘਾਟਨ ਕਰਦੇ ਹੋਏ ਸ੍ਰੀ ਗਡਕਰੀ ਨੇ ਕਿਹਾ ਕਿ ਇਹ ਪਹਿਲ ਟੋਲ ਪਲਾਜ਼ਿਆਂ ਤੇ ਲੱਗਣ ਵਾਲੇ ਵਾਧੂ ਸਮੇਂ ਨੂੰ ਘਟਾਏਗੀ ਤੇ ਈਂਧਨ ਦੀ ਬਰਬਾਦੀ, ਪ੍ਰਦੂਸ਼ਣ ਅਤੇ ਸਫ਼ਰ ਵਿੱਚ ਹੋਣ ਵਾਲੀ ਦੇਰੀ 'ਚ ਕਾਫ਼ੀ ਗਿਰਾਵਟ ਲਿਆਏਗੀ। IPL ਕ੍ਰਿਕਟ ਵਿਚ ਅੱਜ ਧਰਮਸ਼ਾਲਾ ਵਿਖੇ ਖੇਡੇ ਜਾ ਰਹੇ ਮੈਚ ਵਿਚ ਦਿੱਲੀ ਕੈਪੀਟਲਸ ਨੇ ਟਾਸ ਜਿੱਤ ਕੇ ਪੰਜਾਬ ਕਿੰਗਜ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਕਿਹਾ ਹੈ। ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫੇਰ।

0: ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਵਿੱਚ ਕਿਸੇ ਵੀ ਪੈਟਰੋਲੀਅਮ ਉਤਪਾਦ ਦੀ ਕੋਈ ਕਮੀ ਨਹੀਂ ਹੈ। 60 ਦਿਨਾਂ ਦਾ ਕੱਚਾ ਤੇਲ, 60 ਦਿਨਾਂ ਲਈ ਕੁਦਰਤੀ ਗੈਸ ਅਤੇ 45 ਦਿਨਾਂ ਦਾ LPG ਭੰਡਾਰ ਮੌਜੂਦ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੋਮਨਾਥ ਮੰਦਿਰ, ਅੰਮ੍ਰਿਤ ਮਹੋਤਸਵ ਆਉਣ ਵਾਲੇ 1000 ਸਾਲਾਂ ਲਈ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰੇਰਿਤ ਕਰੇਗਾ। ਕੇਂਦਰ ਸਰਕਾਰ ਨੇ ਵਿਕਸਿਤ ਭਾਰਤ ਜੀ ਰਾਮ ਜੀ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਕਾਨੂੰਨ 2025 ਨੂੰ ਲਾਗੂ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਦੀ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਕਰਵਾਉਣ ਦਾ ਐਲਾਨ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਹੋਏਗਾ। ਨਮਸਕਾਰ।
1: ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ। ਸਮਾਂ ਮਿਲਾ ਲਓ, ਇਸ ਵੇਲੇ ਸ਼ਾਮ ਦੇ 7:40 ਹੋ ਰਹੇ ਨੇ ਅਤੇ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਇਸ ਪ੍ਰੋਗਰਾਮ 'ਚ ਤੁਹਾਡੇ ਮਨਪਸੰਦ ਹਿੰਦੀ ਪੰਜਾਬੀ ਗੀਤ ਸੁਣਵਾਏ ਜਾਣਗੇ। ਤੁਸੀਂ ਸਾਡੇ ਨੰਬਰ 0175-2280-494 ਨੰਬਰ 'ਤੇ ਫੋਨ ਕਰ ਸਕਦੇ ਹੋ ਅਤੇ ਆਪਣੀ ਫਰਮਾਇਸ਼ ਦਾ ਮਜ਼ਾ ਲੈ ਸਕਦੇ ਹੋ। ਤਦ ਤੱਕ ਪਹਿਲਾ ਗੀਤ ਸੁਣਦੇ ਹਾਂ ਫਿਲਮ ਜੰਗਲੀ 'ਚੋਂ, ਮੁਹੰਮਦ ਰਫੀ ਦੀ ਆਵਾਜ਼ ਵਿੱਚ।

0: ਸਾਡੇ ਨਾਲ ਇੱਕ ਹੋਰ ਕਾਲਰ ਜੁੜ ਰਹੇ ਨੇ, ਗੱਲ ਕਰਦੇ ਹਾਂ। ਹੈਲੋ,
1: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਆਕਾਸ਼ਵਾਣੀ ਪਟਿਆਲਾ ਦੇ ਬੜੇ ਪੁਰਾਣੇ ਲਿਸਨਰ ਸੁਧੀਰ ਨੂਤਨ ਮਾਰ ਤੋਂ ਕਰਨਾਲ ਚ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ, ਆਪਣੀ ਕੀ ਫਰਮਾਇਸ਼ ਹੈ ਜੀ?
1: ਸਤਿੰਦਰ ਸਰਤਾਜ ਦੀ ਆਵਾਜ਼ ਤੇਰਾ ਰੁਤਬਾ ਸੁਣਾ ਦਿਓ ਮੈਮ ਜੀ।
0: ਸ਼ੋਰ ਜੀ, ਸ਼ੋਰ।
1: ਤੁਸੀਂ ਬੜੇ ਚੰਗੇ ਪ੍ਰੋਗਰਾਮ ਪੇਸ਼ ਕਰਦੇ ਹੋ, ਦਿਲ ਤੋਂ ਸ਼ੁਕਰੀਆ।
0: ਥੈਂਕ ਯੂ ਜੀ, ਥੈਂਕ ਯੂ ਸੋ ਮੱਚ। ਅਤੇ ਸੁਣਦੇ ਹਾਂ ਜੀ ਅਗਲਾ ਗੀਤ ਸਤਿੰਦਰ ਸਰਤਾਜ ਦਾ।

0: ਸਾਡੇ ਨਾਲ ਅਗਲੇ ਕਾਲਰ ਜੁੜ ਰਹੇ ਨੇ। ਹੈਲੋ,
1: ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ। ਕੌਣ ਬੋਲ ਰਹੇ ਹੋ?
1: ਹਰਚੰਦ ਸਿੰਘ ਬੋਲ ਰਹਾ ਜੀ, ਹਰਚੰਦ।
0: ਹਾਂਜੀ ਹਰਚੰਦ ਸਿੰਘ ਜੀ, ਕੀ ਆਪਣੀ ਫਰਮਾਇਸ਼ ਕੀ ਹੈ?
1: ਸਾਈਕਲ ਸੁਣਨਾ ਜੀ, ਗੁਰਦਾਸਮਾਨ ਦਾ।
0: ਹਾਂਜੀ ਠੀਕ ਹੈ ਜੀ,
1: ਠੀਕ ਹੈ, ਓਕੇ ਜੀ ਭੈਣ ਜੀ,
0: ਓਕੇ ਜੀ।

ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ, ਇਸ ਵੇਲੇ ਰਾਤ ਦੇ 8 ਵੱਜਣ ਵਾਲੇ ਨੇ ਅਤੇ ਹੁਣ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਇਸ ਵੇਲੇ ਦੀਆਂ ਅਹਿਮ ਖਬਰਾਂ। ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਵਿੱਚ ਕਿਸੇ ਵੀ ਪੈਟਰੋਲੀਅਮ ਉਤਪਾਦ ਦੀ ਕੋਈ ਕਮੀ ਨਹੀਂ ਹੈ। 60 ਦਿਨਾਂ ਦਾ ਕੱਚਾ ਤੇਲ, 60 ਦਿਨਾਂ ਲਈ ਕੁਦਰਤੀ ਗੈਸ ਅਤੇ 45 ਦਿਨਾਂ ਦਾ ਐਲਪੀਜੀ ਭੰਡਾਰ ਮੌਜੂਦ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸੋਮਨਾਥ ਮੰਦਰ ਅੰਮ੍ਰਿਤ ਮਹੋਤਸਵ ਆਉਣ ਵਾਲੇ 1000 ਸਾਲਾਂ ਲਈ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰੇਰਿਤ ਕਰੇਗਾ। ਉਹਨਾਂ ਦੇ ਮੰਦਰ ਮੁੜ ਉਸਾਰੀ ਦੇ 75 ਸਾਲ ਪੂਰੇ ਹੋਣ 'ਤੇ ਮਹਾਂਪੂਜਾ ਕੀਤੀ। ਕੇਂਦਰ ਸਰਕਾਰ ਨੇ ਵਿਕਸਿਤ ਭਾਰਤ ਜੀ ਰਾਮ ਜੀ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਕਾਨੂੰਨ 2025 ਨੂੰ ਲਾਗੂ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਦੀਆਂ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਕਰਵਾਉਣ ਦਾ ਐਲਾਨ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਹੈ ਕਿ ਭਾਰਤ ਮਲਟੀ ਲੇਨ ਫ੍ਰੀ ਫਲੋ ਬੈਰੀਅਰ ਮੁਕਤ ਟੋਲ ਵਸੂਲੀ ਸਿਸਟਮ ਦੀ ਸ਼ੁਰੂਆਤ ਨਾਲ ਤਕਨਾਲੋਜੀ ਆਧਾਰਿਤ ਸ਼ਾਹਰਾਹ ਪ੍ਰਬੰਧ ਦੇ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ। ਪਾਸ ਫੀਸਦ 94.52% ਰਹੀ। ਕੁੜੀਆਂ ਵੱਲੋਂ ਮੁੰਡਿਆਂ ਨੂੰ ਪਿੱਛੇ ਛੱਡਦਿਆਂ ਫਰੀਦਕੋਟ ਦੇ ਜੈਤੋ ਦੀ ਹਰਲੀਨ ਸ਼ਰਮਾ ਰਹੀ ਅੱਵਲ। ਇਹ ਸਨ ਇਸ ਵੇਲੇ ਦੀਆਂ ਕੁਝ ਮੁੱਖ ਖਬਰਾਂ। ਪ੍ਰੋਗਰਾਮ ਸ਼ਾਮ ਸੁਹਾਨੀ 'ਚ ਫਿਰ ਤੋਂ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਗੀਤ ਅਸੀਂ ਸੁਣਦੇ ਹਾਂ। ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ।

0: ਅਗਲੇ ਕਾਲਰ ਸਾਡੇ ਨਾਲ ਜੁੜ ਰਹੇ ਨੇ।
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ?
1: ਸਤਿ ਸ਼੍ਰੀ ਅਕਾਲ ਜੀ, ਮੰਗਤ ਰਾਏ ਬੋਲਦਾ ਜੀ, ਪਿੰਡ ਬੱਲਾ, ਜ਼ਿਲ੍ਹਾ ਪਟਿਆਲਾ, ਤਹਿਸੀਲ ਜ਼ਿਲ੍ਹਾ ਅਤੇ ਤਹਿਸੀਲ ਪਟਿਆਲਾ, ਡਾਕਖਾਨਾ ਆਪਣਾ ਭਾਂਖਰ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸ਼ਾਮ ਸੁਹਾਨੀ ਪ੍ਰੋਗਰਾਮ ਵਿੱਚ।
1: ਥੈਂਕ ਯੂ ਜੀ।
0: ਹਾਂਜੀ ਦੱਸੋ, ਆਪਣੀ ਕੀ ਫਰਮਾਇਸ਼ ਹੈ ਜੀ?
1: ਸਿੱਧੂ ਸ਼ਰੀਫ ਦੀ ਗਾਈ ਹੀਰ ਸੁਣਾ ਦੂ ਜੀ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼।

ਇੱਥੇ ਪਰਿਹਾਰਾਂ ਪਾਣੀ ਭਰਦੀਆਂ ਸੀ। ਪੌੜੀ ਲਾ ਕੇ ਬਹਿ ਗਿਆ, ਕੁੜੀਆਂ ਕਨੀ ਵੇਖਣ ਲੱਗ ਗਿਆ। ਉਹ ਰਹਿ ਗਈਆਂ ਜਿਹੜੀ ਹੀਰ ਦੇ ਘਰ ਨੂੰ ਘੜਾ ਲੈ ਕੇ ਜਾਓ, ਪਿੱਛੇ ਲੱਗ ਜੀ ਦਰਸ਼ਨ ਹੋ ਜਾਣਗੇ। ਇੱਕ ਕੁੜੀ ਵੇਖ ਬੈਠੀ ਰਹਿ ਜਾ ਕਨੀ, ਜਦੋਂ ਅੱਖ ਨਾਲ ਅੱਖ ਲੜੀ। ਜਨਾਬ ਸੁਣਨਾ ਮਿਹਰਬਾਨ, ਅੱਖ ਨਾਲ ਅੱਖ ਲੜੀ, ਬਸ ਖਾ ਕੇ ਜ਼ਮੀਨ ਤੇ ਗਿਰ ਗਈ। ਨਾਲ ਦੀਆਂ ਕੁੜੀਆਂ ਨੇ ਬੈਠੀ ਕੀਤਾ, ਮੂੰਹ ਚ ਪਾਣੀ ਪਾਇਆ, ਹੋਸ਼ ਆਇਆ। ਮੈਨੂੰ ਭੂਤ ਚਿੰਬੜ ਗਿਆ, ਨਜ਼ਰ ਲੱਗ ਗਈ, ਹੋਇਆ ਕੀ? ਕਹਿੰਦੇ ਨੀ ਭਾਈਆਂ ਖਾਣੀਓ, ਇਹ ਤਾਂ ਭੂਤ ਘੜੀ ਕਿ ਨੂੰ ਸਾਰੀਆਂ ਨੂੰ ਚਿੰਬੜੂ। ਆਹ ਦੇਖ

ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ, ਇਸ ਵੇਲੇ ਰਾਤ ਦੇ 8:15 ਹੋਣ ਵਾਲੇ ਨੇ ਅਤੇ ਹੁਣ ਸੁਣਦੇ ਹਾਂ ਪ੍ਰੋਗਰਾਮ ਐਸਾ ਦੇਸ਼ ਹੈ ਮੇਰਾ ਗੋਆ। ਆਲੇਖ ਅਤੇ ਵਾਚਕ ਨੇ ਇੰਦੂ ਸ਼ਰਮਾ ਅਤੇ ਪੇਸ਼ਕਾਰ

0: ਆਕਾਸ਼ਵਾਣੀ ਪਟਿਆਲਾ ਤੁਹਾਨੂੰ ਭਾਰਤ ਦੀ ਇੱਕ ਦਿਲਚਸਪ ਯਾਤਰਾ 'ਤੇ ਲੈ ਕੇ ਜਾ ਰਿਹਾ ਹੈ। ਸਾਡਾ ਭਾਰਤ ਇੱਕ ਅਜਿਹੀ ਧਰਤੀ ਹੈ ਜਿੱਥੇ ਕਈ ਭਾਸ਼ਾਵਾਂ, ਧਰਮ, ਰੀਤੀ ਰਿਵਾਜ਼ ਅਤੇ ਪਰੰਪਰਾਵਾਂ ਇੱਕ ਸੁਰਤਾ ਵਿੱਚ ਮੌਜੂਦ ਨੇ। ਭਾਰਤ ਸਿਰਫ ਇੱਕ ਦੇਸ਼ ਨਹੀਂ ਹੈ, ਇਹ ਸੱਭਿਆਚਾਰਾਂ ਦੀ ਇੱਕ ਜੀਵੰਤ ਤਸਵੀਰ ਹੈ ਅਤੇ ਭਾਰਤ ਦੀ ਵਿਭਿੰਨਤਾ ਇਸ ਸ਼ਾਨਦਾਰ ਤਸਵੀਰ ਵਿੱਚ ਆਪਣੇ ਵਿਲੱਖਣ ਰੰਗ ਦਾ ਯੋਗਦਾਨ ਪਾਉਂਦੀ ਹੈ। ਭਾਰਤ ਦਾ ਹਰ ਕੋਨਾ ਇੱਕ ਵੱਖਰੀ ਕਹਾਣੀ ਦੱਸਦਾ ਹੈ, ਫਿਰ ਵੀ ਸਾਰੀ ਕਹਾਣੀਆਂ ਵਿਭਿੰਨਤਾ ਦੇ ਸਾਂਝੇ ਧਾਗੇ ਨਾਲ ਜੁੜੀਆਂ ਹੋਈਆਂ ਨੇ। ਆਓ ਇਸ ਸਾਂਝੀ ਵਿਰਾਸਤ ਦੀ ਅਮੀਰੀ ਵਿੱਚ ਡੁਬਕੀ ਮਾਰੀਏ ਅਤੇ ਜਸ਼ਨ ਮਨਾਈਏ ਜੋ ਸਾਨੂੰ ਵਿਲੱਖਣ ਬਣਾਉਂਦਾ ਹੈ। ਸਾਡੀ ਇਸ ਖਾਸ ਪੇਸ਼ਕਸ਼ ਐਸਾ ਦੇਸ਼ ਹੈ ਮੇਰਾ ਰਾਹੀਂ।
1: ਆਓ ਚੱਲਦੇ ਹਾਂ ਭਾਰਤ ਦੀ ਖੂਬਸੂਰਤ ਯਾਤਰਾ ਤੇ ਆਕਾਸ਼ਵਾਣੀ ਪਟਿਆਲਾ ਦੇ ਨਾਲ। ਐਸਾ ਦੇਸ਼ ਹੈ ਮੇਰਾ, ਐਸੇ ਲੜੀ ਤਹਿਤ ਆਓ ਅੱਜ ਚੱਲਦੇ ਹਾਂ ਗੋਆ ਵੱਲ।

0: ਗੋਆ ਭਾਰਤ ਦੇ ਦੱਖਣ ਪੱਛਮੀ ਤੱਟ ਤੇ ਕੋਂਕਣ ਖੇਤਰ ਦੇ ਅੰਦਰ ਇੱਕ ਰਾਜ ਹੈ। ਇਹ ਭੂਗੋਲਿਕ ਤੌਰ ਤੇ ਪੱਛਮੀ ਘਾਟਾਂ ਦੁਆਰਾ ਦੱਖਣ ਦੇ ਉੱਚੇ ਇਲਾਕਿਆਂ ਤੋਂ ਵੱਖ ਕੀਤਾ ਗਿਆ ਹੈ। ਉੱਤਰ ਵਿੱਚ ਮਹਾਰਾਸ਼ਟਰ ਅਤੇ ਪੂਰਬ ਤੇ ਦੱਖਣ ਵਿੱਚ ਕਰਨਾਟਕ ਦੇ ਭਾਰਤੀ ਰਾਜਾਂ ਨਾਲ ਘਿਰਿਆ ਹੋਇਆ ਹੈ, ਜਿਸ ਦੀ ਪੱਛਮੀ ਤੱਟ ਰੇਖਾ ਅਰਬ ਸਾਗਰ ਨਾਲ ਬਣਾਈ ਗਈ ਹੈ। 1961 ਤੱਕ ਪੂਰਬੀ ਪੁਰਤਗਾਲੀ ਸਾਮਰਾਜ ਦੀ ਰਾਜਧਾਨੀ ਸੀ ਗੋਆ। ਇਹ ਖੇਤਰਫਲ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਛੋਟਾ ਰਾਜ ਹੈ ਤੇ ਆਬਾਦੀ ਦੇ ਹਿਸਾਬ ਨਾਲ ਚੌਥਾ ਸਭ ਤੋਂ ਛੋਟਾ ਰਾਜ। ਪਣਜੀ ਇਸ ਰਾਜ ਦੀ ਰਾਜਧਾਨੀ ਹੈ, ਜਦੋਂ ਕਿ ਵਾਸਕੋ ਡੇਗਾਮਾ ਆਬਾਦੀ ਦੇ ਹਿਸਾਬ ਨਾਲ ਇਸ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇੱਥੋਂ ਦੀ ਰਾਜ ਭਾਸ਼ਾ ਕੋਂਕਣੀ ਹੈ, ਜੋ ਇੱਥੋਂ ਦੇ ਵਸਨੀਕਾਂ ਰਾਹੀਂ ਬੋਲੀ ਜਾਂਦੀ ਹੈ। ਇਸ ਰਾਜ ਦਾ ਖੇਤਰਫਲ ਤਕਰੀਬਨ 3,702 ਵਰਗ ਕਿਲੋਮੀਟਰ ਹੈ। ਕੋਂਕਣੀ ਅਤੇ ਮਰਾਠੀ ਇੱਥੋਂ ਦੀਆਂ ਸਰਕਾਰੀ ਭਾਸ਼ਾਵਾਂ ਨੇ। ਇਸ ਰਾਜ ਦੀ ਸਾਖਰਤਾ ਦਰ 88.70% ਹੈ। ਰਾਜ ਦੇ ਮੁੱਖ ਉਦਯੋਗਾਂ ਵਿੱਚ ਸੈਰ ਸਪਾਟਾ, ਖੇਤੀਬਾੜੀ ਅਤੇ ਖਣਨ ਸ਼ਾਮਲ ਹੈ। ਇਹ ਰਾਜ ਆਪਣੇ ਬੀਚਾਂ, ਮੰਦਰਾਂ ਅਤੇ ਚਰਚਾਂ ਲਈ ਜਾਣਿਆ ਜਾਂਦਾ ਹੈ ਅਤੇ ਭਾਰਤ ਵਿੱਚ ਇੱਕ ਪ੍ਰਸਿੱਧ ਸੈਲਾਨੀ ਸਥਾਨ ਹੈ। ਗੋਆ ਦੋ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ, ਉੱਤਰੀ ਗੋਆ ਅਤੇ ਦੱਖਣੀ ਗੋਆ, ਅਤੇ ਹਰੇਕ ਜ਼ਿਲ੍ਹਾ ਅੱਗੇ ਤਾਲੁਕਾਵਾਂ ਵਿੱਚ ਵੰਡਿਆ ਹੋਇਆ ਹੈ। ਭਾਰਤ ਵਿੱਚ ਗੋਆ ਦੀ ਪ੍ਰਤੀ ਵਿਅਕਤੀ ਆਮਦਨ ਸਭ ਤੋਂ ਵੱਧ ਹੈ। ਗੋਆ ਭਾਰਤ ਦੇ ਸਭ ਤੋਂ ਅਮੀਰ ਰਾਜਾਂ ਵਿੱਚੋਂ ਇੱਕ ਹੈ। ਇਸ ਦਾ ਮੁੱਖ ਕਾਰਨ ਇਸ ਦੇ ਵਾਧੇ ਸੈਰ ਸਪਾਟਾ ਉਦਯੋਗ ਨੇ। ਇਸ ਸੁੰਦਰ ਰਾਜ ਨੂੰ ਬੁਨਿਆਦੀ ਢਾਂਚੇ ਅਤੇ ਜੀਵਨ ਪੱਧਰ ਦੇ ਮਾਮਲੇ ਵਿੱਚ ਵੀ ਸਭ ਤੋਂ ਵਧੀਆ ਸਥਾਨ ਵਜੋਂ ਦਰਜਾ ਦਿੱਤਾ ਗਿਆ ਹੈ।
1: ਹਵਾ ਕੇ ਸਾਥ ਸਾਥ, ਘਟਾ ਕੇ ਸੰਗ ਸੰਗ।

ਭੂ ਆਕਾਰ ਦੇ ਹਿਸਾਬ ਨਾਲ ਗੋਆ ਵਿੱਚ ਤਟੀ ਮੈਦਾਨ, ਦਰਿਆਈ ਖੇਤਰ ਤੇ ਪਹਾੜੀ ਇਲਾਕੇ ਸ਼ਾਮਲ ਨੇ। ਪੱਛਮੀ ਘਾਟਾਂ ਦੀ ਲੜੀ, ਜਿਸ ਨੂੰ ਵੈਸਟਰਨ ਘਾਟਸ ਵੀ ਕਿਹਾ ਜਾਂਦਾ, ਗੋਆ ਦੇ ਪੂਰਬੀ ਹਿੱਸੇ ਵਿੱਚ ਪਾਏ ਜਾਂਦੇ ਨੇ। ਇਹ ਪਹਾੜੀਆਂ ਵਰਖਾ ਤੇ ਜੈਵਿਕ ਵਿਭਿੰਨਤਾ ਲਈ ਮਹੱਤਵਪੂਰਨ ਨੇ। ਗੋਆ ਵਿੱਚ ਕਈ ਮਹੱਤਵਪੂਰਨ ਦਰਿਆ ਵੀ ਵਗਦੇ ਨੇ, ਜਿਵੇਂ ਮੰਡੋਵੀ ਦਰਿਆ ਤੇ ਜ਼ੁਆਰੀ ਦਰਿਆ। ਇਹ ਦਰਿਆ ਖੇਤੀਬਾੜੀ ਤੇ ਪਾਣੀ ਦੀ ਸਪਲਾਈ ਲਈ ਜ਼ਰੂਰੀ ਨੇ। ਮੌਸਮ ਦੀ ਗੱਲ ਕਰੀਏ ਤਾਂ ਗੋਆ ਵਿੱਚ ਊਸ਼ਣ ਕਟਿਬੰਧੀ ਮੌਸਮ ਹੁੰਦਾ। ਗਰਮੀਆਂ ਵਿੱਚ ਤਾਪਮਾਨ ਵੱਧ ਹੁੰਦਾ ਤੇ ਮੌਨਸੂਨ ਦੌਰਾਨ ਭਾਰੀ ਵਰਖਾ ਹੁੰਦੀ ਹੈ। ਗੱਲ ਕਰੀਏ ਜੇ ਗੋਆ ਦੇ ਇਤਿਹਾਸ ਦੀ, ਗੋਆ ਦਾ ਇਤਿਹਾਸ ਕਾਫ਼ੀ ਪ੍ਰਾਚੀਨ ਅਤੇ ਰੰਗ ਬਿਰੰਗਾ ਹੈ। ਪ੍ਰਾਚੀਨ ਸਮਿਆਂ ਵਿੱਚ ਗੋਆ ਮੌਰੀਆ ਅਤੇ ਸਾਤਵਾਹਨ ਰਾਜਵੰਸ਼ਾਂ ਦੇ ਅਧੀਨ ਸੀ। ਬਾਅਦ ਵਿੱਚ ਇਹ ਖੇਤਰ ਕਦੰਬ ਵੰਸ਼ ਦੇ ਹੱਥਾਂ ਵਿੱਚ ਆ ਗਿਆ, ਜਿਸ ਨੇ ਇੱਥੇ ਕਈ ਮੰਦਰ ਅਤੇ ਸੱਭਿਆਚਾਰਕ ਢਾਂਚੇ ਬਣਵਾਏ। ਮੱਧਕਾਲ ਵਿੱਚ ਗੋਆ ਅਤੇ ਵਿਜੇਨਗਰ ਰਾਜਵੰਸ਼ ਦਾ ਰਾਜ ਸੀ। ਇਸ ਤੋਂ ਬਾਅਦ ਇਹ ਖੇਤਰ ਬਾਹਮਣੀ ਸਲਤਨਤ ਅਤੇ ਫਿਰ ਬੀਜਾਪੁਰ ਦੀ ਸਲਤਨਤ ਅਧੀਨ ਆ ਗਿਆ। ਸੰਨ 1510 ਵਿੱਚ ਪੁਰਤਗਾਲੀਆਂ ਨੇ ਗੋਆ 'ਤੇ ਕਬਜ਼ਾ ਕਰ ਲਿਆ। ਇਸ ਨਾਲ ਗੋਆ ਵਿੱਚ ਪੁਰਤਗਾਲੀ ਸ਼ਾਸਨ ਦੀ ਸ਼ੁਰੂਆਤ ਹੋਈ, ਜੋ ਲਗਭਗ 450 ਸਾਲ ਤੱਕ ਚੱਲਿਆ। ਇਸ ਦੌਰਾਨ ਗੋਆ ਵਿੱਚ ਈਸਾਈ ਧਰਮ ਦਾ ਵਿਆਪਕ ਪ੍ਰਸਾਰ ਹੋਇਆ ਅਤੇ ਯੂਰਪੀ ਸੰਸਕ੍ਰਿਤੀ ਦਾ ਪ੍ਰਭਾਵ ਵੀ ਵਧਿਆ। ਪੁਰਤਗਾਲੀ ਸ਼ਾਸਨ ਦੇ ਸਮੇਂ ਗੋਆ ਇੱਕ ਮਹੱਤਵਪੂਰਨ ਵਪਾਰ ਕੇਂਦਰ ਬਣਿਆ। ਇੱਥੇ ਕਈ ਚਰਚ ਇਮਾਰਤਾਂ ਬਣਵਾਈਆਂ ਗਈਆਂ, ਜਿਵੇਂ ਕਿ ਬੈਸਿਲਿਕਾ ਆਫ ਬੋਮ ਜੀਸਸ ਚਰਚ, ਜੋ ਅੱਜ ਵੀ ਪ੍ਰਸਿੱਧ ਹੈ। 20ਵੀਂ ਸਦੀ ਵਿੱਚ ਗੋਆ ਦੇ ਲੋਕਾਂ ਨੇ ਆਜ਼ਾਦੀ ਲਈ ਸੰਘਰਸ਼ ਸ਼ੁਰੂ ਕੀਤਾ। ਆਖਿਰਕਾਰ 1961 ਵਿੱਚ ਭਾਰਤੀ ਫੌਜ ਨੇ ਗੋਆ ਨੂੰ ਪੁਰਤਗਾਲੀ ਸ਼ਾਸਨ ਤੋਂ ਆਜ਼ਾਦ ਕਰਵਾ ਲਿਆ ਅਤੇ ਇਸ ਨੂੰ ਭਾਰਤ ਵਿੱਚ ਸ਼ਾਮਲ ਕਰ ਲਿਆ। ਬਾਅਦ ਵਿੱਚ 1987 ਵਿੱਚ ਗੋਆ ਨੂੰ ਪੂਰੇ ਰਾਜ ਵਜੋਂ ਦਰਜਾ ਮਿਲਿਆ। ਅੱਜ ਗੋਆ ਆਪਣੀ ਸੰਸਕ੍ਰਿਤੀ, ਇਤਿਹਾਸ ਅਤੇ ਪ੍ਰਕਿਰਤਿਕ ਸੁੰਦਰਤਾ ਲਈ ਦੁਨੀਆ ਭਰ 'ਚ ਜਾਣਿਆ ਜਾਂਦਾ ਹੈ। ਗੋਆ ਦੀ ਅਰਥ ਵਿਵਸਥਾ ਭਾਰਤ ਦੇ ਹੋਰ ਰਾਜਾਂ ਨਾਲੋਂ ਕਾਫ਼ੀ ਵਿਲੱਖਣ ਅਤੇ ਮਜ਼ਬੂਤ ਮੰਨੀ ਜਾਂਦੀ ਹੈ। ਇੱਥੇ ਦੀ ਅਰਥ ਵਿਵਸਥਾ ਮੁੱਖ ਤੌਰ 'ਤੇ ਸੈਰ ਸਪਾਟਾ, ਖਣਿਜ ਉਦਯੋਗ, ਮੱਛੀ ਪਾਲਣ ਅਤੇ ਖੇਤੀ 'ਤੇ ਨਿਰਭਰ ਕਰਦੀ ਹੈ। ਸੈਰ ਸਪਾਟਾ ਗੋਆ ਦੀ ਅਰਥ ਵਿਵਸਥਾ ਦਾ ਸਭ ਤੋਂ ਵੱਡਾ ਹਿੱਸਾ ਹੈ। ਹਰ ਸਾਲ ਲੱਖਾਂ ਦੇਸੀ ਅਤੇ ਵਿਦੇਸ਼ੀ ਸੈਲਾਨੀ ਇੱਥੇ ਘੁੰਮਣ ਆਉਂਦੇ ਨੇ। ਇਸ ਨਾਲ ਹੋਟਲ, ਰੈਸਟੋਰੈਂਟ, ਟਰਾਂਸਪੋਰਟ ਅਤੇ ਹੱਥ ਕਲਾ ਵਰਗੇ ਖੇਤਰਾਂ ਨੂੰ ਵੱਡਾ ਲਾਭ ਹੁੰਦਾ ਹੈ।

ਖਣਿਜ ਉਦਯੋਗ ਵੀ ਗੋਆ ਦੀ ਅਰਥ ਵਿਵਸਥਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇੱਥੇ ਲੋਹੇ ਤੇ ਮੈਗਨੀਜ਼ ਦੀਆਂ ਖਾਨਾਂ ਨੇ ਜਿਨ੍ਹਾਂ ਦੇ ਨਿਰਯਾਤ ਨਾਲ ਰਾਜ ਨੂੰ ਵੱਡੀ ਆਮਦਨ ਹੁੰਦੀ ਹੈ। ਖੇਤੀਬਾੜੀ ਵਿੱਚ ਚਾਵਲ, ਨਾਰੀਅਲ, ਕਾਜੂ ਤੇ ਮਸਾਲਿਆਂ ਦਾ ਉਤਪਾਦਨ ਹੁੰਦਾ ਹੈ। ਕਾਜੂ ਤੇ ਕਾਜੂ ਨਾਲ ਬਣੇ ਪਦਾਰਥ ਗੋਆ ਦੀ ਖਾਸ ਪਹਿਚਾਣ ਨੇ। ਇਸ ਦੇ ਨਾਲ ਹੀ ਮੱਛੀ ਪਾਲਣ ਵੀ ਲੋਕਾਂ ਦੀ ਜੀਵਿਕਾ ਦਾ ਮਹੱਤਵਪੂਰਨ ਸਾਧਨ ਹੈ। ਗੋਆ ਭਾਰਤ ਦਾ ਇੱਕ ਸੁੰਦਰ ਤੇ ਪ੍ਰਸਿੱਧ ਸੈਰ ਸਪਾਟਾ ਰਾਜ ਹੈ। ਇਹ ਆਪਣੇ ਸੋਹਣੇ ਸਮੁੰਦਰੀ ਤਟਾਂ, ਇਤਿਹਾਸਿਕ ਗਿਰਜਾਘਰਾਂ ਤੇ ਮਨਮੋਹਕ ਪ੍ਰਕਿਰਤਿਕ ਦ੍ਰਿਸ਼ਾਂ ਲਈ ਜਾਣਿਆ ਜਾਂਦਾ ਹੈ। ਹਰ ਸਾਲ ਲੱਖਾਂ ਦੇਸ਼ੀ ਤੇ ਵਿਦੇਸ਼ੀ ਸੈਲਾਨੀ ਇੱਥੇ ਘੁੰਮਣ ਆਉਂਦੇ ਨੇ। ਕਲੌਂਗਟੇ ਬੀਚ ਗੋਆ ਦਾ ਸਭ ਤੋਂ ਪ੍ਰਸਿੱਧ ਬੀਚ ਮੰਨਿਆ ਜਾਂਦਾ ਹੈ। ਇੱਥੇ ਸੈਲਾਨੀ ਤੈਰਨ, ਬੋਟਿੰਗ ਤੇ ਵਾਟਰ ਸਪੋਰਟਸ ਦਾ ਆਨੰਦ ਮਾਣਦੇ ਨੇ। ਇਸ ਦੇ ਨੇੜੇ ਹੀ ਬਾਗਾ ਬੀਚ ਸਥਿਤ ਹੈ, ਜੋ ਆਪਣੀ ਨਾਈਟ ਲਾਈਫ ਤੇ ਸਵਾਦਲੇ ਖਾਣੇ ਲਈ ਮਸ਼ਹੂਰ ਹੈ। ਦੂਧ ਸਾਗਰ ਫਾਲਸ ਗੋਆ ਦੀ ਇੱਕ ਮਹੱਤਵਪੂਰਨ ਸੈਰਗਾਹ ਹੈ। ਇਹ ਭਾਰਤ ਦੇ ਸਭ ਤੋਂ ਉੱਚੇ ਝਰਨਿਆਂ ਵਿੱਚੋਂ ਇੱਕ ਹੈ। ਇਸ ਦਾ ਦ੍ਰਿਸ਼ ਦੁੱਧ ਵਾਂਗ ਸਫੇਦ ਪਾਣੀ ਕਰਕੇ ਬੜਾ ਆਕਰਸ਼ਕ ਲੱਗਦਾ ਹੈ। ਗੋਆ ਦੇ ਇਤਿਹਾਸਕ ਸਥਾਨਾਂ ਵਿੱਚ ਬੈਸਿਲਕਾ ਆਫ ਬੋਮ ਜੀਸਸ ਚਰਚ ਬੜੀ ਮਸ਼ਹੂਰ ਹੈ। ਇਹ ਇੱਕ ਪ੍ਰਾਚੀਨ ਗਿਰਜਾਘਰ ਹੈ ਜਿਸ ਨੂੰ ਯੂਨੈਸਕੋ ਵਿਰਾਸਤੀ ਸਥਾਨ ਦਾ ਦਰਜਾ ਮਿਲਿਆ ਹੋਇਆ ਹੈ। ਇਸ ਦੀ ਵਾਸਤੂਕਲਾ ਸੈਲਾਨੀਆਂ ਨੂੰ ਖਿੱਚਦੀ ਹੈ। ਫੋਰਟ ਅਗੋਡਾ ਵੀ ਗੋਆ ਦਾ ਪ੍ਰਸਿੱਧ ਕਿਲ੍ਹਾ ਹੈ। ਇਹ ਪੁਰਤਗਾਲੀ ਸ਼ਾਸਨ ਦੌਰਾਨ ਬਣਵਾਇਆ ਗਿਆ ਸੀ ਅਤੇ ਅੱਜ ਵੀ ਇਤਿਹਾਸ ਦੀ ਯਾਦ ਦਿਵਾਉਂਦਾ ਹੈ। ਇੱਥੋਂ ਸਮੁੰਦਰ ਦਾ ਨਜ਼ਾਰਾ ਬੜਾ ਹੀ ਖੂਬਸੂਰਤ ਦਿਖਦਾ ਹੈ। ਇਸ ਤੋਂ ਇਲਾਵਾ ਅੰਜੁਨਾ ਬੀਚ ਅਤੇ ਫਲੋਲਮ ਬੀਚ ਵੀ ਸੈਲਾਨੀਆਂ ਦੇ ਮਨਪਸੰਦ ਸਥਾਨ ਨੇ। ਗੋਆ ਦੇ ਇਹ ਸਾਰੇ ਸੈਰ ਸਪਾਟਾ ਸਥਾਨ ਪ੍ਰਕਿਰਤਿਕ ਸੁੰਦਰਤਾ, ਮਨੋਰੰਜਨ ਅਤੇ ਇਤਿਹਾਸ ਦਾ ਸੁੰਦਰ ਮੇਲ ਪੇਸ਼ ਕਰਦੇ ਨੇ। ਵਧਦੇ ਹਾਂ ਗੋਆ ਦੇ ਸਵਾਦਲੇ ਖਾਣਿਆਂ ਵੱਲ। ਗੋਆ ਦੇ ਖਾਣੇ ਆਪਣੇ ਵਿਲੱਖਣ ਸਵਾਦ ਅਤੇ ਵੱਖ ਵੱਖ ਸੱਭਿਆਚਾਰਾਂ ਦੇ ਪ੍ਰਭਾਵ ਕਾਰਨ ਬੜੇ ਮਸ਼ਹੂਰ ਨੇ। ਇੱਥੇ ਦੇ ਭੋਜਨ ਅਤੇ ਭਾਰਤੀ ਅਤੇ ਪੁਰਤਗਾਲੀ ਸੱਭਿਆਚਾਰ ਦਾ ਗਹਿਰਾ ਅਸਰ ਵੇਖਣ ਨੂੰ ਮਿਲਦਾ ਹੈ, ਜਿਸ ਕਰਕੇ ਗੋਆ ਦੀ ਰਸੋਈ ਹੋਰ ਰਾਜਾਂ ਨਾਲੋਂ ਕਾਫ਼ੀ ਵੱਖਰੀ ਹੈ। ਗੋਆ ਵਿੱਚ ਚਾਵਲ ਅਤੇ ਮੱਛੀ ਮੁੱਖ ਖਾਣੇ ਨੇ। ਇੱਥੋਂ ਦੇ ਲੋਕ ਮੱਛੀ ਕਰੀ ਨੂੰ ਚਾਵਲ ਨਾਲ ਖਾਣਾ ਪਸੰਦ ਕਰਦੇ ਨੇ, ਜਿਸ ਨੂੰ ਗੌਨ ਫਿਸ਼ ਕਰੀ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਗੌਨ ਕਰੈਬ ਕਰੀ ਵੀ

ਬੜੇ ਸਵਾਦਲੇ ਤੇ ਮਸ਼ਹੂਰ ਵਿਅੰਜਨ ਨੇ। ਮਿਠਾਈਆਂ ਦੀ ਗੱਲ ਕਰੀਏ ਤਾਂ ਬੇਬਿੰਕਾ ਬਹੁਤ ਹੀ ਖਾਸ ਮਿਠਾਈ ਹੈ ਜੋ ਕਈ ਪਰਤਾਂ ਨਾਲ ਬਣਦੀ ਹੈ ਤੇ ਤਿਉਹਾਰਾਂ ਤੇ ਇਸ ਦਾ ਖਾਸ ਮਹੱਤਵ ਹੁੰਦਾ ਹੈ। ਇਸ ਤੋਂ ਇਲਾਵਾ ਨਾਰੀਅਲ ਨਾਲ ਬਣੀਆਂ ਮਿਠਾਈਆਂ ਵੀ ਕਾਫੀ ਪ੍ਰਸਿੱਧ ਨੇ। ਗੋਆ ਦੀ ਰਸੋਈ ਸਮੁੰਦਰੀ ਖਾਣਿਆਂ, ਮਸਾਲਿਆਂ ਤੇ ਨਾਰੀਅਲ ਦੇ ਸਵਾਦ ਨਾਲ ਭਰਪੂਰ ਹੈ। ਇਹ ਨਾ ਸਿਰਫ ਉੱਥੋਂ ਦੇ ਸਥਾਨਕ ਲੋਕਾਂ ਨੂੰ ਪਸੰਦ ਹੈ ਸਗੋਂ ਸੈਲਾਨੀਆਂ ਨੂੰ ਵੀ ਖਾਸ ਆਕਰਸ਼ਣ ਦਿੰਦੀ ਹੈ।

ਗੋਆ ਦੇ ਤਿਉਹਾਰਾਂ ਵਿੱਚ ਖਾਸ ਤਿਉਹਾਰ ਹੈ ਗੋਆ ਕਾਰਨੀਵਲ। ਇਹ ਤਿਉਹਾਰ ਹਰ ਸਾਲ ਫਰਵਰੀ ਵਿੱਚ ਮਨਾਇਆ ਜਾਂਦਾ ਹੈ। ਇਸ ਦੌਰਾਨ ਸੜਕਾਂ 'ਤੇ ਰੰਗ ਬਿਰੰਗੀਆਂ ਝਾਂਕੀਆਂ, ਨਾਚ ਗਾਣੇ ਅਤੇ ਪਰੇਡ ਹੁੰਦੀ ਹੈ। ਲੋਕ ਖੁਸ਼ੀ ਨਾਲ ਭਾਗ ਲੈਂਦੇ ਨੇ। ਇਸ ਤੋਂ ਇਲਾਵਾ ਕ੍ਰਿਸਮਸ ਗੋਆ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਗਿਰਜਾਘਰਾਂ ਨੂੰ ਸੁੰਦਰ ਤਰੀਕੇ ਨਾਲ ਸਜਾਇਆ ਜਾਂਦਾ ਹੈ ਅਤੇ ਲੋਕ ਪ੍ਰਾਰਥਨਾ ਕਰਨ ਜਾਂਦੇ ਨੇ। ਰਾਤ ਨੂੰ ਖਾਸ ਸਮਾਰੋਹ ਅਤੇ ਭੋਜ ਦਾ ਆਯੋਜਨ ਹੁੰਦਾ ਹੈ। ਦੀਵਾਲੀ ਵੀ ਗੋਆ ਵਿੱਚ ਖਾਸ ਤਰੀਕੇ ਦੇ ਨਾਲ ਮਨਾਈ ਜਾਂਦੀ ਹੈ। ਲੋਕ ਆਪਣੇ ਘਰਾਂ ਨੂੰ ਸਜਾਉਂਦੇ ਨੇ ਅਤੇ ਦੀਪਮਾਲਾ ਕਰਦੇ ਨੇ। ਗੋਆ ਵਿੱਚ ਦੀਵਾਲੀ ਨਾਲ ਜੁੜੀ ਨਰਕਾਸੁਰ ਦੇ ਪੁਤਲੇ ਸਾੜਨ ਦੀ ਪਰੰਪਰਾ ਵੀ ਖਾਸ ਹੈ। ਸ਼ਿਗਮੋ ਇੱਕ ਪਰੰਪਰਾਗਤ ਹਿੰਦੂ ਤਿਉਹਾਰ ਹੈ ਜਿਸ ਵਿੱਚ ਲੋਕ ਨਾਚ ਗਾਣੇ ਅਤੇ ਰੰਗਾਂ ਨਾਲ ਖੁਸ਼ੀਆਂ ਮਨਾਉਂਦੇ ਨੇ। ਗੋਆ ਦੇ ਤਿਉਹਾਰ ਇਸ ਦੀ ਸੰਸਕ੍ਰਿਤਿਕ ਵਿਭਿੰਨਤਾ ਅਤੇ ਲੋਕਾਂ ਦੀ ਖੁਸ਼ਮਿਜ਼ਾਜ਼ੀ ਨੂੰ ਦਰਸਾਉਂਦੇ ਨੇ। ਗੋਆ ਦੀ ਗੱਲ ਕਰੀਏ ਤਾਂ ਉੱਥੋਂ ਦੀ ਹਸਤਕਲਾ ਦਾ ਜ਼ਿਕਰ ਨਾ ਹੋਵੇ ਇੱਦਾਂ ਕਿਵੇਂ ਹੋ ਸਕਦਾ ਹੈ। ਇੱਥੋਂ ਦੀ ਹਸਤਕਲਾ ਆਪਣੀ ਰੰਗੀਨੀ, ਸੱਭਿਆਚਾਰਕ ਵਿਰਾਸਤ ਅਤੇ ਕਲਾ ਕੌਸ਼ਲ ਲਈ ਮਸ਼ਹੂਰ ਹੈ। ਗੋਆ ਵਿੱਚ ਬਣਨ ਵਾਲੀਆਂ ਹਸਤਕਲਾਵਾਂ ਉੱਤੇ ਪੁਰਤਗਾਲੀ ਪ੍ਰਭਾਵ ਵੇਖਣ ਨੂੰ ਮਿਲਦਾ ਹੈ। ਗੋਆ ਦੇ ਕਾਰੀਗਰ ਵੱਖ ਵੱਖ ਕਿਸਮਾਂ ਦੀਆਂ ਵਸਤਾਂ ਬਣਾਉਂਦੇ ਨੇ, ਜਿਵੇਂ ਕਿ ਬਾਂਸ ਅਤੇ ਨਾਰੀਅਲ ਦੇ ਛਿਲਕਿਆਂ ਨਾਲ ਬਣੀਆਂ ਚੀਜ਼ਾਂ, ਬਾਂਸ ਦੀਆਂ ਟੋਕਰੀਆਂ, ਲੈਂਪ ਅਤੇ ਸਜਾਵਟੀ ਆਈਟਮਾਂ ਘਰਾਂ ਦੀ ਸ਼ੋਭਾ ਵਧਾਉਂਦੀਆਂ ਨੇ। ਨਾਰੀਅਲ ਦੇ ਛਿਲਕੇ ਨਾਲ ਬਣੇ ਬਾਉਲ, ਕੱਪ ਅਤੇ ਸ਼ੋਪੀਸ ਬੜੇ ਸੋਹਣੇ ਲੱਗਦੇ ਨੇ ਅਤੇ ਇਹ ਵਾਤਾਵਰਣ ਅਨੁਕੂਲ ਵੀ ਹੁੰਦੇ ਨੇ। ਇਸ ਤੋਂ ਇਲਾਵਾ ਗੋਆ ਦੀ ਮਿੱਟੀ ਦੀ ਕਲਾ ਵੀ ਕਾਫ਼ੀ ਪ੍ਰਸਿੱਧ ਹੈ। ਕਾਰੀਗਰ ਮਿੱਟੀ ਨਾਲ ਵੱਖ ਵੱਖ ਕਿਸਮਾਂ ਦੇ ਬਰਤਨ ਅਤੇ ਮੂਰਤੀਆਂ ਬਣਾਉਂਦੇ ਨੇ।

ਧਾਤੂ ਕਲਾ ਵਿੱਚ ਪਿੱਤਲ ਤੇ ਤਾਂਬੇ ਦੇ ਬਣੇ ਦੀਵੇ, ਘੰਟੀਆਂ ਤੇ ਮੂਰਤੀਆਂ ਮਸ਼ਹੂਰ ਨੇ। ਇੱਥੋਂ ਦੇ ਕਾਰੀਗਰ ਆਪਣੇ ਹੁਨਰ ਨਾਲ ਬੜੀ ਨਾਜ਼ੁਕ ਤੇ ਸੋਹਣੀਆਂ ਚੀਜ਼ਾਂ ਤਿਆਰ ਕਰਦੇ ਨੇ। ਇਸ ਤੋਂ ਇਲਾਵਾ ਗੋਆ ਦੀ ਕਢਾਈ ਤੇ ਹੱਥ ਤੋਂ ਬਣੇ ਗਹਿਣੇ ਵੀ ਲੋਕਾਂ ਨੂੰ ਆਕਰਸ਼ਿਤ ਕਰਦੇ ਨੇ। ਸੈਲਾਨੀ ਇਹਨਾਂ ਹਸਤ ਕਲਾਵਾਂ ਨੂੰ ਯਾਦਗਾਰ ਵਜੋਂ ਆਪਣੇ ਨਾਲ ਲੈ ਜਾਂਦੇ ਨੇ।

ਇਹ ਸੀ ਗੋਆ ਬਾਰੇ ਜਾਣਕਾਰੀ। ਐਸਾ ਦੇਸ਼ ਹੈ ਮੇਰਾ, ਐਸੇ ਲੜੀ ਤਹਿਤ ਫਿਰ ਮਿਲਾਂਗੇ ਭਾਰਤ ਦੇ ਕਿਸੇ ਹੋਰ ਰਾਜ ਬਾਰੇ ਜਾਣਕਾਰੀ ਲੈ ਕੇ। ਪੇਸ਼ਕਸ਼ ਸੁਕੀਨ ਮੁਹੰਮਦ, ਵਾਚਕ ਤੇ ਆਲੇਖ ਇੰਦੂ ਸ਼ਰਮਾ, ਨਿਰਮਾਣ ਸਹਿਯੋਗ ਸੰਦੀਪ ਸਿੰਘ।

ਤੁਸੀਂ ਸੁਣ ਰਹੇ ਸੀ ਐਸਾ ਦੇਸ਼ ਹੈ ਮੇਰਾ ਗੋਆ, ਵਾਚਕ ਇੰਦੂ ਸ਼ਰਮਾ, ਪੇਸ਼ਕਾਰੀ ਕੀਤੀ ਹੈ ਸੁਕੀਨ ਮੁਹੰਮਦ ਜੀ ਨੇ ਅਤੇ ਸਹਿਯੋਗ ਨਿਰਮਾਣ ਦਿੱਤਾ ਹੈ ਸੰਦੀਪ ਸਿੰਘ ਜੀ ਨੇ।

ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ। ਸਮਾਂ ਮਿਲਾ ਲਓ, ਇਸ ਵੇਲੇ ਰਾਤ ਦੇ 9:15 ਹੋਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ, ਅਤੇ 9 ਵਜੇ ਤੋਂ 10 ਵਜੇ ਤੱਕ ਸੁਣੋਗੇ ਕੌਮੀ ਸੇਵਾ ਵਿਵਿਧ।

ਦਿਨਾਂ ਦਾ ਕੱਚਾ ਤੇਲ, 60 ਦਿਨਾਂ ਲਈ ਕੁਦਰਤੀ ਗੈਸ ਅਤੇ 45 ਦਿਨਾਂ ਦਾ ਐਲਪੀਜੀ ਭੰਡਾਰ ਮੌਜੂਦ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸੋਮਨਾਥ ਮੰਦਰ ਅੰਮ੍ਰਿਤ ਮਹੋਤਸਵ ਆਉਣ ਵਾਲੇ 1000 ਸਾਲਾਂ ਲਈ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰੇਰਿਤ ਕਰੇਗਾ। ਉਹਨਾਂ ਨੇ ਮੰਦਰ ਮੁੜ ਉਸਾਰੀ ਦੇ 75 ਸਾਲ ਪੂਰੇ ਹੋਣ 'ਤੇ ਮਹਾਂਪੂਜਾ ਕੀਤੀ। ਕੇਂਦਰ ਸਰਕਾਰ ਨੇ ਵਿਕਸਿਤ ਭਾਰਤ ਜੀ ਰਾਮ ਜੀ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਕਾਨੂੰਨ 2025 ਨੂੰ ਲਾਗੂ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਦੀਆਂ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਕਰਵਾਉਣ ਦਾ ਐਲਾਨ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਹੈ ਕਿ ਭਾਰਤ ਮਲਟੀ ਲੇਨ ਫ੍ਰੀ ਫਲੋ ਬੈਰੀਅਰ ਮੁਕਤ ਟੋਲ ਵਸੂਲੀ ਸਿਸਟਮ ਦੀ ਸ਼ੁਰੂਆਤ ਨਾਲ ਟੈਕਨੋਲੋਜੀ ਆਧਾਰਿਤ ਸ਼ਾਹਰਾਹ ਪ੍ਰਬੰਧ ਦੇ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ। ਪਾਸ ਫੀਸਦ 94.52 ਫੀਸਦੀ ਰਹੀ। ਕੁੜੀਆਂ ਵੱਲੋਂ ਮੁੰਡਿਆਂ ਨੂੰ ਪਿੱਛੇ ਛੱਡਦਿਆਂ ਫਰੀਦਕੋਟ ਦੇ ਜੈਤੋਂ ਦੀ ਹਰਲੀਨ ਸ਼ਰਮਾ ਰਹੀ ਅੱਵਲ। ਜਲੰਧਰ ਪੁਲਿਸ ਕਮਿਸ਼ਨਰੇਟ ਨੇ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਸਮੂਹ ਰੈਸਟੋਰੈਂਟ, ਕਲੱਬ ਅਤੇ ਹੋਰ ਅਜਿਹੀਆਂ ਲਾਇਸੈਂਸ ਸ਼ੁਦਾ ਖਾਣ ਪੀਣ ਵਾਲੀਆਂ ਥਾਵਾਂ ਅੱਧੀ ਰਾਤ 12 ਵਜੇ ਤੱਕ ਮੁਕੰਮਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ। ਭਾਰਤੀ ਤਕਨਾਲੋਜੀ ਸੰਸਥਾਨ ਰੋਪੜ ਨੇ ਅੱਜ VUI ਕੰਸਲਟੈਂਸੀ ਪ੍ਰਾਈਵੇਟ ਲਿਮਿਟਡ ਨਾਲ ਇੱਕ ਸਮਝੌਤਾ ਪੱਤਰ 'ਤੇ ਦਸਤਖਤ ਕੀਤੇ ਅਤੇ ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਹਨੇਰੀ ਝੱਖੜ ਨਾਲ ਬਿਜਲੀ ਲਿਸ਼ਕਣ ਬਾਰੇ ਔਰੇਂਜ ਅਲਰਟ ਜਾਰੀ। ਇਹ ਸਨ ਇਸ ਵੇਲੇ ਦੀਆਂ ਖਾਸ ਖ਼ਬਰਾਂ। ਤੁਸੀਂ ਜੁੜੇ ਹੋਏ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਅਤੇ ਸਮਾਂ ਮਿਲਾ ਲਓ, 10:03 ਹੋ ਰਹੇ ਨੇ ਅਤੇ ਪ੍ਰੋਗਰਾਮ ਪੰਜਾਬੀ ਤੜਕਾ ਲੈ ਕੇ ਹਾਜ਼ਰ ਹਾਂ। ਇਸ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਤੁਸੀਂ ਸਾਡੇ ਵਟਸਐਪ ਨੰਬਰ 9465060268 ਨੰਬਰ 'ਤੇ ਮੈਸੇਜ ਕਰਨਾ ਹੈ ਅਤੇ ਤੁਸੀਂ ਆਪਣੇ ਮਨਪਸੰਦ ਗੀਤ ਸੁਣ ਸਕਦੇ ਹੋ।

ਪਹਿਲੀ ਫਰਮਾਇਸ਼ ਸਾਨੂੰ ਆਈ ਹੈ ਪ੍ਰੇਮ ਪੂਰਵਕ ਅਦਾਬ। ਪਿੰਡ ਘੁਮਾਰ ਕੇ ਹੇੜਾ ਸਹਾਰਨਪੁਰ ਤੋਂ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ ਨਾਜ਼ੀਆ, ਆਫੀਆ ਇਬਰਾਹਿਮ। ਨਾਗਜੁਨ ਰੋਡ, ਸੰਜੇ ਕਲੋਨੀ, ਖੰਡਵਾ ਤੋਂ ਅਬਦੁਲ ਗੱਫਾਰ, ਡਾਵਰ ਖੁਸ਼ਨਸੀਬ, ਅਬਦੁਲ ਜੀਆਉਲ, ਮੁਹੰਮਦ ਰਾਜੇਂਦਰ ਕਟਾਰੇ। ਪੂਰਨਾ ਜੰਕਸ਼ਨ ਮਸਤਾਨਪੁਰਾ ਤੋਂ ਅਨੰਤਾ ਭਗਤ, ਅਰੁਣਾ ਭਗਤ, ਚੇਤਨ ਭਗਤ, ਸੁਲੋਚਨਾ ਭਗਤ। ਨਿਮਨਾਬਾਦ ਨੇੜੇ ਮੰਡੀ ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਇਹਨਾਂ ਦਾ ਪਰਿਵਾਰ, ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ। ਸਿਧਾਰਥਨਗਰ, ਦਰਿਆਪੁਰ ਉਬਲੀ ਤੋਂ ਗਜਾਨੰਦ ਯੋਲੇ, ਨਵਦੀਪ ਸ਼ੈਰੀ, ਵਡਨੇਰ ਆਦਿੱਤਯ, ਅਰੁਣਾ। ਗ੍ਰਾਮ ਪੰਚਾਇਤ ਬਠਿੰਡਾ ਪਾਟਨ, ਜ਼ਿਲ੍ਹਾ ਦੁਰਗ ਛੱਤੀਸਗੜ੍ਹ ਤੋਂ ਬਲਕਰਨ ਵਰਮਾ, ਅੰਜਨੀ, ਧਨੇਸ਼ਵਰੀ, ਜੋਤੀ, ਪ੍ਰਹਲਾਦ ਅਤੇ ਇਹਨਾਂ ਦੀ ਰਲੇ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪਹਿਲਾ ਗੀਤ ਸੁਰਿੰਦਰ ਸ਼ਿੰਦਾ ਦੀ ਆਵਾਜ਼ ਵਿੱਚ।

0: ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸੰਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸ ਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 June 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫ਼ੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰ੍ਹੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ 'ਤੇ ਢੇਰ ਸਾਰੀਆਂ ਵਧਾਈਆਂ ਹੋਣ।
1: ਅਗਲਾ ਗੀਤ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ ਕੁਲਦੀਪ ਮਾਣਕ ਦੀ ਆਵਾਜ਼ ਵਿੱਚ।

0: ਆਵਾਜ਼, ਵਿਸ਼ਵਾਸ ਅਤੇ ਵਿਰਾਸਤ ਤੇ 90 ਸਾਲ ਦੀ ਕਹਾਣੀ ਆਕਾਸ਼ਵਾਣੀ।
1: ਪ੍ਰੋਗਰਾਮ ਪੰਜਾਬੀ ਤੜਕੇ ਵਿੱਚ ਫਿਰ ਤੋਂ ਸਵਾਗਤ ਹੈ। ਅਗਲੀ ਫਰਮਾਇਸ਼ ਸਾਨੂੰ ਆਈ ਹੈ ਖੈਲ ਬਾਜ਼ਾਰ ਪਾਣੀਪਤ ਤੋਂ। ਨਰੇਸ਼ ਮਲਹੋਤਰਾ, ਲਕਸ਼ੈ, ਲਾਡੋ ਕੋਇਲ ਅਤੇ ਇਹਨਾਂ ਦਾ ਪਰਿਵਾਰ, ਰੋਹਤਕ ਤੋਂ ਪਿਊਸ਼ ਕੋਇਲ, ਡੁੱਗੂ ਭਾਵਿਕ ਸਿੱਕਾ, ਕਰਨਾਟਕ ਗੁਲਬਰਗਾ ਤੋਂ ਮੁਹੰਮਦ ਰੁਕਨੋਦੀਨ ਮੰਡਾਲ ਮੰਠਾਲ, ਸ਼ਬੀਰ ਬਨਹੱਟੀ, ਆਸਿਫ ਇਕਬਾਲ, ਕੋਟਵਾ ਨਾਰਾਇਣਪੁਰ ਬਾਬਾ ਪੱਟੀ ਬਲੀਆ ਤੋਂ ਪ੍ਰਕਾਸ਼, ਸ਼੍ਰੀਮਤੀ ਊਸ਼ਾ, ਅਮਿਤ ਕੁਮਾਰ ਅਤੇ ਹੈਪੀ ਰਾਏ, ਸਾਂਗਲੀ ਜ਼ਿਲ੍ਹਾ ਜੱਟ ਸ਼ਹਿਰ ਅਲਤਾਫ ਹੁਜ਼ਰੇ, ਸਬਾਹਤ ਕਿਰਤ ਹੁਜ਼ਰੇ,

ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ, ਹੈਪੀ, JS, ਸੋਭਾ ਅਤੇ ਇਹਨਾਂ ਦਾ ਪਰਿਵਾਰ। ਪਿੰਡ ਚੋਪਰੀਵਾਸ, ਚੌਧਰੀਵਾਸ, ਹਰਿਆਣਾ ਤੋਂ ਮਾਂਗੇ ਰਾਮ, ਸਤੌੜ, ਰਿਤੂ ਸਿੰਘ, ਹਿਮਾਨੀ ਅਤੇ ਇਹਨਾਂ ਦਾ ਪਰਿਵਾਰ। ਚਟਾਲਾ, ਹਰਿਆਣਾ ਤੋਂ ਦਾਰਾ, ਸੰਜੇ, ਪ੍ਰਿਯੰਕਾ ਅਤੇ ਇਹਨਾਂ ਦਾ ਪਰਿਵਾਰ। ਹਯਾਤ ਕਲੋਨੀ ਅਰਈਆ, ਬਿਹਾਰ ਤੋਂ ਫੈਜ਼ਲ, ਮੁਹੰਮਦ ਅਫਜ਼ਲ, ਮੁਹੰਮਦ ਅਕਮਲ, ਨਫੀਸਾ ਪ੍ਰਵੀਨ। ਬਠਿੰਡਾ ਰੋਡ, ਮੰਡੀ ਡੱਬਵਲੀ ਤੋਂ ਰਾਜਿੰਦਰ, ਅੰਜੂ, ਮੋਹਿਤ, ਲੱਕੀ, ਤਾਨੀਆ ਅਤੇ ਇਹਨਾਂ ਦਾ ਪਰਿਵਾਰ। ਉੱਤਰ ਪ੍ਰਦੇਸ਼ ਤੋਂ ਆਮਿਰ ਹੁਸੈਨ, ਬੇਗਮ ਤੈਯੱਬਾ, ਫੌਜੀਆ, ਆਹਿਲ, ਅਰਹਾਨ ਅਤੇ ਇਹਨਾਂ ਦਾ ਪਰਿਵਾਰ। ਮਾਸਟਰ ਖਿੱਲੂ ਪਰਵੇਜ਼, ਬੇਗਮ ਇਮਰਾਨਾ ਨਾਜ਼, ਨਵਾਜ਼ਿਸ਼, ਦਾਨਿਸ਼, ਸ਼ੇਖ, ਅਮਨ ਆਫਰੀਦੀ, ਰਾਧਾ ਨਾਮਦੇਵ, ਹਰਦੋਈ ਰੋਡ, ਲਖਨਊ ਤੋਂ। ਛੱਤੀਸਗੜ੍ਹ ਤੋਂ ਮਿਸ਼ਰੀ ਲਾਲ, ਵਿਸ਼ਵਕਰਮਾ ਅਤੇ ਇਹਨਾਂ ਦਾ ਪਰਿਵਾਰ। ਉੱਤਮ ਨਗਰ ਦਿੱਲੀ ਤੋਂ ਬੋਧਰਾਜ ਖੋਰਵਾਲ, ਕਮਲਾ ਰਾਣੀ, ਗੀਤਿਕਾ, ਭਾਨੂ ਪ੍ਰਕਾਸ਼ ਅਤੇ ਇਹਨਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਅਗਲਾ ਗੀਤ, ਗੁਰਦਾਸ ਮਾਨ ਦੀ ਆਵਾਜ਼ ਵਿੱਚ।

ਅਗਲੀ ਫਰਮਾਇਸ਼ ਸਾਨੂੰ ਆਈ ਹੈ ਗੰਜਡਵਾਰਾ ਗਣੇਸ਼ਪੁਰ ਤੋਂ ਫਿਰਾਸਤ ਅਲ ਕਮਰ ਜਹਾਂ ਸ਼ਿਫਾ ਸਿਮਰਨ ਜਵਾਹਰ ਨਗਰ ਦੁਰਗ ਤੋਂ ਆਰਸੀ ਕਾਂਬੜੇ ਕਰੁਣਾ ਮੀਨਾ ਅਸ਼ਵਿਨੀ ਅਤੇ ਵਿਪੁਲ ਕਾਂਬੜੇ ਲੱਕੜ ਬਾਜ਼ਾਰ ਖੰਡਵਾ ਤੋਂ ਮੁਹੰਮਦ ਰਫੀਕ ਪਵਾਰ ਬੇਨਜ਼ੀਰ ਕੌਸਰ ਮੁਹੰਮਦ ਸਾਕੀਬ ਪਵਾਰ ਅਲਮਾਸ ਬਾਨੋ ਮੋਇਨ ਛੋਟੂ ਪਵਾਰ ਸ਼ੰਕਰ ਲਾਲ ਗੰਗਰਾਡੇ ਵਨੀਤਾ ਗੰਗਰਾਡੇ ਮੁਹੰਮਦ ਹਸਨੈਨ ਪਵਾਰ ਜਨਕਪੁਰੀ ਸਹਾਰਨਪੁਰ ਤੋਂ ਜੌਨ ਡਿਕੈਸਟਰੋ ਰੋਜ਼ੀ ਪਰਲ ਅਤੇ ਵਿਲਿਸ ਕਰਨਵੀਰ ਹਾਊਸ ਪੁੱਛੋ ਕੈਂਚੀਆਂ ਤੋਂ ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ ਮਨਜੀਤ ਕੌਰ ਜੋੜਾ ਕਰਨਵੀਰ ਕਰਨ ਦਵਿੰਦਰ ਵਰਿੰਦਰ ਕੁਲਦੀਪ ਸਿੰਮੂ ਏਕਮ ਦਮਨ ਅਤੇ ਇਹਨਾਂ ਦਾ ਪਰਿਵਾਰ ਹਰਦੋਈ ਰੋਡ ਲਖਨਊ ਤੋਂ ਮਾਸਟਰ ਖਿੱਲੂ ਪਰਵੇਜ਼ ਬੇਗਮ ਅਤੇ ਇਹਨਾਂ ਦਾ ਪਰਿਵਾਰ ਪਹਾੜਗੰਜ ਮੁਲਤਾਨੀ ਟਾਂਡਾ ਤੋਂ ਅਨਿਲ ਊਸ਼ਾ ਟਿੱਲੂ ਨਾਇਕ ਮੰਡੀ ਗੋਬਿੰਦਗੜ੍ਹ ਤੋਂ ਭੁਪਿੰਦਰ ਸਿੰਘ ਅਮਰਜੀਤ ਮਨੀ ਸਨੀ ਡਿੰਪੀ ਜਸਨੂਰ ਅਗਮਵੀਰ ਅਤੇ ਇਹਨਾਂ ਦਾ ਪਰਿਵਾਰ ਤਾਜ ਮੁਹੰਮਦ ਅੰਸਾਰੀ ਗੁਲਾਮ ਸਾਬਿਰ ਰਾਹੀ ਮਹਿਰਾਜ ਜਹਾਂ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਇਹਨਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਅਗਲਾ ਗੀਤ।

FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਅਤੇ ਨਿਊਜ਼ ਔਨ AIR ਐਪ ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ, ਇਸ ਵੇਲੇ ਰਾਤ ਦੇ 10:30 ਹੋਣ ਵਾਲੇ ਨੇ ਅਤੇ ਹੁਣ ਰਜਨੀਗੰਧਾ ਪ੍ਰੋਗਰਾਮ ਦਾ ਵੇਲਾ ਹੋ ਗਿਆ ਹੈ ਅਤੇ ਤੁਸੀਂ ਸੁਣੋਗੇ ਇਸ ਪ੍ਰੋਗਰਾਮ 'ਚ ਪੁਰਾਣੇ ਫਿਲਮੀ ਗੀਤ। ਪਹਿਲਾ ਗੀਤ ਤੁਹਾਨੂੰ ਸੁਣਵਾਉਣ ਜਾ ਰਿਹਾ ਕਿਸ਼ੋਰ ਕੁਮਾਰ ਦੀ ਆਵਾਜ਼ ਵਿੱਚ,

0: 90 ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।
1: ਅਗਲਾ ਗੀਤ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ ਆਸ਼ਾ ਭੋਸਲੇ ਦੀ ਆਵਾਜ਼ ਵਿੱਚ।

ਐਫਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਤੇ ਨਿਊਜ਼ ਔਨ AIR ਐਪ ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾ ਲਓ ਇਸ ਵੇਲੇ ਲਗਭਗ ਰਾਤ ਦੇ 11 ਵੱਜਣ ਵਾਲੇ ਨੇ ਤੇ ਹੁਣ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ ਅਤੇ 11:05 'ਚ ਤੁਸੀਂ ਸੁਣੋਗੇ ਅੰਗਰੇਜ਼ੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਸਮਾਚਾਰ ਸੁਣਨ ਲਈ ਕੁਛ ਪਲ ਕਰੋ ਉਡੀਕ।